ਘੋੜੀ ਤੁਰੇ ਪਲਾਣੇ ਪੌਣ ਵੇਖਾ ਡੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰ ਮਨ ਭਾਵਦੇ ਹਰ ਬੁੱਝਣ ਆਹੀ ਹਾਰਿਆ ਕਰ ਫਰਮਾਇਸ ਖਾਇਆ ਵਿਖ ਮਹਿਲਤ ਮਰਦ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ ਜੋਬਨ ਹਾਰ

ਸਾਲਾਂ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਨ ਦਰਿਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰਮ ਕੋ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ ਸਤਿ ਉੱਠੈ ਨੌਣ ਦਪਾਈਆਂ ਸਤਿ ਉੱਠੈ ਨੌਣ ਦਪਾਈਆਂ ਗੁਰਸਿੱਖਾਂ।

ਤੇਰਾ ਭੰਡ ਮੋਆ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿੱਜਾ ਮੈਰਾ ਜਾਨ ਪੰਡੋਂ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਪਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ।

ਹੌਲੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਏ ਜਾ ਰਹਿਣਾ ਨਾ ਹੀ ਐਤ ਜਗਤਾ ਕਾਇਤ ਕਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪਰ ਅੱਖਰੇ ਹੋ ਬੁਝੀਏ।

ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਦਰਵਾਟ ਉੱਪਰ ਖਰਚ ਮੰਗਾ ਜਬੈ ਦੇ ਤਾਂ ਖਾਹੇ, ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ। ਪੌੜੀ ਆਪੇ ਹੀ ਕਰਨਾ ਕੀ।

ਪੌੜੀ ਆਪੇ ਹੀ ਕਰਨਾ ਕਿਉਂ ਕਾਂਦਾ ਪੀਹੀ ਤੇ ਧਾਰੀ ਹੈ ਦੇਖੇ ਕਿੱਦਾਂ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਨਾ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਸ ਸਵਾਰੀ ਹੈ।

0: ਵਿਸ਼ਵਾਸ ਕਿਹਨੇ ਆਖੀਐ ਜੇ ਲਿਖੈ ਵਰਤੈ ਸੋਇ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡਹੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਏ ਪੌੜੀ ਜਿਸ ਵਿਸ ਪਾਈਐ।

ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਰ ਪੁਰੀ ਕਿਉਂ ਘਾਲੀਐ ਬੰਦਾ ਮੂਲ ਲੱਗੀ ਚੀਜ਼ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਘਾਲੀਐ ਪਿਛਲਾ ਹੈ ਉੱਪਰ ਘਾਲੀਐ ਪਿਛਲਾ ਹੈ ਉੱਪਰ ਘਾਲੀਐ।

ਕੌੜੀ ਚੱਕਰ ਲੱਗੇ ਚੱਕਰੀ ਜੀ ਚੱਲੇ ਕਿਸਨੇ ਪਾਏ ਹੁਣ ਮੈਂ ਕਿਸਨਾ ਗਲੀ ਹੋਵੇ ਜਪੇ ਦੋਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਈਆਂ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਜਿਨ੍ਹਾਂ

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਦੀ ਭਾਲ ਵਿੱਚ ਬਾਪੂ ਨੇ ਕਈ ਨਵੀਆਂ ਗੱਲਾਂ ਲੱਭੀਆਂ, ਪਰ ਗਰੀਬੀ ਦੀ ਲੋੜ ਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਅਹਿਸਾਸ ਹੋਇਆ। ਸ਼ੁਰੂ ਵਿੱਚ ਇਹ ਕੰਮ ਬੜਾ ਔਖਾ ਸੀ, ਇਸ ਕਾਰਨ ਬਾਪੂ ਦੀਆਂ ਕਸਤੂਰਬਾ ਨਾਲ ਜਾਂ ਆਪਣੇ ਬੱਚਿਆਂ ਨਾਲ ਲੜਾਈਆਂ ਵੀ ਹੋਈਆਂ। ਬਾਪੂ ਨੂੰ ਇਹ ਸਭ ਗੱਲਾਂ ਯਾਦ ਸਨ ਅਤੇ ਉਹਨਾਂ ਆਪ ਇਸ ਬਾਰੇ ਦੱਸਿਆ ਏ। ਆਪਣੀ ਘਾਲਣਾ ਦੌਰਾਨ ਬਾਪੂ ਇੱਕ ਨਿਸ਼ਚਿਤ ਫੈਸਲੇ 'ਤੇ ਪਹੁੰਚੇ। ਉਹ ਰੋਜ਼ ਲੋਕਾਂ ਦੀਆਂ ਤਕਲੀਫਾਂ ਵੇਖਦੇ ਸਨ ਅਤੇ ਜੇ ਉਹਨਾਂ ਲੋਕਾਂ ਦੀ ਸੇਵਾ ਕਰਨੀ ਸੀ ਤਾਂ ਇਹ ਜ਼ਰੂਰੀ ਸੀ ਕਿ ਉਹ ਸਾਰੀ ਦੌਲਤ ਅਤੇ ਜਾਇਦਾਦ ਤਿਆਗ ਦੇਣ ਅਤੇ ਆਪਣਾ ਆਪ ਸਿਫਰ ਬਣਾ ਲੈਣ। ਇਹ ਤਿਆਗ ਬੜੀ ਹੌਲੀ ਹੌਲੀ ਹੋਇਆ। ਸ਼ੁਰੂ ਵਿੱਚ ਇਹ ਦੁਖਦਾਈ ਵੀ ਸੀ, ਪਰ ਜਿਵੇਂ ਜਿਵੇਂ ਦਿਨ ਲੰਘਦੇ ਗਏ ਉਹਨਾਂ ਨੂੰ ਸਮਝ ਪੈਂਦੀ ਗਈ ਕਿ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਛੱਡ ਦੇਣੀਆਂ ਨੇ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਇਸ ਤਿਆਗ ਤੋਂ ਉਹਨਾਂ ਨੂੰ ਖੁਸ਼ੀ ਮਿਲਣ ਲੱਗ ਪਈ। ਇੱਕ ਵਾਰ ਉਹਨਾਂ ਆਪਣੇ ਸਾਥੀ ਕੋਲਨ ਬੈਕ ਨੂੰ ਵੀ ਮਨਾ ਲਿਆ ਕਿ ਉਹ ਆਪਣੀ ਕੀਮਤੀ ਦੂਰਬੀਨ ਸਮੁੰਦਰ ਵਿੱਚ ਸੁੱਟ ਦੇਣ। ਉਹਨਾਂ ਦੇ ਨਾਲ ਰਹਿਣ ਅਤੇ ਕੰਮ ਕਰਨ ਵਾਲਿਆਂ ਨੂੰ ਵੀ ਉਹਨਾਂ ਵਾਂਗ ਹੀ ਆਪਣੀ ਜਾਇਦਾਦ ਛੱਡਣੀ ਪੈਂਦੀ ਸੀ। ਬਾਪੂ ਸਮਝਦੇ ਸਨ ਕਿ ਜਿੰਨਾ ਕਿਸੇ ਕੋਲ ਘੱਟ ਹੋਵੇਗਾ ਅਤੇ ਉਸ ਦੀਆਂ ਲੋੜਾਂ ਘੱਟ ਹੋਣਗੀਆਂ, ਉਨਾ ਹੀ ਉਹ ਚੰਗਾ ਰਹੇਗਾ। ਜੀਵਨ ਮੌਜਾਂ ਮਾਣਨ ਲਈ ਨਹੀਂ ਹੈ, ਸਗੋਂ ਤਨ ਮਨ ਨਾਲ ਲੋਕਾਂ ਦੀ ਸੇਵਾ ਕਰਨ ਲਈ ਹੈ। ਜਦੋਂ ਇੱਕ ਇੱਕ ਕਰਕੇ ਉਹਨਾਂ ਆਪਣੀਆਂ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਮੋਢਿਆਂ ਤੋਂ ਇੱਕ ਬਹੁਤ ਵੱਡਾ ਭਾਰ ਉਤਰ ਗਿਆ ਹੈ। ਉਹ ਸਮਝਦੇ ਸਨ ਕਿ ਜੇ ਕੋਈ ਸੰਸਾਰਕ ਵਸਤਾਂ ਰੱਖਣ ਦੀ ਕਾਮਨਾ ਕਰੇ ਵੀ ਤਾਂ ਉਸ ਨੂੰ ਵੀ ਇਹ ਲੋੜਵੰਦਾਂ ਲਈ ਰਾਖਵੀਆਂ ਰੱਖਣੀਆਂ ਚਾਹੀਦੀਆਂ ਨੇ। ਜਦੋਂ ਵੀ ਕਿਸੇ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੋਵੇ ਇਹ ਉਸ ਨੂੰ ਦੇ ਦੇਣੀਆਂ ਚਾਹੀਦੀਆਂ ਨੇ। ਬਾਪੂ ਗਰੀਬੀ ਸਹੇੜਨ ਦਾ ਅਰਥ ਇਹੀ ਸਮਝਦੇ ਸਨ। ਇਸ ਦੀ ਆਪਣੀ ਮਿਸਾਲ ਉਹਨਾਂ ਆਪਣੇ ਜੀਵਨ ਵਿੱਚ ਹੀ ਕਾਇਮ ਕੀਤੀ।

ਬਾਪੂ ਨੇ ਕਈ ਮੌਕਿਆਂ ਤੇ ਦੱਸਿਆ ਏ ਕਿ ਉਹਨਾਂ ਆਪੇ ਗਰੀਬੀ ਕਿਵੇਂ ਸਹੇੜੀ। ਇੱਕ ਵਾਰ ਉਹਨਾਂ ਇਸ ਬਾਰੇ ਵਿਸਤਾਰ ਨਾਲ ਦੱਸਿਆ। ਆਪਣੀ ਸਤ

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਭਰਪੂਰ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਵਜ ਰਹੇ ਨੇ। ਆਓ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।

0: ਜਿਹੜੇ ਖਾਸ ਕਰਕੇ ਆਪਣੇ ਹਾਣੀ ਵੀ ਹੁੰਦੇ ਆ ਨਾ, ਉਹਨਾਂ ਨਾਲ ਸਲਾਹ ਮਸ਼ਵਰਾ ਵੀ ਕਰਦੇ ਰਹੋ ਅਤੇ ਪਤਾ ਲੱਗਦਾ ਵੀ ਖੇਤੀਬਾੜੀ 'ਚ ਕੀ ਨਵਾਂਪਣ ਆ ਰਿਹਾ ਅਤੇ ਕੀ ਸਾਨੂੰ ਕਰਨਾ ਚਾਹੀਦਾ ਆ।
1: ਦੇਖੋ ਗੱਲ ਜ਼ਿਕਰ ਸੰਧੂ ਸਾਹਿਬ ਤੁਸੀਂ ਨਵੇਂਪਣ ਦਾ ਕੀਤਾ ਹੈ, ਨਵਾਂਪਣ ਖੇਤੀ ਦੇ ਵਿੱਚ ਆ ਨਹੀਂ ਹੁਣ ਜ਼ਰੂਰਤ ਹੈ ਨਵਾਂਪਣ ਲਿਆਉਣ ਦੀ, ਅਤੇ ਨਵਾਂਪਣ ਕਿਤੇ ਬਾਹਰੋਂ ਨਹੀਂ ਆਉਣਾ, ਉਹ ਸਾਨੂੰ ਲਿਆਉਣਾ ਪੈਣਾ ਹੈ। ਨਵੇਂਪਣ ਦਾ ਮਤਲਬ ਇਹ ਵੀ ਹੈ ਨਹੀਂ ਕਿ ਅਸੀਂ ਖੇਤੀਬਾੜੀ ਦੀਆਂ ਜਿਹੜੀਆਂ ਸਾਰੀਆਂ ਜਿਣਸਾਂ ਹੈ ਜਾਂ ਸਾਰੀਆਂ ਸਬਜ਼ੀ ਭਾਜੀ ਜੋ ਵੀ ਉਪਜ ਹੈ ਉਹਨੂੰ ਛੱਡ ਕੇ ਕੋਈ ਨਵੀਆਂ ਚੀਜ਼ਾਂ ਕਰਨ ਲੱਗ ਜਾਈਏ, ਕਰਨਾ ਉਹੀ ਹੈ।
0: ਹਾਂ, ਕਈ ਵਾਰ ਉਹ ਥੋੜ੍ਹਾ ਜਿਹਾ ਬਦਲਾਅ ਕਰ ਲਓ, ਉਹ ਵੀ ਨਵੀਨਤਾ ਹੋ ਜਾਂਦੀ ਹੈ।
1: ਬਿਲਕੁਲ ਬਿਲਕੁਲ,
0: ਕਿ ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਕਿ ਥੋੜ੍ਹਾ ਜਿਹਾ ਫਸਲੀ ਹੇਰ ਫੇਰ ਕਰ ਲਓ, ਥੋੜ੍ਹਾ ਜਿਹਾ ਸਮਾਂ ਅੱਗੇ ਪਿੱਛੇ ਬੀਜ ਲਈਏ, ਅਤੇ ਇਹਦੇ ਨਾਲ ਹੀ ਬੜਾ ਫਰਕ ਪੈ ਜਾਂਦਾ ਹੈਗਾ। ਅਤੇ ਖਾਸ ਕਰਕੇ ਦੇਖੋ ਰੋਜਾ ਰਾਮ ਜੀ, ਕਿ ਆਪਣੇ ਘਰ ਦੀਆਂ ਜਿਹੜੀਆਂ ਲੋੜਾਂ ਨੇ ਨਾ ਉਹ ਪੂਰੀਆਂ ਹੋ ਜਾਣ, ਉਹਦੇ ਵੱਲ ਸਾਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈਗਾ ਕਿ ਜਿਹੜੀਆਂ ਸਾਡੇ ਖੇਤੀਬਾੜੀ 'ਚ ਖਾਸ ਕਰਕੇ ਜਿਹੜੀਆਂ ਘਰੇਲੂ ਲੋੜਾਂ ਨੇ ਉਹ ਇਸ ਤਰੀਕੇ ਦੀ ਖੇਤੀਬਾੜੀ ਕਰੀਏ ਕਿ ਪੂਰੀਆਂ ਹੁੰਦੀਆਂ ਰਹਿਣ। ਅਤੇ ਜੇ ਕਹਿੰਦੇ ਹਾਂ ਵੀ ਆਪਾਂ ਸਿਰਫ ਜੇ ਲੂਣ ਹੀ ਲੈ ਕੇ ਆਈਏ ਮਾਰਕੀਟ 'ਚੋਂ ਤਾਂ ਵਧੀਆ ਗੱਲ ਹੁੰਦੀ ਹੈ ਕਿ ਹਰ ਚੀਜ਼ ਸਾਡੇ ਖੇਤ 'ਚੋਂ ਪੈਦਾ ਹੋਣੀ ਚਾਹੀਦੀ ਹੈਗੀ ਹੈ ਅਤੇ ਹੋ ਵੀ ਸਕਦੀ ਹੈਗੀ ਹੈ।
1: ਦੇਖੋ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਅਸੀਂ ਪਹਿਲਾਂ ਇਹ ਚੀਜ਼ ਕਰਦੇ ਪਏ ਸੀ। ਜੇ ਅੱਜ ਤੋਂ ਕੁਛ ਦਹਾਕੇ ਪਹਿਲਾਂ ਆਪਾਂ ਨਜ਼ਰ ਮਾਰੀਏ ਤਾਂ ਅਸੀਂ ਉਹ ਸਾਰੀਆਂ ਚੀਜ਼ਾਂ ਪੈਦਾ ਕਰਦੇ ਸੀ ਜਿਹੜੀਆਂ ਸਾਡੀਆਂ ਰਸੋਈ ਦੇ ਵਿੱਚ ਲੋੜੀਂਦੀਆਂ ਸੀਗੀਆਂ।
0: ਹਾਂ,
1: ਪਰ ਕਿਉਂਕਿ ਦੌੜ ਭੱਜ ਦਾ ਇਹ ਹੈ ਕਿ ਯੁੱਗ ਐਸਾ ਆ ਗਿਆ ਕਿ ਅਸੀਂ ਹਰ ਚੀਜ਼ ਤੋਂ ਕਿਨਾਰਾ ਕਰਨਾ ਸ਼ੁਰੂ ਕਰਤਾ। ਹੁਣ ਤਾਂ ਅਸੀਂ ਬਹੁਤੇ ਪਿੰਡਾਂ ਦੇ ਵਿੱਚ ਘਰ ਐਸੇ ਵੀ ਹੈ, ਅਗਲਾ ਕਹਿੰਦਾ ਯਾਰ ਡੂਢ ਦੋ ਕਿਲੋ ਦੁੱਧ ਚਾਹੀਦਾ ਹੁੰਦਾ ਘਰ, ਉਹਦੇ ਲਈ ਖੁਰ ਵੱਢ ਕਿਉਂ ਕਰਾਈਏ। ਦੇਖੋ ਕਿੱਡੀ ਅਸੀਂ ਮਤਲਬ ਕਿਹੜੀ ਸੋਚ ਨੂੰ ਤੁਰ ਪਏ ਹਾਂ। ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਚੀਜ਼ਾਂ ਅਸੀਂ ਪੈਦਾ ਕਰੀਏ ਜਿਹੜੀਆਂ ਸਾਡੀਆਂ ਲੋੜੀਂਦੀਆਂ ਹੈ, ਉਹਦੇ ਨਾਲ ਦੋ ਫਾਇਦੇ ਸਿੱਧੇ ਤੌਰ 'ਤੇ ਹੁੰਦੇ ਹੈ। ਇੱਕ ਤਾਂ ਸਾਡੀ ਸਿਹਤ ਲਈ ਸਾਨੂੰ ਪਤਾ ਹੁੰਦਾ ਜੋ ਅਸੀਂ ਖਾ ਰਹੇ ਹਾਂ ਉਹ ਪੈਦਾ ਅਸੀਂ ਕਿੱਦਾਂ ਕੀਤਾ, ਅਤੇ ਦੂਜਾ ਜਿਹੜਾ ਹੈ ਕਿ ਖੇਤੀ ਲਾਗਤਾਂ ਜਿਹੜੀਆਂ ਹੈ ਉਹਨਾਂ ਨੂੰ ਘਟਾਉਣ ਦੇ ਲਈ ਇਹ ਇੱਕ ਬਹੁਤ ਵੱਡਾ ਸਾਧਨ ਹੈ ਜਿਹੜੇ ਸਾਡੇ ਖਰਚੇ ਹੈ, ਕਿਉਂਕਿ ਜੇ ਖਰਚੇ ਤਾਂ ਘਟਣਗੇ ਜੇ ਅਸੀਂ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਹੈ ਆਪਣੇ ਘਰੋਂ ਹੀ ਪੂਰੀਆਂ ਕਰਾਂਗੇ।
0: ਅਤੇ ਇਹਦੇ ਵਿੱਚ ਦੇਖੋ ਘਰੇਲੂ ਬਗੀਚੀ ਦੀ ਜੋ ਗੱਲ ਕਰਦੇ ਹਾਂ ਨਾ, ਤਾਂ ਬੜਾ ਵਧੀਆ ਸਾਧਨ ਹੈ। ਇੱਕ ਤਾਂ ਬੰਦੇ ਦਾ ਸਮਾਂ ਬੜਾ ਵਧੀਆ ਲੰਘਦਾ ਹੈਗਾ ਕਿ ਜਦੋਂ ਤੁਹਾਡੇ ਕੋਲ ਥੋੜ੍ਹਾ ਜਿਹਾ ਵਾਧੂ ਸਮਾਂ ਹੋਵੇ ਆਪਾਂ ਉੱਥੇ ਜਾ ਸਕੇ, ਗੋਡੀ ਕਰ ਸਕਦੇ ਹਾਂ, ਦੇਖ ਸਕਦੇ ਹੈਗੇ ਹਾਂ ਵੀ ਕਿਹੜੀ ਫਸਲ ਹੁਣ ਆਪਣੇ ਉਹਨੂੰ ਠੀਕ ਤਰੀਕੇ ਨਾਲ ਬੀਜਣ ਦੇ ਲਾਇਕ ਹੈ, ਕਿਹੜੀ ਆਪਾਂ ਬੀਜ ਸਕਦੇ ਹੈਗੇ ਹਾਂ, ਅਤੇ ਆਉਣ ਵਾਲੇ 'ਚ ਕਿਹੜੀ ਫਸਲ ਸਾਨੂੰ ਬੀਜਣੀ ਚਾਹੀਦੀ ਹੈਗੀ, ਇਹ ਸਾਰੀ ਵਿਉਂਤਬੰਦੀ ਕੀਤੀ ਜਾ ਸਕਦੀ ਹੈਗੀ ਹੈ।
1: ਪੁੰਨ ਅਤੇ ਫਲੀਆਂ ਵਾਲਾ ਕੰਮ ਹੈ ਜੀ, ਦੋਨੋਂ ਹੀ ਚੀਜ਼ਾਂ ਹੈ। ਇੱਕ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਕਿ ਰੁਝੇਵੇਂ ਦਾ ਰੁਝੇਵਾਂ, ਪੈਸੇ ਦੇ ਪੈਸੇ, ਦੋਨੋਂ ਹੀ ਚੀਜ਼ਾਂ ਹੈ। ਘਰੇਲੂ ਬਗੀਚੀ ਤਾਂ ਹੁਣ ਦੇਖੋ ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ, ਉਹਨਾਂ ਨੇ ਮਾਡਲ ਤਿਆਰ ਕੀਤਾ ਹੈ ਜਿਹਦੇ 'ਚ ਆਪਣੀਆਂ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਖੇਤੀ ਦੀਆਂ, ਜਿਹਦੇ 'ਚ ਸਬਜ਼ੀ ਭਾਜੀ ਵੀ ਹੈ, ਫਲ ਫਰੂਟ ਵੀ ਹੈ, ਅਤੇ ਇੱਥੋਂ ਇਲਾਵਾ ਵੀ ਡੇਅਰੀ ਵੀ ਜਿਹੜੀ ਹੈ, ਇੱਕ ਦੋ ਗਾਵਾਂ ਰੱਖ ਕੇ ਅਸੀਂ ਕਿੱਦਾਂ ਜਿਹੜਾ ਹੈ ਪੂਰਾ ਇੱਕ ਮਾਡਲ ਹੈ ਸਾਡੇ ਕੋਲ ਜਿਹਦੇ ਨਾਲ ਸਾਡੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ।
0: ਭਿੰਡੀ ਆਪਣਾ ਨਾ ਤਕਰੀਬਨ ਸਾਰਾ ਸਾਲ ਹੀ ਮਿਲਦੀ ਰਹਿੰਦੀ ਹੈ ਜੀ।
1: ਬਿਲਕੁਲ ਜੀ, 12-20 ਦਿਨ ਦੀ ਫਸਲ
0: ਕਿਤੇ ਨਾ ਕਿਤੇ ਜ਼ਰੂਰ ਪੈਦਾ ਹੁੰਦੀ ਰਹਿੰਦੀ ਹੈ, ਅਤੇ ਹਰ ਮੌਸਮ ਦੇ ਵਿੱਚ ਇਹਨੂੰ ਵਧੀਆ ਤਰੀਕੇ ਨਾਲ ਪੈਦਾ ਕੀਤਾ ਜਾ ਸਕਦਾ ਅਤੇ ਹੁੰਦੀ ਵੀ ਹੈਗੀ ਹੈ।
1: ਆਹੋ ਦੇਖੋ ਸੰਧੂ ਸਾਹਿਬ, ਪੈਦਾ ਤਾਂ ਕੀਤਾ ਜਾ ਸਕਦਾ ਪਰ ਇਹ ਹਰ ਮੌਸਮ ਦੇ ਵਿੱਚ ਹਰ ਕਿਸਮ ਨਹੀਂ ਲੱਗ ਸਕਦੀ, ਇਹ ਧਿਆਨ ਜ਼ਰੂਰ ਰੱਖਣਾ।
0: ਕਿਸਮ ਦੇ ਨਾਲ ਨਾਲ ਦੇਖੋ ਬੀਜ ਦੀ ਮਾਤਰਾ ਦਾ ਵੀ ਫਰਕ
1: ਪੈਂਦਾ,
0: ਕਿਉਂਕਿ ਥੋੜ੍ਹੀ ਜਿਹੀ ਆਪਣਾ ਜਿੱਦਾਂ ਕਹਿੰਦੇ ਹਾਂ ਕਿ ਜਦੋਂ ਲੱਗਦੀ ਹੈਗੀ ਹੈ ਥੋੜ੍ਹਾ ਜ਼ਿਆਦਾ ਬੀਜ ਲੱਗਦਾ ਹੈਗਾ, ਅਤੇ ਕਈ ਵਾਰ ਜਦੋਂ ਸਮਾਂ ਇਹਦਾ ਸਹੀ ਆ ਜਾਂਦਾ ਤਾਂ ਫਿਰ ਥੋੜ੍ਹੇ ਬੀਜ ਨਾਲ ਵੀ ਗੁਜ਼ਾਰਾ ਹੋ ਜਾਂਦਾ ਆ।
1: ਹੋ ਜਾਂਦਾ ਜੀ, ਹੋ ਜਾਂਦਾ ਹੈ। ਥੋੜ੍ਹਾ ਜਿਹਾ ਸੰਧੂ ਸਾਹਿਬ ਜਿਹੜਾ ਹੈ ਫਸਲ ਬਾੜੀ ਦੇ ਵਿੱਚ ਇੱਕੋ ਚੀਜ਼ ਦੇਖਣ ਵਾਲੀ ਹੁੰਦੀ ਹੈ ਕਿ ਜਦੋਂ ਵੀ ਆਪਾਂ ਕੋਈ ਕਾਸ਼ਤਕਾਰੀ ਤਰੀਕੇ ਢੰਗ ਅਪਣਾਉਂਦੇ ਹਾਂ ਤਾਂ ਸਾਨੂੰ ਉਹਦੇ 'ਚ ਵਿਉਂਤਬੰਦੀ ਇਸ ਲਿਹਾਜ਼ ਨਾਲ ਕਰਨੀ ਚਾਹੀਦੀ ਹੈ ਕਿ ਸਾਡੀ ਫਸਲ ਇੱਕੋ ਸਮੇਂ 'ਤੇ ਨਾ ਉਹਦਾ ਲਾਓ ਆਵੇ, ਥੋੜ੍ਹਾ ਜਿਹਾ ਸਾਨੂੰ ਵਕਫਾ ਪਾ ਕੇ ਜਿਹੜਾ ਹੈ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਫਸਲ ਇੱਕੋ ਵਾਰੀ ਲਾਓ ਆਊ ਅਤੇ ਇੱਕੋ ਵਾਰੀ ਪੱਕ ਜੂ ਅਤੇ ਸਾਡਾ ਫਸਲ ਦਾ ਫਿਰ ਜਿਹੜਾ ਹੈ ਅਸੀਂ ਉਹ ਜਿੱਦਾਂ ਕਹਿੰਦੇ ਹਾਂ ਕਿ ਫਾਲਤੂ ਚਲੀ ਜਾਊਗੀ, ਉਹਦਾ ਸਾਨੂੰ ਬਟਕ ਨਹੀਂ ਮਿਲਣੀ।
0: ਇਹ ਤਾਂ ਪੱਕੀ ਗੱਲ ਹੈ ਕਿਉਂਕਿ ਇਹ ਸਬਜ਼ੀਆਂ ਦਾ ਹੁਣ ਕੋਈ ਭਾਅ ਨਾ ਤੈਅ ਤਾਂ ਹੁੰਦਾ
1: ਨਹੀਂ ਹੁੰਦਾ ਜੀ,
0: ਇਹ ਤਾਂ ਬਾਜ਼ਾਰ 'ਤੇ ਹੀ ਜਿਹੜਾ ਮੁਨਸਰ ਕਰਦਾ ਹੈ ਕਿ ਜੇ ਵੱਧ ਆ ਗਈ ਤਾਂ ਘੱਟ ਜਾਣਾ ਹੈ, ਜੇ ਘੱਟ ਆ ਗਈ ਤਾਂ 4 ਪੈਸੇ ਵੱਧ ਮਿਲ ਜਾਣੇ ਹੈਗੇ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਸਮੇਂ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਆਪਣੇ ਬਾਜ਼ਾਰ ਨੂੰ ਦੇਖਦੇ ਹੋਏ ਉਹਦੀ ਮੰਡੀਕਰਨ ਵੱਲ ਵੀ ਧਿਆਨ ਦੇ ਕੇ ਫਿਰ ਆਪਾਂ ਆਪਣੀ ਵਿਉਂਤਬੰਦੀ ਕਰੀਏ। ਅਤੇ ਤੁਸੀਂ ਗੱਲ ਕਰ ਰਹੇ ਸੀ ਦੇਖੋ ਵੱਖ ਵੱਖ ਕਿਸਮਾਂ ਦੀ, ਰੁਲੀਆ ਰਾਮ ਜੀ,

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਗੜਾ, ਤੁਸੀਂ ਦੱਸੋ ਆਪਣਾ।
1: ਬਹੁਤ ਵਧੀਆ। ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਵੀ ਸਮੇਂ ਦੇ ਹਿਸਾਬ ਨਾਲ ਕੰਮ ਕਰਦੇ ਰਹੀਏ ਅਤੇ ਮਾਹਿਰਾਂ ਦੇ ਨਾਲ

0: ਅਤੇ ਇਹਦੇ ਵਿੱਚ ਆਪਣੇ ਕੋਲ ਪੰਜਾਬ ਸੁਹਾਵਣੀ ਹੈ, ਇੱਕ ਪੰਜਾਬ ਅੱਠ ਆ, ਪੰਜਾਬ ਸੱਤ ਅਤੇ ਪੰਜਾਬ ਪਦਵਨੀ, ਇਹ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਰੁੜੀਆ ਰਾਮ ਜੀ
1: ਜੀ।
0: ਅਤੇ ਬੀਜਣ ਤੋਂ ਪਹਿਲਾਂ ਨਾ ਬੀਜ ਨੂੰ ਨਾ 24 ਘੰਟੇ ਭਿਉਂ ਲਈਏ ਪਾਣੀ ਦੇ ਵਿੱਚ।
1: ਆਓ ਜੀ, ਸਖ਼ਤ ਜਾਨ ਬੀਜ ਹੁੰਦੇ ਆ ਅਤੇ ਉੱਗਣ ਸ਼ਕਤੀ ਵਧਾਉਣ ਲਈ ਇਹਨੂੰ ਭਿਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਹਾਂ, ਅਤੇ ਕਤਾਰ ਤੋਂ ਕਤਾਰ ਦਾ ਫਾਸਲਾ ਦੇਖੋ ਰੁੜੀਆ ਰਾਮ ਜੀ 45 ਸੈਂਟੀਮੀਟਰ, ਅਤੇ ਬੂਟਾ ਤੋਂ ਬੂਟੇ ਦਾ ਫਾਸਲਾ ਜਿਹੜਾ ਹੈ ਨਾ ਉਹ 15 ਕੁ ਸੈਂਟੀਮੀਟਰ ਰੱਖ ਲਓ। ਅਤੇ ਦੇਖੋ, ਖਾਦਾਂ ਤੋਂ ਬਿਨਾਂ ਤਾਂ ਕੋਈ ਫਸਲ ਹੁੰਦੀ ਨਹੀਂ, ਤੋ ਇਸ ਕਰਕੇ ਖਾਦਾਂ ਜਿੱਦਾਂ ਕਿ ਰੂੜੀ ਦੀ ਵਧੀਆ ਤਿਆਰ ਕੀਤੀ ਹੋਵੇ ਉਹ ਪਾਈਏ ਕੋਈ 15 ਤੋਂ ਲੈ ਕੇ 20 ਟਨ। ਬਾਕੀ 80 ਕਿਲੋ ਯੂਰੀਆ ਹੈ ਨਾ, ਇਹ ਸਿਫਾਰਿਸ਼ ਕੀਤੀ ਗਈ ਜੀ ਇਸ ਤੋਂ ਇਲਾਵਾ
1: ਜੀ।
0: ਅਤੇ ਜੇ ਆਪਣਾ ਫਸਲ ਵਧੀਆ ਤਿਆਰ ਕਰਨੀ ਹੈ ਅਤੇ ਨਦੀਨਾਂ ਦੀ ਰੋਕਥਾਮ ਵਾਸਤੇ ਵੀ ਸਾਨੂੰ ਪ੍ਰਬੰਧ ਕਰਨ ਦੀ ਦੇਖੋ ਰੁੜੀਆ ਰਾਮ ਜੀ ਲੋੜ ਪੈਣੀ ਹੈ, ਨਾਲ ਦੇ ਨਾਲ
1: ਪੈਣੀ ਹੈ ਜੀ। ਦੇਖੋ, ਇਹ ਤਾਂ ਫਸਲ ਬਾੜੀ ਦਾ ਬਿਜਾਈ ਤੋਂ ਕੰਮ ਸ਼ੁਰੂ ਹੁੰਦਾ ਹੈ, ਬਿਜਾਈ ਦੇ ਨਾਲ। ਇਸ ਕਰਕੇ ਜਿਹੜੇ ਵੇਲੇ ਵੇਲੇ ਜਿੱਦਾਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਉਹ ਤੋਂ ਇਲਾਵਾ ਖਾਦਾਂ ਦੀ ਗੱਲ ਹੈ, ਨਦੀਨਾਂ ਨੂੰ ਆਪਾਂ ਨੇ ਕਾਬੂ 'ਚ ਰੱਖਣਾ ਹੈ, ਹੋਰ ਬਹੁਤ ਕੀਟ ਪਤੰਗ ਬਿਮਾਰੀਆਂ ਹੈ ਜਿਨ੍ਹਾਂ ਦਾ ਵਕਤ ਦੇ ਲਿਹਾਜ਼ ਦੇ ਨਾਲ ਆਪਾਂ ਪ੍ਰਬੰਧ ਕਰਾਂਗੇ ਤਾਂ ਹੀ ਫਸਲ ਨੇਪਰੇ ਚੜੂ।
0: ਬਿਲਕੁਲ ਜੀ। ਦੇਖੋ, ਆਪਾਂ ਜਿਹੜਾ ਕਹਿੰਦੇ ਕਿ ਜ਼ਮੀਨ ਦੀ ਚੋਣ ਕਰ ਲਈ, ਬੀਜ ਦਾ ਪ੍ਰਬੰਧ ਕਰ ਲਿਆ, ਫਿਰ ਕਿਸਮਾਂ ਦੀ ਗੱਲ ਹੋ ਗਈ, ਬਿਜਾਈ ਦਾ ਢੰਗ ਹੋ ਗਿਆ। ਇੱਕ ਦੇਖੋ ਰੁੜੀ ਰਾਮ ਜੀ, ਕਿ ਆਪਾਂ ਜਿਹੜੀਆਂ ਭਿੰਡੀ ਹੈ ਉਹ ਖਾਣ ਵਾਸਤੇ ਪੈਦਾ ਕਰਦੇ ਹਾਂ ਨਾ, ਇਹਦੇ ਇਲਾਵਾ ਬਹੁਤ ਸਾਰੇ ਕਿਸਾਨ ਵੀਰ ਬੀਜ ਦਾ ਕੰਮ ਵੀ ਕਰ ਸਕਦੇ ਆ ਜੀ। ਸਬਜ਼ੀਆਂ ਦਾ ਬੀਜ ਪੈਦਾ ਕਰਨਾ ਵੀ ਇੱਕ ਹੁਨਰ ਆ।
1: ਬਿਲਕੁਲ, ਅਲੱਗ ਕਿੱਤਾ ਧੰਦਾ।
0: ਹਾਂ,
1: ਅਲੱਗ ਕਿੱਤਾ ਧੰਦਾ, ਉਹਦੀ ਵਿਉਂਤ ਵਿਧੀ ਵਿਧਾਨ ਸਾਰਾ ਅਲੱਗ ਹੈ,
0: ਅਲੱਗ ਆ।
1: ਉਹ ਥੋੜ੍ਹਾ ਜਿਹਾ ਜਿੱਦਾਂ ਅਸੀਂ ਕਹਿ ਸਕਦੇ ਕਿ ਟੇਢੀ ਖੀਰ ਹੈ, ਹਰ ਆਦਮੀ ਦੇ ਬਸ ਦੀ ਗੱਲ ਨਹੀਂ ਹੈ ਜੇ ਆਪਾਂ ਬੀਜ ਉਤਪਾਦਨ ਵੱਲ ਜਾਂਦੇ ਹਾਂ, ਕਿਉਂਕਿ ਉਹਦਾ ਢੰਗ ਤਰੀਕਾ ਜਿਹੜਾ, ਜੇ ਤੁਹਾਨੂੰ ਜਾਣਕਾਰੀ ਹੈ ਫਿਰ ਹੀ ਤੁਸੀਂ ਉਸ ਪਾਸੇ ਜਾਓ, ਨਹੀਂ ਤਾਂ ਤੁਸੀਂ ਸਿੱਧੀ ਫਸਲ ਜਿਹੜੀ ਹੈ ਪੈਦਾ ਕਰਕੇ ਉਹਦੀ ਮੰਡੀਕਾਰੀ ਕਰੋ, ਇਹ 'ਚ ਵੀ ਚੰਗੇ ਪੈਸੇ
0: ਹੈਗੇ ਆ ਜੀ। ਦੇਖੋ, ਜੇ ਆਪਾਂ ਕਿ ਘਰ ਦੇ ਵਿੱਚ ਥੋੜ੍ਹਾ ਜਿਹਾ ਇਹ ਕੰਮ ਕਰ ਲਈਏ, ਪਰ ਇਹ ਗੱਲ ਧਿਆਨ ਰੱਖਣਾ ਪੈਂਦਾ ਕਿ ਤਾਂ ਘੱਟੋ ਘੱਟ ਨਾ 200 ਮੀਟਰ ਦਾ ਫਾਸਲਾ ਹੋਰ ਕਿਸਮ ਦੇ ਨਾਲ ਹੋਣਾ ਚਾਹੀਦਾ।
1: ਬਿਲਕੁਲ,
0: ਉਹਦੇ ਲਾਗੇ ਛਾਗੇ ਜਿਹੜੀ ਹੈ ਨਾ 200 ਮੀਟਰ, ਯਾਨੀ ਜਿਹੜੀ ਭਿੰਡੀ ਦੀ ਕੋਈ ਹੋਰ ਫਸਲ ਨਾ ਬੀਜੀ ਹੋਵੇ, ਜੇ ਅਸੀਂ ਬੀਜ ਵਾਸਤੇ ਫਸਲ ਤਿਆਰ ਕਰ ਰਹੇ ਹਾਂ
1: ਕਰਨੀ ਹੈ। ਚਲੀਏ ਫਿਰ ਆਪਾਂ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

0: ਆਓ ਹੁਣ ਸਰਵਣ ਕਰਦੇ ਹਾਂ ਰਾਮਚਰਿਤ ਮਾਨਸ ਦੀ ਅਗਲੀ ਕੜੀ।
1: ਨੰਬਰ 137 137।

ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਦੇ ਤਹਿਤ ਲਓ ਸੁਣੋ ਹੁਣ ਸਾਡੇ ਪੂਰੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ 7:02 ਤੇ ਸੁਣੋ ਕੇ ਮਨੋਰੰਜਨ ਤੇ ਜਾਣਕਾਰੀਆਂ ਤੇ ਭਰਪੂਰ ਪ੍ਰੋਗਰਾਮ ਸੁਣੀ ਸਵੇਰ। ਸਵੇਰੇ 8:40 ਤੇ ਕੁਝ ਪੰਜਾਬੀ ਫਿਲਮੀ ਗੀਤ ਸੁਣਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ।

ਸਵੇਰੇ 9:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਵਿੱਚ ਵੀਨਾ ਸਹਿਰਸ ਬੁੱਧੇ ਦਾ ਸ਼ਾਸਤਰੀ ਗਾਇਨ ਸੁਣੋਗੇ ਰਾਗ ਕੋਮਲ ਰਿਸ਼ਭ ਅਸਾਵਰੀ।

ਵਟਸਐਪ ਤੇ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦਾ ਪ੍ਰੋਗਰਾਮ ਸੁਣੋਗੇ ਤਮਕ ਜਲੰਧਰ ਪੈਂਦੀ ਸਵੇਰੇ 11:05 ਤੇ। ਬਾਰਾਂ ਵਜ ਕੇ ਪੰਜ ਮਿੰਟ ਤੇ ਪਰਿਵਾਰਿਕ ਪ੍ਰੋਗਰਾਮ ਸੁਣੋਗੇ।

ਵਸਦੇ ਵਿੜੇ। ਅੱਜ ਇਸ ਪ੍ਰੋਗਰਾਮ 'ਚ ਉਮਰਾਂ ਦੇ ਪੈਂਡੇ ਤਹਿਤ ਜਗਜੀਤ ਸਿੰਘ ਚਿੱਤਰਾ ਨਾਲ ਕੀਤੀ ਮੁਲਾਕਾਤ ਸੁਣਵਾਈ ਜਾਏਗੀ। ਇਸ ਤੋਂ ਇਲਾਵਾ ਸੁਰਖੀਆਂ 'ਚ ਔਰਤ ਅਤੇ ਗੁਣਕਾਰੀ ਰਸੋਈ ਸਿਲਸਿਲੇ ਵੀ ਨਾਲੋ ਨਾਲ ਹੋਣਗੇ।

ਦਿਨੇ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਢਾਈ ਵਜੇ ਲੈ ਕੇ ਆਵਾਂਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਬਖਸ਼ੀ ਰਸੂਲਪੁਰੀ ਦੇ ਗਾਏ ਕੁਝ ਲੋਕ ਗੀਤ ਸੁਣਵਾਏ ਜਾਣਗੇ।

ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਆਵਾਂਗੇ ਸ਼ਾਮੀ 4 ਵਜੇ ਤੇ ਪ੍ਰੋਗਰਾਮ ਸਭਾ ਦੇ ਸ਼ੁਰੂ ਵਿੱਚ ਸੁਣੋਗੇ ਸੁਫੀਆਨਾ ਕਲਾਮ ਸਤੀਸ਼ ਚੰਦਰ ਹੋਰਾਂ ਕੋਲੋਂ। ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਤੇ ਸਰਵਨ ਕਰੋ ਕਿ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮੀ 5:30 ਵਜੇ। ਛੇ ਵਜੇ ਦੇਸ ਪਿਆਰ ਦੇ ਗੀਤ ਸੁਣਾਏ ਜਾਣਗੇ ਤੇ ਨਾਲ ਹੀ ਮੌਸਮ ਦਾ ਹਾਲ ਵੀ ਸੁਣਵਾਇਆ ਜਾਏਗਾ। ਦਿਹਾਤੀ ਪ੍ਰੋਗਰਾਮ ਲੈ ਕੇ ਆਵਾਂਗੇ ਸ਼ਾਮੀ 6:30 ਵਜੇ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਕਮਾਦ ਦੇ ਕੀੜੇ ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਰਜਿੰਦਰ ਕੁਮਾਰ। ਉਰਦਾ ਦਾ ਪ੍ਰੋਗਰਾਮ ਸੁਣੋਗੇ ਸਾਬਰੰਗ। ਅੱਜ ਇਸ ਪ੍ਰੋਗਰਾਮ ਵਿੱਚ ਇੱਕ ਅਫਸਾਨਾ ਸੁਣੋਗੇ ਪਿਆਰ ਕਾ ਕਰਿਸ਼ਮਾ। ਅਫਸਾਨਾ ਨਿਗਾਰ ਹੋਣਗੇ ਸੁਰਜੀਤ ਸਿੰਘ ਮਰਜ਼ਾਰਾ ਅਤੇ ਕੁਝ ਗਜ਼ਲਾਂ ਵੀ ਸਮਾਤ ਫਰਮਾਓਗੇ। ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਅਤੇ ਰਾਤ 9:30 ਵਜੇ ਡਿਸਕਸ਼ਨ ਇਨ ਹਿੰਦੀ ਦੇ ਤਹਿਤ ਪਰਿਚਰਚਾ ਹੋਏਗੀ ਰੀਲ ਕਲਚਰ ਅਭਿਵਿਅਕਤੀ ਜਾਂ ਆਕਰਸ਼ਣ। ਇਸ ਵਿੱਚ ਭਾਗ ਲੈਣਗੇ ਵਿਕਾਸ ਸ਼ਰਮਾ, ਪੂਨਮ ਕਾਲੀਆ ਅਤੇ ਡਾਕਟਰ ਅਨਿਲ ਕੁਮਾਰ ਪਾਂਡੇ। ਇਸ ਤੋਂ ਇਲਾਵਾ ਸੁਰ ਛਨਕਾਰ ਪ੍ਰੋਗਰਾਮ ਹੋਏਗਾ 10:02 'ਤੇ ਅਤੇ 10:30 ਵਜੇ ਪ੍ਰੋਗਰਾਮ ਸੁਣੋਗੇ ਸਰਗਮ। ਸਮਾਚਾਰ ਦੇ ਮੁੱਖ ਸਮਾਚਾਰ ਆਪਣੇ ਮਿੱਥੇ ਸਮੇਂ 'ਤੇ ਵਾਰੋ ਵਾਰ ਪੂਰੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣਗੇ। ਇਹ ਸਨ ਸਾਡੇ ਅੱਜ ਦੇ ਦਿਨ ਦੇ ਪੂਰੇ ਦਿਨ ਦੇ ਰਹਿੰਦੇ ਬਾਕੀ ਦੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ 8 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇਂਜਾਰਾਪੂ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਉਡਾਨ ਯੋਜਨਾ ਦੇ ਅਗਲੇ ਪੜਾਅ ਦਾ ਉਦੇਸ਼ 120 ਨਵੇਂ ਸਥਾਨਾਂ ਦੇ ਨਾਲ ਸੰਪਰਕ ਵਧਾ ਕੇ ਅਗਲੇ 10 ਸਾਲਾਂ ਵਿੱਚ 4 ਕਰੋੜ ਯਾਤਰੀਆਂ ਨੂੰ ਹਵਾਈ ਯਾਤਰਾ ਕਰਨ ਦੇ ਯੋਗ ਬਣਾਉਣਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਦਹਿਸ਼ਤਗਰਦ ਮਾਲੀ ਫੰਡਿੰਗ ਅਤੇ ਗੈਰ ਕਾਨੂੰਨੀ ਘੁਸਪੈਠ ਨੈੱਟਵਰਕ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ 13 ਥਾਵਾਂ 'ਤੇ ਤਲਾਸ਼ੀ ਲਈ ਅਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ CBSE ਪਾਠਕ੍ਰਮ ਤਹਿਤ 9ਵੀਂ ਜਮਾਤ ਵਿੱਚ 3ਜੀ ਭਾਸ਼ਾ ਸ਼ੁਰੂ ਨਾ ਕਰਨ ਲਈ ਕਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਗਲੀਆਂ ਮੁੱਖ ਖ਼ਬਰਾਂ ਤੁਸੀਂ ਸੁਣੋਗੇ ਸਵੇਰੇ 9 ਵਜੇ ਅਤੇ ਆਕਾਸ਼ਵਾਣੀ ਜਲੰਧਰ 'ਤੇ। ਹੁਣ ਪ੍ਰੋਗਰਾਮ ਸੋਹਣੀ ਸਵੇਰ।

ਤੁਹਾਡੇ ਜੀਵਨ ਦੀ ਡੋਰ ਇਸ ਵੇਲੇ ਆਕਾਸ਼ਵਾਣੀ ਜਲੰਧਰ ਦੇ ਨਾਲ ਵੱਜੀ ਹੋਈ ਹੈ। ਆਕਾਸ਼ਵਾਣੀ ਜਲੰਧਰ ਤੇ ਸ਼ੁਰੂ ਹੋ ਚੁੱਕਾ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ, ਤੇ ਸਾਰੇ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ ਹੈ ਜੀ। ਵੈਸੇ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਸਵੇਰ ਦਾ ਇਹ ਸੁਹੱਪਣ ਸਾਨੂੰ ਤੰਦਰੁਸਤ ਕਰਦਾ ਹੈ। ਸਵੇਰ ਦੀ ਇਹ ਤਾਜ਼ਗੀ ਸਾਡੇ ਮਨ ਨੂੰ ਖਿੜਨ ਦਾ ਮੌਕਾ ਦਿੰਦੀ ਹੈ। ਪਰ ਵੇਖਿਓ ਕਿਤੇ ਆਪਣੇ ਫਿਕਰਾਂ ਆਪਣੀਆਂ ਸੋਚਾਂ ਵਿੱਚ ਭਟਕ ਕੇ ਸਵੇਰ ਨੂੰ ਮਾਨਣ ਦਾ ਇਹ ਮੌਕਾ ਗਵਾਹ ਨਾ ਦਿਓ, ਕਿਉਂਕਿ ਇਹ ਜਿਹੜਾ ਫਿਕਰ ਹੈ ਨਾ ਜੀ, ਇਹ ਬਹੁਤ ਤਕੜਾ ਠੱਗ ਹੈ। ਇਹ ਸਾਨੂੰ ਵਰਗਲਾ ਕੇ, ਨੈਗੇਟਿਵ ਗੱਲਾਂ 'ਚ ਲਾ ਕੇ, ਸਾਡੇ ਹੀਰਿਆਂ ਤੋਂ ਵੀ ਕੀਮਤੀ ਵਰਤਮਾਨ ਪਲਾਂ ਨੂੰ ਲੁੱਟ ਪੁੱਟ ਕੇ ਆਪਣੇ ਨਾਲ ਲੈ ਜਾਂਦਾ। ਉਹ ਪਲ ਜਿਹੜੇ ਕਰੋੜਾਂ ਰੁਪਈਆ ਖਰਚ ਕੇ ਵੀ ਸਾਨੂੰ ਵਾਪਸ ਨਹੀਂ ਮਿਲਦੇ। ਇੱਕ ਵਾਰ ਇੱਦਾਂ ਹੋਇਆ ਜੀ ਕਿ ਕਿਸੇ ਸ਼ਹਿਰ ਦੇ ਪਾਰਕ ਵਿੱਚ ਨਾ ਇੱਕ ਬੁੱਢਾ ਵਿਅਕਤੀ ਬੈਂਚ 'ਤੇ ਬਹਿ ਕੇ ਆਪਣੇ ਅਤੀਤ ਨੂੰ ਚੇਤੇ ਕਰਕੇ ਝੁਰ ਰਿਹਾ ਸੀ। ਸੋਚ ਰਿਹਾ ਸੀ ਕਿ ਮੇਰੇ ਦੋਸਤਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ,

ਜੇ ਮੇਰੇ ਆਪਣੇ ਔਖੇ ਵੇਲਿਆਂ 'ਚ ਮੇਰੇ ਨਾਲ ਖੜੇ ਹੁੰਦੇ ਤਾਂ ਮੈਂ ਵੀ ਚੰਗਾ ਸਮਾਂ ਵੇਖ ਲੈਂਦਾ। ਉਹ ਇਹ ਸਾਰਾ ਕੁਝ ਸੋਚ ਹੀ ਰਿਹਾ ਸੀ ਕਿ ਇੱਕ ਛੋਟੀ ਬੱਚੀ ਨਾ ਉਹਨੂੰ ਇੱਕ ਤਾਜ਼ਾ ਅਤੇ ਖੁਸ਼ਬੂਦਾਰ ਫੁੱਲ ਦੇ ਕੇ ਕਹਿਣ ਲੱਗੀ ਕਿ ਅੰਕਲ ਵੇਖੋ ਇਹ ਫੁੱਲ ਕਿੰਨਾ ਤਾਜ਼ਾ ਅਤੇ ਖੁਸ਼ਬੂਦਾਰ ਹੈ, ਅੱਜ ਇਹ ਬਹੁਤ ਖੂਬਸੂਰਤ ਹੈ ਪਰ ਕੱਲ੍ਹ ਮੁਰਝਾ ਜਾਏਗਾ। ਬੱਚੀ ਦੀ ਗੱਲ ਸੁਣ ਕੇ ਨਾ ਉਸ ਬਜ਼ੁਰਗ ਦੀਆਂ ਅੱਖਾਂ ਖੁੱਲ੍ਹ ਗਈਆਂ ਕਿਉਂਕਿ ਬੱਚੀ ਨੇ ਆਪਣੀ ਗੱਲ ਵਿੱਚ ਉਹਨੂੰ ਸਮਝਾ ਦਿੱਤਾ ਸੀ ਕਿ ਅਤੀਤ ਦੇ ਪਛਤਾਵਿਆਂ ਅਤੇ ਕੌੜੇ ਤਜਰਬਿਆਂ ਨੂੰ ਜੇ ਅਸੀਂ ਭੁੱਲਦੇ ਨਹੀਂ ਤਾਂ ਜਿਹੜੇ ਤਾਜ਼ੇ ਖੁਸ਼ਬੂਦਾਰ ਗੁਜ਼ਰਦੇ ਪਲ ਨੇ ਨਾ ਇਹ ਮੁਰਝਾ ਜਾਣਗੇ, ਗੁਆਚ ਜਾਣਗੇ। ਅੱਜ ਵਿੱਚ ਰਹਿ ਕੇ ਜੀਵਨ ਨੂੰ ਭਰਪੂਰ ਜਿਉਣਾ ਚਾਹੀਦਾ। ਇਸ ਵੇਲੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ ਦੇ ਨਾਲ ਜੀ ਰਹੇ ਹੋ ਅਤੇ ਅਗਲੇ ਪਲ ਅਸੀਂ ਸੁਰਾਂ ਦੇ ਨਾਲ ਜੀਣਾ। ਫਿਰੋਜ਼ ਖਾਨ ਅਤੇ ਰਾਣੀ ਰਣਦੀਪ ਹੋਰਾਂ ਦਾ ਗਾਇਆ ਗੀਤ ਤੁਹਾਡੇ ਮਨ ਨੂੰ ਜਗਾ ਦਏਗਾ, ਪਰ ਇਸ ਤੋਂ ਪਹਿਲਾਂ ਤੁਸੀਂ ਬਾਹਰ ਵਿਹੜੇ ਦੀ ਬੱਤੀ ਤਾਂ ਬੁਝਾ ਦਿਓ, ਬਾਹਰ ਵੇਖੋ ਤਾਂ ਸਹੀ ਚਾਨਣ ਕਿੰਨਾ ਹੋ ਗਿਆ, ਹੁਣ ਕੋਈ ਬਲਬ ਜਗਾਉਣ ਦੀ ਜ਼ਰੂਰਤ ਥੋੜ੍ਹੀ ਹੈ। ਸੋ ਗੀਤ ਸੁਣਦੇ ਸੁਣਦੇ ਬਾਹਰ ਵਿਹੜੇ ਦੀ ਲਾਈਟ ਔਫ ਕਰ ਦਿਓ, ਜਿੰਨਾ ਬਿਜਲੀ ਦਾ ਸਰਫਾ ਕਰ ਲਵਾਂਗੇ ਉਨਾ ਹੀ ਸਾਡੇ ਲਈ ਬਿਹਤਰ ਹੈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਅਤੇ ਏਕੇ ਵਿੱਚ ਬੜੀ ਬਰਕਤ ਹੁੰਦੀ ਹੈ। ਰਿਸ਼ਤਿਆਂ ਵਿੱਚ ਜਦੋਂ ਅਸੀਂ ਤੇਰਮੇਰ ਭੁੱਲ ਕੇ ਇੱਕ ਹੋ ਜਾਂਦੇ ਹਾਂ ਤਾਂ ਫਿਰ ਖੇੜਿਆਂ ਅਤੇ ਚਾਵਾਂ ਨਾਲ ਭਰ ਜਾਂਦੇ ਹਾਂ। ਬੰਦਾ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਕੰਮ ਵਿੱਚ ਡੁੱਬ ਜਾਏ ਨਾ ਅਤੇ ਫਿਰ ਉਹਦੀ ਜ਼ਿੰਦਗੀ 'ਚ ਤਰੱਕੀ ਅਤੇ ਖੁਸ਼ਹਾਲੀਆਂ ਦੇ ਮੇਲੇ ਲੱਗ ਜਾਂਦੇ ਨੇ। ਸੋ ਜੀ, ਏਕੇ ਵਿੱਚ, ਇੱਕ ਦੇ ਅਹਿਸਾਸ ਵਿੱਚ ਜੀਵਨ ਦੀਆਂ ਖੁਸ਼ੀਆਂ ਦੇ ਖਜ਼ਾਨੇ ਦੱਬੇ ਪਏ ਨੇ। ਜਿਨ੍ਹਾਂ ਦਾ ਮਨ ਇਸ ਇੱਕ ਦੇ ਖੂਬਸੂਰਤ ਅਹਿਸਾਸ ਨਾਲ ਭਰ ਗਿਆ, ਉਹਨਾਂ ਨੇ ਸਾਰੇ ਜੱਗ ਨੂੰ ਆਪਣਾ ਬਣਾ ਲਿਆ। ਸੈਨੀਗਲ ਮੁਲਕ ਦੇ ਨਾ ਇੱਕ ਮਹਾਨ ਫੁੱਟਬਾਲਰ ਨੇ ਸੈਡੀਓ ਮੈਨੇ, ਜੋ ਇਸ ਮੁਲਕ ਦੇ ਪਛੜੇ ਪਿੰਡ ਬੰਬਾਲੀ ਦੇ ਨਾਲ ਤਾਲੁਕ ਰੱਖਦੇ ਨੇ। ਸੈਡੀਓ ਮੈਨੇ ਕਿੰਨੇ ਸਾਲ ਗਰੀਬੀ ਦੇ ਨਾਲ ਜੂਝਦੇ ਰਹੇ, ਸੰਘਰਸ਼ ਕਰਦੇ ਰਹੇ ਅਤੇ ਫਿਰ ਉਹ ਜਦੋਂ ਫੁੱਟਬਾਲ ਸਟਾਰ ਬਣੇ, ਬਹੁਤ ਅਮੀਰ ਹੋ ਗਏ ਅਤੇ ਉਹਨਾਂ ਨੇ ਆਪਣੀ ਕਮਾਈ ਦੌਲਤ ਸਿਰਫ ਆਪਣੇ ਜਾਂ ਆਪਣੇ ਪਰਿਵਾਰ 'ਤੇ ਨਹੀਂ ਖਰਚੀ, ਬਲਕਿ ਆਪਣੇ ਪਿੰਡ ਨੂੰ ਆਪਣਾ ਪਰਿਵਾਰ ਸਮਝਿਆ। ਆਪਣੇ ਪੈਸਿਆਂ ਨਾਲ ਉਹਨਾਂ ਨੇ ਪਿੰਡ ਵਿੱਚ 4.5 ਲੱਖ ਯੂਰੋ ਦਾ ਇੱਕ ਹਸਪਤਾਲ ਬਣਾਇਆ ਜੋ ਪਿੰਡ ਵਾਸੀਆਂ ਦਾ ਇਲਾਜ ਮੁਫਤ ਕਰਦਾ। 2.5 ਲੱਖ ਯੂਰੋ ਡਾਲਰ ਲਾ ਕੇ ਉਹਨਾਂ ਨੇ ਪਿੰਡ ਵਿੱਚ ਇੱਕ ਐਸਾ ਆਧੁਨਿਕ ਸਕੂਲ ਬਣਾਇਆ ਜਿਸ ਵਿੱਚ ਪਿੰਡ ਦੇ ਸਾਰੇ ਗਰੀਬ ਬੱਚੇ ਮੁਫਤ ਸਿੱਖਿਆ ਹਾਸਲ ਕਰਦੇ ਨੇ। ਸੈਡੀਓ ਮੈਨੇ ਪਿੰਡ ਦੇ ਹਰ ਪਰਿਵਾਰ ਨੂੰ 70 ਯੂਰੋ ਡਾਲਰ ਆਪਣੀ ਜੇਬ 'ਚੋਂ ਦਿੰਦੇ ਨੇ ਖਰਚ ਕਰਨ ਵਾਸਤੇ। ਔਰ ਇਹ ਫੁੱਟਬਾਲਰ ਕਹਿੰਦਾ ਹੈ ਕਿ ਇਹਨਾਂ ਸਹੂਲਤਾਂ ਨੂੰ ਦੇਖ ਕੇ ਜਦੋਂ ਉਹ ਆਪਣੇ ਪਿੰਡ ਵਾਸੀਆਂ ਦੇ ਚਿਹਰੇ 'ਤੇ ਖੁਸ਼ੀ ਦੇਖਦਾ ਨਾ ਤਾਂ ਉਹਦਾ ਮਨ ਸਕੂਨ ਨਾਲ ਭਰ ਜਾਂਦਾ ਹੈ। ਸਕੂਨ ਦੀ ਇਹ ਦੌਲਤ ਜੋ ਉਹਨਾਂ ਨੂੰ ਮਿਲਦੀ ਹੈ ਨਾ, ਉਹ ਸਕੂਨ ਮਹਿੰਗੀਆਂ ਗੱਡੀਆਂ ਜਾਂ ਘੜੀਆਂ ਉਹਨਾਂ ਨੂੰ ਨਹੀਂ ਦੇ ਸਕਦੀਆਂ। ਗੱਲ ਇਹ ਹੈ ਜੀ ਕਿ ਜਦੋਂ ਅਸੀਂ ਸਿਰਫ ਆਪਣੇ ਲਈ ਨਹੀਂ ਸਾਰਿਆਂ ਦੇ ਲਈ ਸੋਚਦੇ ਹਾਂ ਨਾ, ਉਦੋਂ ਮਨ 'ਚੋਂ ਤਣਾਅ ਪਲਾਇਨ ਕਰ ਜਾਂਦੇ ਨੇ ਅਤੇ ਸ਼ਾਂਤੀ ਅਤੇ ਸੁੱਖ ਹਮੇਸ਼ਾ ਦੇ ਲਈ ਸਾਡੇ ਮਨ ਵਿੱਚ ਵੱਸ ਜਾਂਦਾ। ਜਿੰਨਾ ਸਾਡਾ ਹਿਰਦਾ ਵਿਸ਼ਾਲ ਹੁੰਦਾ ਹੈ, ਉਨਾ ਜ਼ਿਆਦਾ ਸਕੂਨ ਸਾਡੇ ਮਨ ਵਿੱਚ ਹੁੰਦਾ ਅਤੇ ਜਿੰਨੀ ਸਾਡੀ ਸੋਚ ਸੁੰਗੜਦੀ ਜਾਂਦੀ ਹੈ, ਉਨੀ ਜ਼ਿਆਦਾ ਚਿੰਤਾ ਅਤੇ ਝੋਰੇ ਸਾਨੂੰ ਆ ਘੇਰਦੇ ਨੇ। ਜ਼ਿੰਦਗੀ ਦਾ ਸਿੱਧਾ ਸਾਦਾ ਜਿਹਾ ਅਸੂਲ ਹੈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਵੇਖੋ ਜੀ, ਨੱਚਣ ਗਾਉਣ ਦੀ ਗੱਲ ਜਦੋਂ ਅਸੀਂ ਭੋਲੇ ਨਾਲ ਕਰਦੇ ਹਾਂ ਨਾ, ਤਾਂ ਉਹ ਅਕਸਰ ਕਹਿੰਦਾ ਹੈ ਕਿ ਯਾਰ ਜਿੰਨਾ ਮੈਂ ਨੱਚਣਾ ਸੀ ਵਿਆਹ ਤੋਂ ਪਹਿਲਾਂ ਨੱਚ ਲਿਆ, ਹੁਣ ਤਾਂ ਮੈਂ ਘਰ ਵਾਲੀ ਦੇ ਇਸ਼ਾਰਿਆਂ 'ਤੇ ਨੱਚਦਾ। ਭੋਲਾ ਅਕਸਰ ਇਹ ਵੀ ਕਹਿੰਦਾ ਹੁੰਦਾ ਹੈ ਕਿ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਜੇ ਮੇਰੀ ਘਰ ਵਾਲੀ ਮੈਨੂੰ ਆਪਣਾ ਸਭ ਕੁਛ ਮੰਨਦੀ ਹੈ ਤਾਂ ਫਿਰ ਮੇਰਾ ਕਹਿਣਾ ਕਿਉਂ ਨਹੀਂ ਮੰਨਦੀ। ਇੱਕ ਦਿਨ ਨਾ ਭੋਲੇ ਨੇ ਆਪਣੀ ਘਰ ਵਾਲੀ ਨੂੰ ਕਿਹਾ ਕਿ ਆਹ ਮੈਨੂੰ 3,000 ਰੁਪਈਏ ਦੇਈ, ਮੈਂ ਆਹ ਵਧੀਆ ਜਿਹੇ ਬੂਟ ਲੈਣੇ ਆ। ਅਤੇ ਅੱਗੇ ਉਹਦੀ ਘਰ ਵਾਲੀ ਕਹਿੰਦੀ ਹੈ ਕਿ ਇੰਨੇ ਮਹਿੰਗੇ ਬੂਟ ਲੈਣ ਦਾ ਫਾਇਦਾ ਕੀ ਹੈ, ਤੁਰਨਾ ਤਾਂ ਫਿਰ ਤੂੰ ਪੁੱਠੇ ਰਾਹ 'ਤੇ ਹੀ। ਸੋ ਜੀ, ਭੋਲੇ ਦੇ ਆਪਣੇ ਰਸਤੇ ਨੇ, ਪਰ ਇਸ ਵੇਲੇ ਨਾ ਸੋਹਣੀ ਸਵੇਰ ਪ੍ਰੋਗਰਾਮ ਇਤਿਹਾਸ ਦੇ ਰਾਹ 'ਤੇ ਚੱਲੇਗਾ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ ਜੀ। ਅੱਜ ਦੇ ਦਿਨ ਦਾ ਇਤਿਹਾਸ ਹੀ ਕਹਿੰਦਾ ਜੀ ਕਿ ਅੱਜ ਦੇ ਹੀ ਦਿਨ ਸਾਲ 1948 ਵਿੱਚ ਭਾਰਤ ਵਿੱਚ ਔਰਤਾਂ ਨੂੰ IAS ਅਤੇ IPS ਸਮੇਤ ਸਾਰੀਆਂ ਜਨਤਕ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਭਰਤੀ ਹੋਣ ਦੀ ਯੋਗਤਾ ਮਿਲੀ ਸੀ। ਅੱਜ ਦੇ ਹੀ ਦਿਨ ਸਾਲ 1996 ਵਿੱਚ ਭਾਰਤ ਦੇ ਮਸ਼ਹੂਰ ਸ਼ਹਿਰ ਮਦਰਾਸ ਦਾ ਨਾਮ ਅਧਿਕਾਰਿਤ ਤੌਰ 'ਤੇ ਬਦਲ ਕੇ ਚੇਨਈ ਰੱਖ ਦਿੱਤਾ ਗਿਆ ਸੀ। ਅੱਜ ਦਾ ਹੀ ਉਹ ਦਿਨ ਸੀ ਜੀ ਜਦੋਂ ਸਾਲ 1850 ਵਿੱਚ ਹਾਰਵਰਡ ਓਬਜ਼ਰਵੇਟਰੀ ਨੇ ਸੂਰਜ ਤੋਂ ਇਲਾਵਾ ਬ੍ਰਹਿਮੰਡ ਦੇ ਪਹਿਲੇ ਤਾਰੇ ਵੇਗਾ ਦੀ ਫੋਟੋ ਖਿੱਚਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਸਾਲ 1955 ਵਿੱਚ ਅੱਜ ਦੇ ਹੀ ਦਿਨ ਦੁਨੀਆ ਦਾ ਪਹਿਲਾ ਡਿਜ਼ਨੀਲੈਂਡ ਪਾਰਕ ਵਾਲਟ ਡਿਜ਼ਨੀ ਦੀ ਦੇਖ ਰੇਖ ਹੇਠ ਕੈਲੀਫੋਰਨੀਆ ਅਮੈਰੀਕਾ ਵਿੱਚ ਆਮ ਜਨਤਾ ਦੇ ਲਈ ਖੋਲ੍ਹਿਆ ਗਿਆ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੁਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਵੇਖੋ ਜੀ, ਜਿੱਦਾਂ ਕੋਕੇ ਦਾ ਪਤਾ ਨਹੀਂ ਹੈ ਨਾ ਕਿ ਕੀ ਕਹਿੰਦਾ ਹੈ, ਉਸੇ ਤਰ੍ਹਾਂ ਹਾਲਾਤ ਦਾ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਕਹਿ ਦੇਣ। ਮੋਗਾ ਦੇ ਇੱਕ ਸਧਾਰਨ ਕਿਸਾਨ ਨੇ ਚਰਨਜੀਤ ਸਿੰਘ, ਜਿਹੜੇ ਕਿ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਗੇ। ਜ਼ਿੰਦਗੀ ਦੇ ਹਾਲਾਤ ਕੁਝ ਦਿਨ ਪਹਿਲਾਂ ਉਹਨਾਂ ਨੂੰ ਕਰਜ਼ੇ ਅਤੇ ਗਰੀਬੀ ਦੇ ਡਰਾਉਣੇ ਬੋਲ ਸੁਣਾ ਰਹੇ ਸੀ ਅਤੇ ਅੱਜ ਉਹਨਾਂ ਦੇ ਨਾਲ ਖੁਸ਼ਹਾਲੀ ਦੀ ਬਾਤ ਪਾ ਰਹੇ ਨੇ। ਦਰਅਸਲ ਗੱਲ ਇੱਦਾਂ ਹੋਈ ਕਿ ਮੋਗਾ ਦੇ ਚਰਨਜੀਤ ਸਿੰਘ ਨੇ, ਜੋ ਇੱਕ ਛੋਟੇ ਮੋਟੇ ਜਿਹੇ ਕਿਸਾਨ ਨੇ, ਜਿਨ੍ਹਾਂ ਦੇ ਸਿਰ 'ਤੇ 13 ਲੱਖ ਰੁਪਏ ਦਾ ਕਰਜ਼ਾ ਸੀ, ਜਿਨ੍ਹਾਂ ਦੀ ਜ਼ਿੰਦਗੀ ਸੰਘਰਸ਼ ਨਾਲ ਭਰਪੂਰ ਸੀ, ਦਿਨ ਮੁਸ਼ਕਿਲ ਸਨ, ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ 50 ਲੱਖ ਰੁਪਏ ਦੀ ਲੋਟਰੀ ਲੱਗ ਗਈ ਅਤੇ ਇੱਕ ਦਿਨ ਵਿੱਚ ਹੀ ਦਿਨ ਫਿਰ ਗਏ। ਸੋ ਜੀ, ਇਹ ਜ਼ਿੰਦਗੀ ਹੈ, ਕਦੇ ਧੁੱਪ ਹੈ ਅਤੇ ਕਦੇ ਛਾਂ ਹੈ, ਕਦੇ ਅਮੀਰੀ ਹੈ ਅਤੇ ਕਦੇ ਗਰੀਬੀ ਹੈ, ਕਦੇ ਤੰਦਰੁਸਤੀ ਹੈ ਅਤੇ ਕਦੇ ਬਿਮਾਰੀ ਹੈ। ਅਤੇ ਜਲੰਧਰ ਜ਼ਿਲ੍ਹੇ ਦੇ ਲੋਕ ਤੰਦਰੁਸਤ ਰਹਿਣ, ਤੰਦਰੁਸਤੀ ਦੀ ਛਾਂ ਲੋਕਾਂ 'ਤੇ ਬਣੀ ਰਹੇ, ਇਹਦੇ ਲਈ ਸਿਹਤ ਵਿਭਾਗ ਬੜੀ ਮਿਹਨਤ ਕਰ ਰਿਹਾ ਜੀ। ਹੁਣ ਸਿਹਤ ਵਿਭਾਗ ਇਹ ਜਾਣਦਾ ਹੈ ਕਿ ਜਦੋਂ ਮੌਨਸੂਨ ਆਉਂਦਾ ਨਾ ਤਾਂ ਡੇਂਗੂ ਦਾ ਖਤਰਾ ਵੀ ਮਗਰੇ ਮਗਰ ਆ ਜਾਂਦਾ। ਹੁਣ ਤੱਕ ਵੇਖ ਲਓ, ਜਲੰਧਰ 'ਚ 13 ਡੇਂਗੂ ਦੇ ਕੇਸਿਸ ਰਿਪੋਰਟ ਵੀ ਹੋ ਚੁੱਕੇ ਨੇ, 6 ਸ਼ਹਿਰਾਂ 'ਚੋਂ, 7 ਪਿੰਡਾਂ 'ਚੋਂ। ਹਾਲਾਂਕਿ ਇਹਨਾਂ ਦਿਨਾਂ 'ਚ ਸਿਹਤ ਵਿਭਾਗ ਦੀਆਂ ਟੀਮਾਂ ਨੇ 2,20,448 ਘਰਾਂ 'ਚ ਘਰ ਘਰ ਜਾ ਕੇ ਸਰਵੇ ਕੀਤਾ, ਲੋਕਾਂ ਨੂੰ ਸਮਝਾਇਆ ਕਿ ਪਾਣੀ ਖੜ੍ਹਾ ਨਾ ਹੋਣ ਦਿਓ, ਸਫਾਈ ਰੱਖੋ, ਅਤੇ 320 ਘਰਾਂ 'ਚ ਜਿਹੜਾ ਡੇਂਗੂ ਦਾ ਲਾਰਵਾ ਮਿਲਿਆ ਨਾ, ਉਹ ਵੀ ਡੋਲਿਆ ਗਿਆ। ਫਿਰ ਵੀ 13 ਡੇਂਗੂ ਦੇ ਕੇਸਿਸ ਨਿਕਲ ਆਏ ਨੇ। ਵੇਖੋ ਜੀ, ਹੋਰ ਕੋਈ ਕੇਸ ਨਾ ਨਿਕਲੇ ਇਹਦੇ ਲਈ ਅਸੀਂ ਸਾਰੇ ਸਵੱਛਤਾ ਦਾ ਇਨਕਲਾਬ ਲਿਆਈਏ, ਸਾਫ਼ ਸਫਾਈ ਦੇ ਅੰਦੋਲਨ ਚਲਾਈਏ, ਗੱਲ ਫੇਰ ਹੀ ਬਣੇਗੀ। ਅਤੇ ਪਟਿਆਲਾ ਜ਼ਿਲ੍ਹੇ 'ਚ ਨਾ, ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸਨ ਇਸ ਗੱਲ 'ਤੇ ਗੌਰ ਕਰ ਰਿਹਾ ਕਿ ਜਿਹੜੀਆਂ ਸਰਕਾਰ ਦੀਆਂ ਭਲਾਈ ਸਕੀਮਾਂ ਨੇ ਨਾ, ਉਹ ਗੱਲਾਂ ਬਾਤਾਂ 'ਚ ਹੀ ਨਾ ਰਹਿ ਜਾਣ, ਲੋੜਵੰਦਾਂ ਤੱਕ ਪਹੁੰਚ ਵੀ ਕਰਨ। ਕੁਝ ਦਿਨ ਪਹਿਲਾਂ ਨਾ ਪਟਿਆਲਾ ਦੇ DC ਨੇ ਇੱਕ ਮੀਟਿੰਗ ਬੁਲਾਈ, ਜਿਹਦੇ ਵਿੱਚ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਜਿੰਨੀਆਂ ਵੀ ਸਿਹਤ ਨਾਲ ਜੁੜੀਆਂ ਭਲਾਈ ਸਕੀਮਾਂ ਨੇ, ਲੋੜਵੰਦ ਉਹਦੇ ਤੋਂ ਵਾਂਝੇ ਨਾ ਰਹਿਣ। ਹਰ ਕਰਮਚਾਰੀ, ਹਰ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਵੇ। ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਵੀ ਹਰ ਲੋੜਵੰਦ ਤੱਕ ਪਹੁੰਚ ਹੋਵੇ। ਵਾਕਈ ਜੀ, ਹੁਣ ਭਲਾਈ ਸਕੀਮਾਂ ਦਾ ਫਾਇਦਾ ਤਾਂ ਹੀ ਹੈ ਨਾ ਕਿ ਇਹ ਸਹੀ ਮਹਿਣਿਆਂ 'ਚ ਲੋਕਾਂ ਦਾ ਭਲਾ ਕਰਨ, ਅਤੇ ਉਹ ਭਲਾ ਤਾਂ ਹੀ ਹੋਏਗਾ ਜੇ ਉਹਨਾਂ ਤੱਕ ਉਹਨਾਂ ਦੀ ਪਹੁੰਚ ਹੋਏਗੀ। ਫਿਲਹਾਲ ਇਸ ਵੇਲੇ ਮੇਰੀ ਪਹੁੰਚ ਇੱਕ ਗੀਤ ਤੱਕ ਹੈ। ਇਹ ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਰਈਸ ਫਿਲਮ ਦਾ ਤੁਸੀਂ ਗੀਤ ਸੁਣ ਰਹੇ ਸੀ ਜੀ, ਅਰੀਜੀਤ ਸਿੰਘ ਅਤੇ ਹਰਸ਼ਦੀਪ ਕੌਰ ਦੀਆਂ ਆਵਾਜ਼ਾਂ 'ਚ। ਵੇਖੋ, ਤੁਹਾਨੂੰ ਇੰਨਾ ਸੁਰੀਲਾ ਗੀਤ ਸੁਣਾਇਆ ਨਾ, ਇਹਦੇ ਬਦਲੇ ਮੇਰਾ ਇੱਕ ਛੋਟਾ ਜਿਹਾ ਕੰਮ ਕਰੋ। ਆਪਣੀ ਗੱਡੀ ਜਾਂ ਸਕੂਟਰ ਵਿੱਚ ਹੁਣੇ ਹੀ ਨਾ ਕੋਈ ਕੱਪੜੇ ਦਾ ਜਾਂ ਜਿਊਟ ਦਾ ਬੈਗ ਰੱਖ ਲਓ। ਅੱਜ ਜੋ ਵੀ ਖਰੀਦੋਗੇ ਇਸ ਬੈਗ ਵਿੱਚ ਉਹ ਸਮਾਨ ਪਵਾ ਲਿਓ, ਪੋਲੀਥੀਨ ਦਾ ਲਿਫਾਫਾ ਨਾ ਵਰਤਿਓ। ਤੁਹਾਡਾ ਇਹ ਉੱਦਮ ਪਲਾਸਟਿਕ ਪ੍ਰਦੂਸ਼ਣ ਨੂੰ ਰੋਕੇਗਾ। ਅਤੇ ਜੇ ਬੈਗ ਹੁਣੇ ਹੀ ਤੁਸੀਂ ਆਪਣੀ ਗੱਡੀ ਜਾਂ ਆਪਣੇ ਸਕੂਟਰ ਵਿੱਚ ਰੱਖ ਲਓਗੇ ਤਾਂ ਫਿਰ ਪੋਲੀਥੀਨ ਦੇ ਲਿਫਾਫੇ ਸਾਰੇ ਦਿਨ ਵਿੱਚ ਨਹੀਂ ਵਰਤਣੇ, ਇਸ ਲਈ ਤੁਹਾਡਾ ਮਨ ਬਣ ਜਾਏਗਾ। ਅਤੇ ਸਿਆਣੇ ਕਹਿੰਦੇ ਨੇ ਕਿ ਇੱਕ ਵਾਰ ਮਨ ਬਣ ਜਾਏ ਨਾ ਤਾਂ ਫਿਰ ਬੰਦਾ ਕੁਝ ਵੀ ਕਰ ਲੈਂਦਾ। ਮਨ ਦਾ ਬੰਨਾ ਅਤੇ ਮਨ ਦਾ ਬਦਲਣਾ ਬਸ ਮਾਹੌਲ 'ਤੇ ਨਿਰਭਰ ਕਰਦਾ ਹੁੰਦਾ। ਲੁਧਿਆਣਾ ਵਿੱਚ ਨਾ ਜੀ, ਕਾਲਜ ਦੀਆਂ 19 ਵਿਦਿਆਰਥਣਾਂ ਦਾ ਮਨ ਘਰ ਦੇ ਹਾਲਾਤ ਕਰਕੇ ਦੁਖੀ ਸੀ ਅਤੇ ਉਹਨਾਂ ਦਾ ਮਨ ਬਣ ਗਿਆ ਸੀ ਕਿ ਬਸ ਬਹੁਤ ਹੋ ਗਿਆ, ਹੁਣ ਪੜ੍ਹਾਈ ਛੱਡ ਹੀ ਦੇਣੀ। ਪਰ ਜਦੋਂ ਉਹਨਾਂ ਨੇ ਯੂਨੀਵਰਸਿਟੀ ਵੱਲੋਂ ਲਾਇਆ ਹਫ਼ਤੇ ਦਾ ਲੀਡਰਸ਼ਿਪ ਟ੍ਰੇਨਿੰਗ ਕੈਂਪ ਅਟੈਂਡ ਕੀਤਾ, ਫਿਰ ਉਹਨਾਂ ਦਾ ਮਨ ਬਦਲ ਗਿਆ। ਪੜ੍ਹਾਈ ਜਾਰੀ ਰੱਖਣੀ ਹੈ, ਇਹਦੇ ਲਈ ਫਿਰ ਉਹਨਾਂ ਨੇ ਪੱਕਾ ਮਨ ਬਣਾ ਲਿਆ। ਦਰਅਸਲ ਜੀ, ਲੁਧਿਆਣਾ ਵਿੱਚ ਯੂਨੀਵਰਸਿਟੀ ਵੱਲੋਂ ਜਿਹੜਾ ਇਹ 92 ਸਟੂਡੈਂਟਸ ਦਾ ਕੈਂਪ ਲਾਇਆ ਗਿਆ ਸੀ ਨਾ, ਇਹਦੇ ਵਿੱਚ ਵਿਦਿਆਰਥੀਆਂ ਨੂੰ ਰੋਜ਼ ਤੜਕੇ 5 ਵਜੇ ਉਠਾਉਂਦੇ ਸੀ, ਮੈਡੀਟੇਸ਼ਨ ਕਰਾਉਂਦੇ ਸੀ, ਵਰਕਆਊਟ ਕਰਾਉਂਦੇ ਸੀ ਅਤੇ ਫਿਰ ਵਿਦਿਆਰਥੀ ਲੈਕਚਰ ਲਾਉਂਦੇ ਸਨ। ਸਟੇਜ 'ਤੇ ਆ ਕੇ ਵਿਦਿਆਰਥੀ ਸਾਰਿਆਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਦੇ ਸਨ। ਇਸ ਕੈਂਪ ਨੇ ਵਿਦਿਆਰਥੀਆਂ ਨੂੰ ਮਹਿਸੂਸ ਕਰਾਇਆ ਕਿ ਪੜ੍ਹਨਾ, ਜਾਣਨਾ, ਸਿੱਖਣਾ ਹੀ ਜ਼ਿੰਦਗੀ ਹੈ ਅਤੇ ਇਹੀ ਜ਼ਿੰਦਗੀ ਨੂੰ ਉੱਚਾਈਆਂ ਵੱਲ ਲੈ ਕੇ ਜਾਂਦਾ। ਇਸ ਕਰਕੇ ਉਹ 19 ਵਿਦਿਆਰਥਣਾਂ ਜਿਹੜੀਆਂ ਪਹਿਲਾਂ ਪੜ੍ਹਾਈ ਛੱਡਣ ਦਾ ਮਨ ਬਣਾ ਚੁੱਕੀਆਂ ਸਨ, ਇਸ ਕੈਂਪ ਤੋਂ ਬਾਅਦ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ। ਸੰਗਤ ਦਾ, ਮਾਹੌਲ ਦਾ ਬੰਦੇ 'ਤੇ ਬੜਾ ਅਸਰ ਹੁੰਦਾ ਹੈ ਜੀ। ਹੁਣ ਸਾਡੇ ਭੋਲੇ ਦੀ ਸੰਗਤ ਮਾੜੀ ਹੈ, ਸੋ ਇਸੇ ਕਰਕੇ ਉਹਦੇ ਵਿਚਾਰ ਵੀ ਉੱਦਾਂ ਦੇ ਹੀ ਨੇ। ਇੱਕ ਦਿਨ ਨਾ ਉਜਾਗਰ ਨੇ ਉਹਨੂੰ ਪੁੱਛਿਆ ਕਿ ਭੋਲੇ, ਮੈਂ ਵੇਖ ਰਿਹਾ ਕਿ ਪਿਛਲੇ 1/2 ਘੰਟੇ ਤੋਂ ਤੂੰ ਬੜੀ ਡੂੰਘੀ ਸੋਚ ਵਿੱਚ ਡੁੱਬਿਆ, ਕੀ ਸੋਚ ਰਿਹਾ? ਅਤੇ ਅੱਗੇ ਭੋਲਾ ਕਹਿੰਦਾ ਕਿ ਯਾਰ, ਪਰਸੋਂ ਨਾ ਹਨੇਰੀ ਆਈ ਸੀ ਅਤੇ ਹਨੇਰੀ 'ਚ ਇੱਕ ਕਮੀਜ਼ ਉੱਡ ਕੇ ਮੇਰੇ ਘਰ ਆ ਕੇ ਡਿੱਗ ਪਈ ਅਤੇ ਹੁਣ ਮੈਂ ਇਹ ਸੋਚ ਰਿਹਾ ਕਿ ਇਸ ਕਮੀਜ਼ ਦੇ ਨਾਲ ਦੀ ਪੈਂਟ ਖਰੀਦ ਲਵਾਂ ਕਿ ਅਗਲੀ ਹਨੇਰੀ ਦਾ ਇੰਤਜ਼ਾਰ ਕਰਾਂ। ਵੇਖ ਲਓ ਜੀ, ਭੋਲੇ ਦੀ ਆਪਣੀ ਸੋਚ ਹੈ ਅਤੇ ਉਹਦੇ ਆਪਣੇ ਤਰ੍ਹਾਂ ਦੇ ਫਿਕਰ ਨੇ। ਅਤੇ

ਇੱਥੋਂ ਤੱਕ ਆਵਾਰਾ ਕੁੱਤਿਆਂ ਦੇ ਜ਼ੁਲਮ ਦੀ ਗੱਲ ਹੈ ਨਾ, ਇਹਦੇ ਕਰਕੇ ਪੂਰਾ ਦੁਆਬਾ ਫਿਕਰਮੰਦ ਹੈ। ਵੇਖੋ ਜੀ, ਅੰਕੜੇ ਕਹਿ ਰਹੇ ਨੇ ਕਿ 6 ਮਹੀਨਿਆਂ ਦੇ ਵਿੱਚ ਦੁਆਬਾ ਰੀਜਨ 'ਚ ਜਲੰਧਰ, ਨਵਾਂਸ਼ਹਿਰ, ਕਪੂਰਥਲਾ 'ਚ ਡੌਗ ਬਾਈਟਸ ਦੇ 29,000 ਕੇਸਿਸ ਰਿਕਾਰਡ ਕੀਤੇ ਗਏ ਨੇ। ਸਭ ਤੋਂ ਜ਼ਿਆਦਾ ਕੇਸਿਸ ਹੁਸ਼ਿਆਰਪੁਰ 'ਚ 12,821 ਸੀ। ਉਸ ਤੋਂ ਬਾਅਦ ਜਲੰਧਰ ਹੈ ਜੀ, ਜਿੱਥੇ 8,000 ਤੋਂ ਜ਼ਿਆਦਾ ਡੌਗ ਬਾਈਟ ਕੇਸਿਸ ਰਿਕਾਰਡ ਕੀਤੇ ਗਏ। ਨਵਾਂਸ਼ਹਿਰ ਅਤੇ ਕਪੂਰਥਲਾ 'ਚ ਵੀ 4,000 ਤੋਂ ਜ਼ਿਆਦਾ ਡੌਗ ਬਾਈਟ ਕੇਸਿਸ ਪਿਛਲੇ 6 ਮਹੀਨਿਆਂ 'ਚ ਰਿਕਾਰਡ ਕੀਤੇ ਗਏ ਨੇ। ਸੋ ਹਾਲਾਤ ਕਹਿ ਰਹੇ ਨੇ ਕਿ ਇਸ ਬਾਰੇ ਸੀਰੀਅਸਲੀ ਕੁਝ ਸੋਚਣ ਅਤੇ ਉਹਦੇ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਸੋਨੀ ਸਪੀਡ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਜੀ ਅਤੇ ਇਸ ਪ੍ਰੋਗਰਾਮ 'ਚ ਗੱਲਾਂ ਬਾਤਾਂ ਚੱਲ ਰਹੀਆਂ ਨੇ ਅਤੇ ਗੀਤ ਚੱਲ ਰਹੇ ਨੇ ਅਤੇ ਸਿਆਣੇ ਕਹਿੰਦੇ ਨੇ ਕਿ ਚੱਲਣ ਦਾ ਨਾਮ ਹੀ ਜ਼ਿੰਦਗੀ ਹੈ, ਚੱਲਣ ਵਿੱਚ ਹੀ ਵਿਕਾਸ ਹੈ। ਅਤੇ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਨਾ ਜੀ, ਉਹ ਵੀ ਵਿਕਾਸ ਦੀਆਂ ਰਾਹਾਂ 'ਤੇ ਬਹੁਤ ਤੇਜ਼ ਕਦਮਾਂ ਦੇ ਨਾਲ ਚੱਲ ਰਹੀ ਹੈ ਤਾਂ ਕਿ ਅਸੀਂ ਵਿਕਸਿਤ ਭਾਰਤ ਦਾ ਸੁਪਨਾ ਜਲਦ ਤੋਂ ਜਲਦ ਪੂਰਾ ਕਰ ਸਕੀਏ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀਂਦ, ਚੰਡੀਗੜ੍ਹ ਅਤੇ ਜਲੰਧਰ ਦੇ ਦੌਰੇ 'ਤੇ ਨੇ ਅੱਜ। ਸੋ ਇਸ ਕਰਕੇ ਇਸ ਇਲਾਕੇ 'ਚ ਬਹੁਤ ਜ਼ਿਆਦਾ ਉਤਸ਼ਾਹ, ਬਹੁਤ ਸਾਰੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਣਾ। ਸੋ ਜੀ ਸਾਡੇ ਨਾਲ ਨੇ ਇਸ ਵੇਲੇ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਮੁਖੀ ਰਾਜੇਸ਼ ਚੰਦਰ ਬਾਲੀ। ਆਓ ਉਹਨਾਂ ਤੋਂ ਇਹ ਜਾਣਕਾਰੀ ਲਈਏ।
1: ਬਹੁਤ ਮਿਹਰਬਾਨੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਚੱਲਣ ਦਾ ਨਾਂ ਹੀ ਜ਼ਿੰਦਗੀ ਹੈ, ਉਸੇ ਕੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਪ੍ਰਧਾਨ ਮੰਤਰੀ ਜੀ ਸਾਡੇ ਹਰਿਆਣਾ ਵਾਸਤੇ ਔਰ ਪੰਜਾਬ ਵਾਸਤੇ ਪ੍ਰੋਜੈਕਟਸ ਲੈ ਕੇ ਆ ਰਹੇ ਨੇ, ਉਹਦੇ 'ਚ ਬਹੁਤ ਸਾਰੇ ਤਾਂ ਰੇਲ ਗੱਡੀਆਂ ਵਾਲੇ ਨੇ ਔਰ ਸੜਕੀ ਆਵਾਜਾਈ ਦੇ ਵੀ ਨੇ। ਉਹੀ ਚੱਲਣ ਦਾ ਨਾਂ ਹੀ ਜ਼ਿੰਦਗੀ, ਉੱਥੋਂ ਹੀ ਜ਼ਿੰਦਗੀ ਚੱਲਦੀ ਹੈ। ਅਤੇ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਓਵਰਆਲ ਤਿੰਨੋਂ ਥਾਵਾਂ ਹੈਗੀਆਂ ਨੇ ਹਰਿਆਣਾ ਦਾ, ਜਿਹੜਾ ਜਿਸ ਤਰ੍ਹਾਂ ਜੀਂਦ ਹੈ, ਕੁਰੂਕਸ਼ੇਤਰ ਹੈ, ਚੰਡੀਗੜ੍ਹ ਹੈ ਆਪਣਾ ਯੂਨੀਅਨ ਟੈਰੀਟਰੀ ਔਰ ਆਪਣਾ ਪਿਆਰਾ ਪੰਜਾਬ ਹੈ, ਇਹਨਾਂ ਸਾਰਿਆਂ ਵਾਸਤੇ ਜਿਹੜਾ ਟੋਟਲ ਬਜਟ ਦਾ ਪ੍ਰੋਜੈਕਟ ਹੈਗੇ ਨੇ 25,000 crore ਤੋਂ ਵੱਧ ਦੇ ਪ੍ਰੋਜੈਕਟ ਨੇ ਜਿਹਨਾਂ ਦੀ ਸ਼ੁਰੂਆਤ ਹੋਣੀ ਹੈ, ਇਨੋਗੋਰੇਸ਼ਨ ਹੋਣੀ ਹੈ, ਉਹ ਨੀਂਹ ਪੱਥਰ ਰੱਖੇ ਜਾਣੇ ਹੈ
0: ਜੀ। ਰਾਜੇਸ਼ ਬਾਲੀ ਜੀ, ਸਾਰਿਆਂ ਦੇ ਮਨ ਵਿੱਚ ਇਸ ਗੱਲ ਦਾ ਉਤਸ਼ਾਹ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਜਿਹੜੀ ਹੈ ਉਹ ਝੰਡੀ ਵਿਖਾਉਣੀ ਹੈ, ਸੋ ਇਹ ਕਿੰਨੀ ਕੁ ਮਹੱਤਵਪੂਰਨ ਚੀਜ਼ ਹੈ ਜੀ?
1: ਇਹ ਬੜੇ ਮਾਣ ਦੀ ਗੱਲ ਹੈ ਜੀ ਸਾਡੇ ਪੂਰੇ ਹਿੰਦੁਸਤਾਨ ਵਾਸਤੇ ਕਿ ਇਹ ਪਹਿਲੀ ਟ੍ਰੇਨ ਹੋਏਗੀ ਜਿਹੜੀ ਹਾਈਡਰੋਜਨ ਰੇਲ, ਮਤਲਬ ਹਾਈਡਰੋਜਨ 'ਤੇ ਚੱਲੇਗੀ। ਔਰ ਇਹਦੇ ਜਿਹੜੀ ਹੈਗੀ ਹੈ 10 ਕੋਚ ਹੈਗੇ ਨੇ

0: ਜਿਹੜੀ ਸਪੀਡ ਵੀ ਹੈ ਉਹ ਮੈਕਸੀਮਮ ਜਿਹੜੀ ਸਪੀਡ ਹੈ 110 ਕਿਲੋਮੀਟਰ ਪਰ ਆਰ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ, ਹਾਈਡਰੋਜਨ ਟ੍ਰੇਨ ਕਿਉਂ ਕਮਾਉਂਦੀ ਹੈ? ਕਿਉਂਕਿ ਨਾ ਇਹਦੇ 'ਤੇ ਸਾਨੂੰ ਕੋਲੇ ਦੀ ਲੋੜ ਹੈ, ਨਾ ਬਿਜਲੀ ਦੀ ਲੋੜ ਹੈਗੀ ਹੈ
1: ਜੀ।
0: ਇਹ ਆਪਣੇ ਆਪ ਜਿਹੜਾ ਹਾਈਡਰੋਜਨ ਹੈ ਉਹਨੂੰ ਵੈਪੋਰੇਟ ਕਰਕੇ ਉਸ ਤੋਂ ਹੀ ਪਾਵਰ ਲਏਗਾ ਔਰ ਇਹ ਟ੍ਰੇਨ ਜਿਹੜੀ ਚੱਲੇਗੀ। ਔਰ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਟ੍ਰੇਨ ਦੇ ਨਾਲ, ਇਸ ਰੇਲ ਗੱਡੀ ਦੇ ਨਾਲ ਜਿਹੜੀ ਅਸੀਂ ਮਤਲਬ ਦੁਨੀਆ ਦੀਆਂ 5 ਐਸੀਆਂ ਹੋਰ ਕੰਟਰੀਜ਼ ਹੈਗੀਆਂ ਨੇ, 4 ਹੋਰ ਐਸੀ ਕੰਟਰੀਜ਼ ਨੇ ਜਿਨ੍ਹਾਂ ਨੇ ਹਾਈਡਰੋਜਨ ਟ੍ਰੇਨਸ ਬਣਾਈਆਂ ਨੇ, ਅਸੀਂ 5ਵੇਂ ਹੈਗੇ ਹਾਂ। ਅਤੇ ਉਹ ਜਿਹੜੀ 4 ਕੰਟਰੀਜ਼ ਹੈਗੀਆਂ ਨੇ, ਜਿਹੜੇ 4 ਦੂਸਰੇ ਦੇਸ਼ ਨੇ, ਉਹਨਾਂ 'ਚ ਜਰਮਨੀ ਹੈ, ਜਪਾਨ ਹੈ, ਚਾਈਨਾ ਹੈ ਅਤੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਹੈ, ਅਤੇ ਹੁਣ ਅਸੀਂ ਹੈਗੇ ਹਾਂ, ਅਸੀਂ ਹਿੰਦੁਸਤਾਨੀ। ਪ੍ਰਧਾਨ ਮੰਤਰੀ ਜੀ ਨੇ ਕੁਰੂਕਸ਼ੇਤਰ ਦੇ ਵਿੱਚ ਵੀ ਇੱਕ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਾ ਹੈਗਾ, ਜੋ ਸਿੱਖ ਗੁਰੂਆਂ ਦੀ ਵਿਰਾਸਤ ਅਤੇ ਸਿੱਖ ਵਿਰਸੇ ਨੂੰ ਸਮਰਪਿਤ ਹੋਏਗਾ
1: ਜੀ।
0: ਚੰਡੀਗੜ੍ਹ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ 4700 ਕਰੋੜ ਰੁਪਏ ਤੇ ਵੱਖਰੇ ਵੱਖਰੇ ਪ੍ਰੋਜੈਕਟ ਹੈਗੇ ਨੇ ਜਿਨ੍ਹਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਵਿੱਚ PGI ਜਿਹੜਾ ਆਪਣਾ ਹੈਗਾ, PGI ਚੰਡੀਗੜ੍ਹ, ਉਹਦੇ ਵਿੱਚ ਕਾਫੀ ਸਾਰੀਆਂ ਸਹੂਲਤਾਂ ਵਾਲੇ ਜਿਹੜੇ ਨਵੇਂ, ਜਿਸ ਤਰ੍ਹਾਂ ਹੁਣ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਹੈਗੇ ਨੇ, ਐਡਵਾਂਸਡ ਨਿਊਰੋ ਸਾਇੰਸ ਸੈਂਟਰ ਹੈਗੇ ਨੇ, ਇਹਨਾਂ ਦੇ ਉਦਘਾਟਨ ਕਰਨੇ ਨੇ ਪ੍ਰਧਾਨ ਮੰਤਰੀ ਜੀ ਨੇ। ਔਰ ਇਹਨਾਂ ਦਾ ਜਿਹੜਾ ਮੇਨ ਪ੍ਰੋਗਰਾਮ ਹੈ, ਜਿਹੜਾ ਆਪਣਾ ਇੰਜੀਨੀਅਰਿੰਗ ਕਾਲਜ ਹੈਗਾ ਚੰਡੀਗੜ੍ਹ ਦੇ ਵਿੱਚ, ਉੱਥੇ ਹੈਗਾ ਜਿੱਥੋਂ ਉਹਨਾਂ ਨੇ ਸਾਰੇ ਵਰਚੁਅਲ ਕਰਨੇ ਹੈਗੇ ਨੇ, ਇਨੋਗਰੇਸ਼ਨ ਕਰਨੀਆਂ ਨੇ ਔਰ ਨੀਂਹ ਪੱਥਰ ਰੱਖਣੇ ਨੇ
1: ਜੀ। ਔਰ ਰਾਜੇਸ਼ ਚੰਦਰ ਬਾਲੀ ਜੀ, ਸਾਡੇ ਜਲੰਧਰ ਵਾਲਿਆਂ ਲਈ ਵੀ ਫਖਰ ਦੀ, ਮਾਣ ਦੀ ਗੱਲ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਲੰਧਰ ਦੇ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਸੋ ਇਸ ਦੌਰੇ ਬਾਰੇ ਔਰ ਇਸ ਪ੍ਰੋਗਰਾਮ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਜੀ।
0: ਦੇਖੋ, ਜਿਹੜਾ ਕੈਂਟ ਸਟੇਸ਼ਨ ਹੈਗਾ, ਤੁਸੀਂ ਜਿਹੜੇ ਲੋਕ ਜਿਹੜੇ ਸਾਡੇ ਮਤਲਬ ਜਿਹੜੇ ਸ਼੍ਰੋਤਾ ਨੇ, ਸਾਡੇ ਆਪਣੇ ਜਲੰਧਰ ਵਾਸੀ ਜਾਂ ਪੰਜਾਬ ਵਾਸੀ ਨੇ, ਜਿਨ੍ਹਾਂ ਨੇ ਹਾਲੇ ਤੱਕ ਨਵੀਂ ਜਿਹੜੀ ਉਹਦੀ ਨੁਹਾਰ ਬਦਲੀ ਹੈ ਜਲੰਧਰ ਛਾਉਣੀ ਸਟੇਸ਼ਨ ਦੀ, ਨਹੀਂ ਵੇਖੀ, ਜਦੋਂ ਉਹ ਜਾਣਗੇ ਉੱਥੇ ਵੇਖਣ ਵਾਸਤੇ, ਤਾਂ ਉਹਨਾਂ ਨੂੰ ਸ਼ਾਇਦ ਲੱਗੇ ਕਿ ਅਸੀਂ ਗਲਤ ਥਾਂ 'ਤੇ ਆ ਗਏ, ਅਸੀਂ ਤਾਂ ਏਅਰਪੋਰਟ 'ਤੇ ਆ ਗਏ ਹਾਂ, ਅਸੀਂ ਤਾਂ ਸਟੇਸ਼ਨ ਛੱਡ ਕੇ ਗਏ ਸੀ 5 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜਾਂ 1 ਸਾਲ ਪਹਿਲਾਂ
1: ਜੀ।
0: ਉਹ ਇੰਨਾ ਸੋਹਣਾ ਉਹਨੂੰ ਬਣਾ ਦਿੱਤਾ ਹੈ, ਉਹਦੇ 'ਚ ਇੰਨੀ ਫੈਸਿਲਿਟੀਜ਼ ਆਮ ਲੋਕਾਂ ਦੀ ਸਹੂਲਤ ਨੂੰ ਵੇਖਦਿਆਂ ਰੱਖੀਆਂ ਗਈਆਂ ਨੇ। ਅਤੇ ਇਹਦੇ 'ਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਵੀਰਿੰਦਰ ਸਿੰਘ ਜੀ, ਕਿ ਜਿਹੜੀ ਅੱਜ ਟ੍ਰੇਨ ਨਵੀਂ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਝੰਡੀ ਦਿਖਾ ਕੇ ਜਲੰਧਰੋਂ ਰਵਾਨਾ ਕਰਨੀ ਹੈ, ਉਹ ਵੈਸੇ ਚੱਲਣੀ ਤਾਂ ਅੰਮ੍ਰਿਤਸਰੋਂ ਹੈ, ਛੇਹਰਟੇ ਤੋਂ
1: ਜੀ।
0: ਔਰ ਇਹ ਵਾਰਾਣਸੀ ਤੱਕ ਪਹਿਲੀ ਡਾਇਰੈਕਟ AC ਟ੍ਰੇਨ ਹੈਗੀ ਹੈ
1: ਜੀ,
0: ਜਿਹਨੂੰ ਪ੍ਰਧਾਨ ਮੰਤਰੀ ਜੀ ਨੇ ਝੰਡੀ ਦਿਖਾ ਕੇ ਰਵਾਨਾ ਕਰਨਾ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜੇ ਦੋਵੇਂ ਸਾਡੇ ਇਹ ਸਥਾਨ ਹੈਗੇ ਨੇ, ਅੰਮ੍ਰਿਤਸਰ ਔਰ ਵਾਰਾਣਸੀ, ਦੋਨੇ ਹੀ ਸਾਡੇ ਵਾਸਤੇ ਬੜੇ ਸੱਭਿਆਚਾਰ ਕੇਂਦਰ ਹੈਗੇ ਨੇ, ਤਾਂ ਇਹਨਾਂ ਦੀ ਡਾਇਰੈਕਟ ਕਨੈਕਟੀਵਿਟੀ ਇਹ ਪਹਿਲੀ ਵਾਰੀ ਹੋ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ, ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹ ਸੀਰ ਗੋਵਰਧਨ, ਉਹ ਵੀ ਵਾਰਾਣਸੀ 'ਚ ਪੈਂਦਾ, ਜਿਹੜੀ ਟ੍ਰੇਨ ਹੈ ਡਾਇਰੈਕਟਲੀ ਉਹਨਾਂ ਨੂੰ ਕਨੈਕਟ ਕਰੇਗੀ।
1: ਰਾਜੇਸ਼ ਬਾਲੀ ਜੀ, ਕਿੰਨੇ ਸਟੇਸ਼ਨ ਇਨੋਗਰੇਟ ਕਰਨੇ ਨੇ ਔਰ ਇਹਦੇ ਨਾਲ ਨਾਲ ਹੋਰ ਕਿਹੜੇ ਵਿਕਾਸ ਪ੍ਰੋਜੈਕਟ ਹੋਣਗੇ ਜਿਨ੍ਹਾਂ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਐਲਾਨ ਕਰਨਗੇ ਜੀ?
0: ਜੋ ਵੀਰਿੰਦਰ ਜੀ, ਟੋਟਲ ਜੋ ਸਾਡੇ ਇੱਥੇ ਜਲੰਧਰ ਦੇ, ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜਲੰਧਰ ਤੋਂ ਅਸੀਂ ਸਭ ਕੁਝ ਲਾਂਚ ਕਰਦੇ ਪਏ ਹਾਂ
1: ਜੀ,
0: ਟੋਟਲ ਜਿਹੜੇ ਪ੍ਰੋਜੈਕਟ ਹੈਗੇ ਨੇ 5,470 ਕਰੋੜ ਰੁਪਏ ਤੋਂ ਵੱਧ ਦੇ ਨੇ, ਜਿਨ੍ਹਾਂ ਵਿੱਚ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਹੈਗੇ ਨੇ ਜਿਨ੍ਹਾਂ ਦੇ ਉਦਘਾਟਨ ਕਰਨੇ ਨੇ ਪ੍ਰਧਾਨ ਮੰਤਰੀ ਜੀ ਨੇ, ਨੀਂਹ ਪੱਥਰ ਰੱਖਣੇ ਨੇ। ਔਰ ਇਹਨਾਂ ਦਾ ਮੰਤਵ ਬਸ ਇੱਕੋ ਹੀ ਹੈ ਕਿ ਜਿਹੜਾ ਸੰਪਰਕ ਹੈਗਾ ਉਹਨਾਂ ਨੂੰ ਉਸਨੂੰ ਮਜ਼ਬੂਤ ਕਰਨਾ, ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ। ਓਵਰਆਲ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਅੱਜ ਵੱਖ ਵੱਖ ਸਟੇਸ਼ਨਾਂ ਦੀ ਇਨੋਗਰੇਸ਼ਨ ਕਰਨੀ ਹੈਗੀ ਹੈ, ਇਹ ਬੜੀ ਮਾਣ ਦੀ ਗੱਲ ਹੈਗੀ ਹੈ ਕਿ ਇਹ ਸਾਰੀ ਇਨੋਗਰੇਸ਼ਨ ਪੰਜਾਬ ਤੋਂ ਹੋ ਰਹੀ ਹੈ ਔਰ ਉਹ ਵੀ ਸਾਡੇ ਸ਼ਹਿਰ ਜਲੰਧਰ ਤੋਂ ਹੋ ਰਹੀ ਹੈ। 75 ਕੁੱਲ ਸਟੇਸ਼ਨ ਨੇ, 74 ਹੋਰ ਸਟੇਸ਼ਨ ਨੇ ਜਿਹੜੇ 20 ਵੱਖ ਵੱਖ ਰਾਜਾਂ ਦੇ ਵਿੱਚ, ਸੂਬਿਆਂ ਦੇ ਵਿੱਚ ਸਥਾਪਿਤ ਹੈਗੇ ਨੇ। ਔਰ ਇਹ ਸਾਰੇ ਹੀ ਸਟੇਸ਼ਨ, ਇਹ ਨਹੀਂ ਕਿ ਨਵੇਂ ਨੇ, ਇਹਨਾਂ ਨੂੰ ਮੁੜ ਸੁਰਜੀਤ ਕੀਤਾ ਗਿਆ। ਇਹਨਾਂ ਵਿੱਚ ਇਹ ਸਾਰੇ ਜਿਹੜੇ ਸਟੇਸ਼ਨ ਨੇ 1,570 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਇਹਦਾ ਇੱਕ ਜਿਹੜਾ ਇੱਕ ਮੋਟੋ ਰੱਖਿਆ ਗਿਆ ਹੈ ਕਿ ਵਿਰਾਸਤ ਵੀ ਅਤੇ ਵਿਕਾਸ ਵੀ, ਇਹ ਸਾਰੇ ਜਿਹੜੇ ਪ੍ਰੋਜੈਕਟ ਹੈਗੇ ਇਸ ਤਰ੍ਹਾਂ ਹੀ ਬਣਾਏ ਗਏ ਨੇ। ਔਰ ਇਸ ਤੋਂ ਇਲਾਵਾ ਜਿਹੜੀ ਨੰਗਲ ਡੈਮ ਤਲਵਾੜਾ ਮੁਕੇਰੀਆਂ, ਇਹ ਨਵੀਂ ਰੇਲ ਲਾਈਨ ਪ੍ਰੋਜੈਕਟ ਹੈਗਾ, ਇਹਦੇ ਹਿੱਸੇ ਵਜੋਂ ਵੀ ਲਗਭਗ 830 ਕਰੋੜ ਦੀ ਲਾਗਤ ਨਾਲ ਬਣੀ ਹੈ। ਦੌਲਤਪੁਰ ਚੌਂਕ ਕਰਟੋਲੀ ਨੇ ਨਵੀਂ ਰੇਲ ਲਾਈਨ ਦਾ ਵੀ ਉਦਘਾਟਨ ਕਰਨਗੇ, ਕਟੋਲੀ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦਾ। ਇਹਦੇ ਨਾਲ ਨਾਲ ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਰੇਲ ਸੰਪਰਕ ਨੂੰ ਹੋਰ ਵੀ ਮਜ਼ਬੂਤ ਕਰੇਗਾ। ਨਵੀਂ ਰੇਲ ਲਾਈਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਂ ਚਿੰਤਪੁਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਵੀ ਜੋੜੇਗੀ
1: ਜੀ।
0: ਜਿਹੜੇ ਸੜਕੀ ਪ੍ਰੋਜੈਕਟ ਹੈਗੇ ਨੇ ਵੀਰਿੰਦਰ ਸਿੰਘ ਜੀ
1: ਜੀ,
0: ਉਹਨਾਂ ਵਿੱਚ ਜਿਹੜਾ ਸਾਡਾ ਰਾਜ ਵਿੱਚ

0: ਸਦਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਜੀ ਵੱਲੋਂ 3,070 ਕਰੋੜ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਵੀ ਉਦਘਾਟਨ ਅਤੇ ਨੀਂਹ ਪੱਥਰ ਰੱਖਣਾ ਉਹਨਾਂ ਨੇ
1: ਜੀ।
0: ਇਹਦੇ ਵਿੱਚ ਜਿਹੜੇ ਆਉਂਦੇ ਨੇ ਜਿਸ ਤਰ੍ਹਾਂ ਹੁਣ 4 ਮਾਰਗੀ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਹੈਗਾ
1: ਜੀ,
0: ਇਹ ਤਕਰੀਬਨ 30-31 ਕਿਲੋਮੀਟਰ ਲੰਬਾ ਹੈਗਾ, ਇਹਦਾ ਵੀ ਕੱਲ੍ਹ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਜਿਹੜਾ ਇੱਕ 6 ਮਾਰਗੀ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਹੈ, ਉਹ ਤਕਰੀਬਨ 25 ਕਿਲੋਮੀਟਰ ਲੰਬਾ ਹੈਗਾ, ਉਸਦਾ ਵੀ ਅੱਜ ਨੀਂਹ ਪੱਥਰ ਰੱਖਣਾ ਪ੍ਰਧਾਨ ਮੰਤਰੀ ਜੀ ਨੇ। ਸੋ ਇਹ ਜਿਹੜੇ ਪ੍ਰੋਜੈਕਟ ਹੈ ਇਹ ਲੁਧਿਆਣਾ ਅਤੇ ਬਠਿੰਡਾ ਵਿਚਾਲੇ ਜਿਹੜੀ ਯਾਤਰਾ ਦੀ ਦੂਰੀ ਹੈਗੀ ਹੈ ਉਹਨੂੰ ਬਹੁਤ ਘੱਟ ਕਰ ਦੇਵੇਗਾ। ਆਰਥਿਕ ਕੇਂਦਰ ਨਾਲ ਸੰਪਰਕ ਵੀ ਸੁਧਾਰ ਜਿਸ ਤਰ੍ਹਾਂ ਹੁੰਦਾ ਹੀ ਹੈ ਕਿ ਜਿਸ ਤਰ੍ਹਾਂ ਇਹ ਚੰਗੇ ਚੰਗੇ ਤੁਸੀਂ ਜਦੋਂ ਹਾਈਵੇ ਬਣਾਉਂਦੇ ਹੋ ਜਾਂ ਨਵੀਆਂ ਟ੍ਰੇਨਸ ਚਲਾਉਂਦੇ ਹੋ, ਵੱਖਰੇ ਵੱਖਰੇ ਸੂਬਿਆਂ ਨੂੰ ਜੋੜਦੀਆਂ ਨੇ, ਆਰਥਿਕ ਵਿਕਾਸ ਇਹਦੇ ਨਾਲ ਬਹੁਤ ਵਧੇਗਾ।
1: ਰਾਜੇਸ਼ ਚੰਦਰ ਬਾਲੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਰੀ ਜਾਣਕਾਰੀ ਦੇ ਲਈ। ਸਾਡੇ ਨਾਲ ਸਨ ਆਕਾਸ਼ਵਾਣੀ ਜਲੰਧਰ ਤੋਂ ਪੰਜਾਬ ਦੇ ਸਮਾਚਾਰ ਵਿਭਾਗ ਦੇ ਮੁਖੀ ਰਾਜੇਸ਼ ਚੰਦਰ ਬਾਲੀ, ਜਿਨ੍ਹਾਂ ਨੇ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ।

0: ਟ੍ਰੇਨਸ ਚਲਾਉਂਦੇ ਹੋ, ਵੱਖਰੇ ਵੱਖਰੇ ਸੂਬਿਆਂ ਨੂੰ ਜੋੜਦੀਆਂ ਨੇ, ਆਰਥਿਕ ਵਿਕਾਸ ਇਹਦੇ ਨਾਲ ਬਹੁਤ ਵਧੇਗਾ।
1: ਰਾਜੇਸ਼ ਚੰਦਰ ਬਾਲੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਰੀ ਜਾਣਕਾਰੀ ਦੇ ਲਈ। ਸਾਡੇ ਨਾਲ ਸਨ ਆਕਾਸ਼ਵਾਣੀ ਜਲੰਧਰ ਤੋਂ ਪੰਜਾਬ ਦੇ ਸਮਾਚਾਰ ਵਿਭਾਗ ਦੇ ਮੁਖੀ ਰਾਜੇਸ਼ ਚੰਦਰ ਬਾਲੀ, ਜਿਨ੍ਹਾਂ ਨੇ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਜੀ। ਗੁਰਦਾਸ ਮਾਨ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ। ਨਾਲ ਨਾਲ ਕੰਮ 'ਤੇ ਜਾਣ ਲਈ ਤਿਆਰ ਹੋ ਰਹੇ ਹੋਵੋਗੇ। ਸਵੇਰੇ ਸਵੇਰੇ ਨਾ ਕੰਮ 'ਤੇ ਜਾਣ ਤੋਂ ਪਹਿਲਾਂ ਤਿਆਰ ਹੋ ਕੇ ਅਸੀਂ ਸਾਰੇ ਸ਼ੀਸ਼ੇ ਦੇ ਸਾਹਮਣੇ ਜ਼ਰੂਰ ਖਲੋਂਦੇ ਹਾਂ ਅਤੇ ਇਹ ਵੇਖਦੇ ਹਾਂ ਕਿ ਕਿੱਦਾਂ ਦੇ ਲੱਗ ਰਹੇ ਨੇ। ਜਿਹੜਾ ਲਿਬਾਸ, ਜਿਹੜੀ ਡਰੈਸ ਅਸੀਂ ਪਾਈ ਹੈ, ਉਹਦੇ 'ਚ ਕਿਤੇ ਵੱਟ ਤਾਂ ਨਹੀਂ ਪਏ। ਸਿਆਣੇ ਕਹਿੰਦੇ ਨੇ ਕਿ ਇਸੇ ਤਰ੍ਹਾਂ ਨਾ ਹਰ ਕੰਮ ਤੋਂ ਬਾਅਦ ਹਰ ਬੰਦੇ ਨੂੰ ਜ਼ਮੀਰ ਦੇ ਸ਼ੀਸ਼ੇ ਦੇ ਸਾਹਮਣੇ ਖਲੋਣਾ ਚਾਹੀਦਾ। ਜ਼ਮੀਰ ਦੇ ਸ਼ੀਸ਼ੇ ਦੇ ਸਾਹਮਣੇ ਆਪਣੇ ਮਨ ਨੂੰ ਖੜਾ ਕਰੀਏ ਅਤੇ ਇਹ ਦੇਖੀਏ ਕਿ ਸਾਡੇ ਮਨ 'ਤੇ ਕਿਤੇ ਕਿਸੇ ਤਰ੍ਹਾਂ ਦੀ ਬੁਰਾਈ ਦਾ ਕੋਈ ਦਾਗ ਤਾਂ ਨਹੀਂ ਲੱਗਾ ਹੋਇਆ। ਜ਼ਮੀਰ ਦੇ ਆਈਨੇ ਦੇ ਸਾਹਮਣੇ ਖਲੋ ਕੇ ਜਦੋਂ ਹਰ ਬੰਦਾ ਇਹ ਵੇਖਦਾ ਨਾ, ਆਪਣੇ ਅੰਦਰ ਝਾਤੀ ਮਾਰਦਾ ਕਿ ਮੈਂ ਕਿਸੇ ਦੇ ਨਾਲ ਬੇਇਨਸਾਫ਼ੀ ਤਾਂ ਨਹੀਂ ਕੀਤੀ, ਕਿਸੇ ਦਾ ਹੱਕ ਤਾਂ ਨਹੀਂ ਮਾਰਿਆ। ਜੇ ਇੱਦਾਂ ਹੁੰਦਾ ਤਾਂ ਫਿਰ ਦੁਨੀਆ ਦਾ ਮਾਹੌਲ ਬਹੁਤ ਸੋਹਣਾ ਹੁੰਦਾ। ਪਰ ਅਫਸੋਸ ਦੀ ਗੱਲ ਇਹ ਹੈ ਜੀ ਕਿ ਇੱਦਾਂ ਹੁੰਦਾ ਨਹੀਂ। ਜਿਨ੍ਹਾਂ ਦੇ ਕੋਲ ਤਾਕਤ ਹੈ, ਜਿਨ੍ਹਾਂ ਦੇ ਕੋਲ ਸਰਮਾਇਆ ਹੈ, ਉਹ ਘੱਟ ਹੀ ਇਸ ਗੱਲ ਵੱਲ ਗੌਰ ਕਰਦੇ ਨੇ ਕਿ ਉਹ ਸਾਰਿਆਂ ਦੇ ਨਾਲ ਇਨਸਾਫ ਕਰ ਰਹੇ ਨੇ ਕਿ ਨਹੀਂ। ਇਸੇ ਕਰਕੇ ਤਾਂ ਸਾਨੂੰ ਫਿਰ ਖਾਸ ਤਰ੍ਹਾਂ ਦੇ ਦਿਨ ਮਨਾਉਣੇ ਪੈਂਦੇ ਨੇ, ਜਿਹਦੇ 'ਚ ਅਸੀਂ ਇਰਾਦੇ ਕਰਦੇ ਹਾਂ, ਸੈਮੀਨਾਰਸ ਕਰਦੇ ਹਾਂ ਕਿ ਹਰ ਕਿਸੇ ਨੂੰ ਇਨਸਾਫ ਮਿਲੇ, ਹਰ ਕਿਸੇ ਦੇ ਹੱਕ ਉਹਦੇ ਤੱਕ ਪਹੁੰਚਣ। ਅੱਜ ਦਾ ਦਿਨ ਵੀ ਕੁਝ ਇੱਦਾਂ ਦਾ ਹੀ ਹੈ ਜੀ। 17 ਜੁਲਾਈ ਦਾ ਦਿਨ ਪੂਰੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਨਿਆਂ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ। ਹੁਣ 17 ਜੁਲਾਈ ਸਿਰਫ ਇੱਕ ਤਾਰੀਖ ਥੋੜ੍ਹੀ ਹੈ, ਬਲਕਿ ਇਹ ਇੱਕ ਅਹਿਦ ਹੈ, ਇੱਕ ਖੁਆਬ ਹੈ, ਇੱਕ ਸੁਪਨਾ ਹੈ ਕਿ ਸੰਸਾਰ ਭਰ ਦੇ ਪੀੜਤਾਂ ਦੇ ਹੰਝੂਆਂ ਨੂੰ ਪੂੰਝਿਆ ਜਾਵੇ, ਉਹਨਾਂ ਦੇ ਪ੍ਰਤੀ ਅਸੀਂ ਜਵਾਬਦੇਹ ਹੋਈਏ, ਉਹਨਾਂ ਨੂੰ ਪੂਰਾ ਪੂਰਾ ਇਨਸਾਫ਼।

0: ਮਿਲੇ। ਇਹ ਦਿਨ ਸਾਲ 1998 ਦੀ ਰੋਮ ਸੰਧੀ ਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੀ ਸਥਾਪਨਾ ਦੀ ਯਾਦ ਦਿਵਾਉਂਦਾ ਜੋ ਜ਼ਾਲਮਾਂ ਦੇ ਹੰਕਾਰ ਨੂੰ ਤੋੜਨ ਦੇ ਲਈ ਬਣਾਈ ਗਈ ਸੀ। ਸੋ ਜੀ, ਅੱਜ ਦੇ ਇਸ ਖਾਸ ਦਿਨ ਕਿਸੇ ਖਾਸ ਸ਼ਖਸੀਅਤ ਤੋਂ ਅੱਜ ਦੇ ਇਸ ਖਾਸ ਵਿਸ਼ੇ ਬਾਰੇ ਜਾਣਦੇ ਹਾਂ। ਡਾਕਟਰ ਗਗਨਦੀਪ ਕੌਰ, ਜੋ ਕਿ PCS ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ, ਉਹ ਸਾਡੇ ਸਟੂਡੀਓਜ਼ ਆਏ ਅਤੇ ਉਹਨਾਂ ਨੇ ਅੱਜ ਦੇ ਦਿਨ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੀ। ਇਸ ਦਿਨ ਦੇ ਪਿਛੋਕੜ ਬਾਰੇ ਉਹਨਾਂ ਸਾਨੂੰ ਇੰਝ ਦੱਸਿਆ ਸੀ।
1: ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਜਸਟਿਸ ਦੀ ਗੱਲ ਕਰਦੇ ਹਾਂ ਤਾਂ ਸਭ ਦਾ ਇੱਕੋ ਹੀ ਆਪਾਂ ਮਤਲਬ ਕੱਢਦੇ ਹਾਂ ਇਸ ਚੀਜ਼ ਦਾ ਕਿ ਸਭ ਨੂੰ ਨਿਆਂ ਮਿਲਣਾ ਚਾਹੀਦਾ। ਇੱਕ ਬਹੁਤ ਅੱਛੀ ਕੋਟ ਹੈ ਕਿ ਇਨਜਸਟਿਸ ਐਨੀਵੇਅਰ ਇਜ਼ ਥ੍ਰੈਟ ਟੂ ਜਸਟਿਸ ਐਵਰੀਵੇਅਰ। ਕਿਤੇ ਵੀ ਅਨਿਆਂ ਹੋ ਰਿਹਾ ਤਾਂ ਉਹ ਹਰ ਉਸ ਚੀਜ਼ ਲਈ ਥ੍ਰੈਟ ਕ੍ਰੀਏਟ ਕਰ ਰਿਹਾ, ਜੇ ਕਿਤੇ ਜਸਟਿਸ ਵੀ ਹੋ ਰਿਹਾ ਉਹਨੂੰ ਵੀ ਇਨਜਸਟਿਸ ਓਵਰਪਾਵਰ ਕਰ ਲੈਂਦਾ। ਅਤੇ ਇਸ ਲਈ ਆਪਾਂ ਜਿਹੜਾ ਹੈ ਹਰ ਸਾਲ 17 ਜੁਲਾਈ ਨੂੰ ਇੱਕ ਇੰਟਰਨੈਸ਼ਨਲ ਜਸਟਿਸ ਡੇ ਮਨਾਉਂਦੇ ਹਾਂ। ਇਹਦਾ ਪਿਛੋਕੜ ਇਹ ਹੈ ਕਿ ਇਸ ਦਿਨ 1998 ਦੇ ਵਿੱਚ 120 ਕੰਟਰੀਜ਼ ਨੇ ਇੱਕ ਰੋਮ ਸਟੈਚਿਊਟ ਆਫ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਉਹਨੂੰ ਅਡੋਪਟ ਕੀਤਾ ਸੀ ਜੀ। ਅਤੇ ਇਸ ਲਈ ਹਰ ਸਾਲ 17 ਜੁਲਾਈ ਨੂੰ ਉਸ ਦੀ ਐਨਵਰਸਰੀ ਨੂੰ ਮਾਰਕ ਕਰਨ ਦੇ ਲਈ ਆਪਾਂ ਇਹ ਜਿਹੜਾ ਹੈਗਾ ਅੰਤਰਰਾਸ਼ਟਰੀ ਜਸਟਿਸ ਡੇ ਇਹਨੂੰ ਮਨਾਇਆ ਜਾਂਦਾ। ਇਹਦਾ ਜਿਹੜਾ ਹੈ ਜਸਟਿਸ, ਵੈਸੇ ਤਾਂ ਇੱਕ ਇੱਦਾਂ ਦਾ ਵਰਡ ਹੈ ਜਿਹਦਾ ਹਰ ਬੰਦੇ ਨੂੰ ਜਸਟਿਸ ਦੀ ਲੋੜ ਹੁੰਦੀ ਹੈ। ਆਪਾਂ ਆਪਣੀ ਜਿਹੜਾ ਰੂਟੀਨ ਦੀ ਲਾਈਫ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਿੰਨਾ ਅਨਜਸਟਿਸ ਹੁੰਦਾ ਦੇਖਦੇ ਹਾਂ, ਪਰ ਜਿਹੜਾ ਇੰਟਰਨੈਸ਼ਨਲ ਜਸਟਿਸ ਡੇ ਹੈ ਇਹਦਾ ਸਭ ਤੋਂ ਵੱਡਾ ਜਿਹੜਾ ਹੈਗਾ ਏਮ ਕੀ ਹੈ, ਇਹ ਉਹਨਾਂ ਸਾਰੇ ਲੋਕਾਂ ਨੂੰ ਇਕੱਠੇ ਕਰਨਾ ਜਿਹੜੇ ਜਸਟਿਸ ਨੂੰ ਸਪੋਰਟ ਕਰਦੇ ਨੇ, ਠੀਕ ਹੈ। ਸੈਕਿੰਡ ਨੰਬਰ 'ਤੇ ਇਹਦਾ ਮੇਨ ਓਬਜੈਕਟਿਵ ਕੀ ਹੈ, ਏਮ ਕੀ ਹੈ ਕਿ ਜਿਹੜੇ ਵਿਕਟਿਮ ਦੇ ਰਾਈਟਸ ਨੇ ਉਹਨਾਂ ਨੂੰ, ਉਹਨਾਂ ਦੇ ਬਾਰੇ ਲੋਕਾਂ ਨੂੰ ਅਵੇਅਰ ਕਰਨਾ, ਜਿਹੜੇ ਬਹੁਤ ਸੀਰੀਅਸ ਨੇਚਰ ਦੇ ਜਿਹੜੇ ਓਫੈਂਸਿਸ ਨੇ ਉਹਨਾਂ ਦੇ ਬਾਰੇ ਲੋਕਾਂ ਨੂੰ ਦੱਸਣਾ ਕਿ ਤੁਹਾਡੇ ਆਲੇ ਦੁਆਲੇ ਇਹ ਵਾਲੇ ਓਫੈਂਸਿਸ ਹੋ ਰਹੇ ਨੇ, ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ।
0: ਸੋ ਜੀ, ਹਰ ਕਿਸੇ ਨੂੰ ਇਨਸਾਫ ਮਿਲੇ ਇਹਦੇ ਲਈ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਹਰ ਜ਼ਿਲ੍ਹੇ ਦੀ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰੇ। ਹੁਣ ਸਵਾਲ ਇਹ ਹੈ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਿਸ ਤਰੀਕੇ ਦੇ ਨਾਲ ਇਨਸਾਫ ਦਵਾਉਣ ਵਿੱਚ ਮਦਦ ਕਰਦੀਆਂ ਨੇ?
1: ਦੇਖੋ ਜੀ, ਜਿਹੜਾ DLAC ਹੈ ਇਹਦਾ ਬਹੁਤ ਇੰਪੋਰਟੈਂਟ ਰੋਲ ਹੈ। ਹਰ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਦਫ਼ਤਰ ਬਣਿਆ ਹੋਇਆ। ਇਹ ਬਹੁਤ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹਰ ਜ਼ਿਲ੍ਹੇ ਦੇ ਵਿੱਚ। ਸਭ ਤੋਂ ਜਿਹੜਾ ਇੰਪੋਰਟੈਂਟ ਜਿਹੜਾ ਸਾਡਾ ਕੰਮ ਹੈ ਉਹ ਹੈ ਲੋਕਾਂ ਨੂੰ ਫ੍ਰੀ ਲੀਗਲ ਏਡ ਦੇਣਾ, ਮੁਫਤ ਕਾਨੂੰਨੀ ਸਹਾਇਤਾ। ਕੋਈ ਵੀ ਬੰਦਾ, ਕੋਈ ਵੀ ਲੇਡੀ, ਕੋਈ ਵੀ ਬੱਚਾ ਜਿਹਨੇ ਕੇਸ ਕਰਨਾ ਕਿਸੇ 'ਤੇ ਜਾਂ ਜਿਹਦੇ ਉੱਤੇ ਕੇਸ ਹੋਇਆ ਹੋਇਆ, ਉਹ ਸਾਡੇ ਆਫਿਸ ਦੇ ਵਿੱਚ ਆ ਕੇ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ। ਕੇਸ ਨਹੀਂ ਵੀ ਕਰਨਾ, ਉਹਨੇ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਐਡਵਾਈਸ ਹੀ ਲੈਣੀ ਹੈ ਤਾਂ ਉਹ ਵੀ ਸਾਡੇ ਦਫ਼ਤਰ ਦੇ ਵਿੱਚ ਆ ਕੇ ਕਰ ਸਕਦਾ। ਉਹ ਤੋਂ ਬਾਅਦ ਅਸੀਂ ਜਿਹੜਾ ਹੈਗਾ ਮੀਡੀਏਸ਼ਨ ਦੇ ਥਰੂ ਅਤੇ ਲੋਕ ਅਦਾਲਤਾਂ ਦੇ ਵਿੱਚ ਉਹਨਾਂ ਕੇਸਾਂ ਦੇ ਫੈਸਲੇ ਹੁੰਦੇ ਨੇ। ਇਹ ਤੋਂ ਬਿਨਾਂ ਇੱਕ ਪਰਮਾਨੈਂਟ ਲੋਕ ਅਦਾਲਤ ਸਾਡਾ ਇੱਕ ਹਿੱਸਾ ਹੈ, ਜਿਹੜੀਆਂ ਪਬਲਿਕ ਯੂਟੀਲਿਟੀ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਕੇਸਿਸ ਨੇ ਅਸੀਂ ਉੱਥੇ ਉਹ ਡੀਲ ਕਰਦੇ ਹਾਂ। ਅਤੇ ਸਭ ਤੋਂ ਵੱਡਾ ਜਿਹੜਾ ਅਸੀਂ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਹਾਂ ਉਹ ਇਹ ਹੈ ਕਿ ਆਮ ਲੋਕਾਂ ਨੂੰ ਜਿਹੜਾ ਹੈ ਉਹ ਅਵੇਅਰ ਹੀ ਨਹੀਂ ਹੈਗੇ ਆਪਣੇ ਰਾਈਟਸ ਬਾਰੇ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਸਾਡੇ ਰਾਈਟਸ ਕੀ ਨੇ। ਅਸੀਂ ਸਭ ਤੋਂ ਵੱਧ ਇਹ ਹੈ ਕਿ ਸਾਡਾ ਅਵੇਅਰਨੈਸ ਦਾ ਕੰਮ ਹੈ ਜਿਹੜਾ ਹੈ। ਅਸੀਂ ਕੰਪਨਸੇਸ਼ਨ ਸਕੀਮਸ ਨੇ ਜਿਹੜੀਆਂ ਉਹਨਾਂ 'ਤੇ ਵੀ ਅਸੀਂ ਬਹੁਤ ਇੰਪੋਰਟੈਂਟ ਕੰਮ ਕਰ ਰਹੇ ਹਾਂ।
0: ਜਦੋਂ ਸਾਡੇ ਦੇਸ਼ ਵਿੱਚ ਇਨਸਾਫ ਦੀ ਗੱਲ ਆਉਂਦੀ ਹੈ ਤਾਂ ਲੋਕ ਅਦਾਲਤਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਨੇ। ਇਹ ਲੋਕ ਅਦਾਲਤਾਂ ਕੀ ਨੇ ਅਤੇ ਕਿੱਦਾਂ ਲੱਗਦੀਆਂ ਨੇ?
1: ਦੇਖੋ, ਵੈਸੇ ਤਾਂ ਜੀ ਇਹ ਜਿਹੜੀ ਲੋਕ ਅਦਾਲਤਾਂ ਨੇ ਇਹ ਹਰ ਮਹੀਨੇ ਦੇ ਆਖਰੀ ਵਰਕਿੰਗ ਜਿਹੜਾ ਸੈਟਰਡੇ ਹੁੰਦਾ ਉਹਦੇ 'ਚ ਲੱਗਦੀਆਂ ਨੇ, ਪਰ ਜਿਹੜੀ ਨੈਸ਼ਨਲ ਲੈਵਲ ਦੀਆਂ ਲੋਕ ਅਦਾਲਤਾਂ ਨੇ ਉਹ ਹਰ 2 ਮਹੀਨੇ ਬਾਅਦ ਲੱਗਦੀਆਂ ਨੇ। ਤਾਂ ਇਹਦੇ 2 ਪ੍ਰੋਸੀਜਰ ਹੈਗੇ ਨੇ। ਇੱਕ ਤਾਂ ਉਹ ਵਾਲੇ ਕੇਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਰਟ ਦੇ ਵਿੱਚ ਜਿਹੜੇ ਪੈਂਡਿੰਗ ਪਏ ਨੇ, ਪਾਰਟੀਆਂ ਅਪੀਅਰ ਹੋਈਆਂ ਹੋਈਆਂ ਨੇ, ਅਤੇ ਉਹਨਾਂ ਦਾ ਜੇ ਸਮਝੌਤਾ ਹੁੰਦਾ ਤਾਂ ਉਹ ਇੱਕ ਜੱਜ ਸਾਹਿਬ ਨੇ ਇੱਕ ਐਪਲੀਕੇਸ਼ਨ ਲਿਖ ਕੇ ਦੇਣਗੇ ਕਿ ਸਹੀ ਅਸੀਂ ਆਪਣਾ ਕੇਸ ਜਿਹੜਾ ਹੈਗਾ ਉਹ ਲੋਕ ਅਦਾਲਤ ਦੇ ਵਿੱਚ ਡਿਸਪੋਜ਼ ਆਫ ਕਰਾਉਣਾ ਚਾਹੁੰਦੇ ਹਾਂ। ਫਿਰ ਜੱਜ ਸਾਹਿਬ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਦਾ ਰਿਟਰਨ ਸਮਝੌਤਾ ਕਰਵਾ ਦੇਣਗੇ ਅਤੇ ਉਹਨਾਂ ਦਾ ਕੇਸ ਸੇਮ ਡੇ ਖਤਮ ਹੋ ਜੂਗਾ। ਦੂਜੇ ਉਹ ਕੇਸਿਸ ਨੇ ਜਿਵੇਂ ਬੈਂਕਾਂ ਦੀ ਰਿਕਵਰੀ ਵਾਲੇ ਕੇਸਿਸ ਨੇ ਜਾਂ ਬਿਜਲੀ ਬੋਰਡ ਦੇ ਕੇਸਿਸ ਨੇ, ਇੰਸ਼ੋਰੈਂਸ ਵਾਲੇ ਕੇਸਿਸ ਨੇ ਜਿਹੜੇ ਹਾਲੇ ਕੋਰਟਾਂ ਦੇ ਵਿੱਚ ਆਏ ਵੀ ਨਹੀਂ ਹੈਗੇ। ਬੈਂਕ ਨੇ ਹਾਲੇ ਕਿਸੇ 'ਤੇ ਕੇਸ ਕਰਨਾ, ਇੰਸ਼ੋਰੈਂਸ ਕੰਪਨੀ 'ਤੇ ਕੇਸ ਹੋਣਾ ਹਾਲੇ ਜਾਂ ਉਹਨਾਂ ਨੇ ਕਰਨਾ, ਤਾਂ ਉਹ ਵਾਲੇ ਕੇਸਿਸ ਜਿਹੜੇ ਨੇ ਉਹ ਪ੍ਰੀ ਲਿਟੀਗੇਟਿਵ ਕੇਸਿਸ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਉਹ ਵਾਲੇ ਕੇਸਿਸ ਵੀ ਅਸੀਂ ਲੋਕ ਅਦਾਲਤਾਂ ਦੇ ਵਿੱਚ ਟੇਕਅਪ ਕਰਦੇ ਹਾਂ।
0: ਡਾਕਟਰ ਗਗਨਦੀਪ ਕੌਰ, ਜੋ ਕਿ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ, ਸਾਨੂੰ ਦੱਸ ਰਹੇ ਸਨ ਕਿ ਅੱਜ ਦੇ ਦਿਨ ਦੀ ਮਹੱਤਤਾ ਕੀ ਹੈ ਅਤੇ ਸਾਡੇ ਦੇਸ਼ ਵਿੱਚ ਹਰ ਕਿਸੇ ਤੱਕ ਇਨਸਾਫ ਪਹੁੰਚਾਉਣ ਦੇ ਲਈ ਕਿੱਦਾਂ ਦੀਆਂ ਪ੍ਰਣਾਲੀਆਂ ਕੰਮ ਕਰਦੀਆਂ ਨੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਸੋਹਣੀ ਸਵੇਰ ਪ੍ਰੋਗਰਾਮ 'ਚ ਇਨਫੋਟੇਨਮੈਂਟ ਦੇ ਮੋਰ ਬੋਲ ਰਹੇ ਸੀ ਜੀ, ਅਤੇ ਉਮੀਦ ਹੈ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਅਤੇ ਸੜਕ 'ਤੇ ਡਰਾਈਵਿੰਗ ਕਰਦੇ ਹਾਂ ਬਾਕੀ ਸਾਰਿਆਂ ਨੂੰ ਬਹੁਤ ਚੰਗਾ ਲੱਗੇਗਾ ਜੇ ਤੁਸੀਂ ਗਲਤ ਓਵਰਟੇਕ ਨਹੀਂ ਕਰੋਗੇ, ਓਵਰ ਸਪੀਡਿੰਗ ਨਹੀਂ ਕਰੋਗੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋਗੇ, ਕਿਉਂਕਿ ਇਹਦੇ ਨਾਲ ਤੁਸੀਂ ਆਪ ਵੀ ਸੁਰੱਖਿਅਤ ਰਹੋਗੇ ਅਤੇ ਬਾਕੀ ਜਿਹੜੇ ਸੜਕ 'ਤੇ ਡਰਾਈਵ ਕਰ ਰਹੇ ਨੇ ਨਾ ਉਹ ਵੀ ਸੁਰੱਖਿਅਤ ਰਹਿਣਗੇ। ਬਚਾਓ 'ਚ ਹੀ ਬਚਾਅ ਜੀ। ਇਸ ਛੋਟੇ ਜਿਹੇ ਸੁਨੇਹੇ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ
1: ਬਾਜੂ।

0: નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਹਨਾਂ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਨਤੀਜੇ ਐਲਾਨੇ। 11 ਲੱਖ ਤੋਂ ਵੱਧ ਉਮੀਦਵਾਰਾਂ ਨੇ ਅੰਡਰ ਗ੍ਰੈਜੂਏਟ ਮੈਡੀਕਲ, ਡੈਂਟਲ, ਆਯੁਸ਼ ਅਤੇ ਸਹਾਇਕ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗਤਾ ਪ੍ਰਾਪਤ ਕੀਤੀ। ਗੁਜਰਾਤ ਦਹਿਸ਼ਤਗਰਦੀ ਵਿਰੋਧੀ ਦਸਤੇ ਨੇ ਪਾਕਿਸਤਾਨ ਆਧਾਰਿਤ ਜੈਸ਼ ਏ ਮੁਹੰਮਦ ਧੜੇ ਦੇ ਦਹਿਸ਼ਤਗਰਦ ਮੋਡਿਊਲ ਦੀ ਜਾਂਚ ਦੇ ਸੰਬੰਧ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਮੇਜ਼ਬਾਨ ਇੰਗਲੈਂਡ ਨੇ ਕੱਲ ਰਾਤ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਲਈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਉਹ ਦੁਪਹਿਰ ਨੂੰ ਪੰਜਾਬ ਦੇ ਜਲੰਧਰ ਪਹੁੰਚਣਗੇ, ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਉਨ੍ਹਾਂ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਪੇਸ਼ ਹੈ ਸਾਡੇ ਪੱਤਰਕਾਰ ਦੀ ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਜਲੰਧਰ ਛਾਉਣੀ ਸਟੇਸ਼ਨ ਦਾ ਨਿੱਜੀ ਤੌਰ ਤੇ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ ਵਰਚੁਅਲੀ

0: 20 ਰਾਜਾਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ SAS ਨਗਰ ਮੋਹਾਲੀ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਅਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਵੀ ਸ਼ਾਮਲ ਹਨ। ਇਹਨਾਂ ਸਟੇਸ਼ਨਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮ ਵਿੱਚੋਂ ਇੱਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਬਦਲਿਆ ਗਿਆ ਏ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਵਿਖਾਉਣਗੇ। ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਅਰ ਕੰਡੀਸ਼ਨ ਰੇਲ ਗੱਡੀ ਏ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਏ। ਪ੍ਰਧਾਨ ਮੰਤਰੀ ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਟੌਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਟੌਲੀ ਅੰਬਾਲਾ ਰੇਲ ਸੇਵਾ ਨੂੰ ਵੀ ਹਰੀ ਝੰਡੀ ਵਿਖਾਉਣਗੇ, ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਨ ਚਿੰਤਪੂਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜਦੋਂ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਅ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ 4700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਲੰਧਰ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਹੁਕਮਾਂ ਮੁਤਾਬਕ ਜ਼ਿਲ੍ਹਾ ਜਲੰਧਰ ਦੇ ਹੱਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਟ ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ, ਹੈਲੀਕਾਪਟਰ ਆਦਿ ਉਡਾਉਣ ਤੇ ਪਾਬੰਦੀ ਰਹੇਗੀ। ਇਹ ਹੁਕਮ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹਿਣਗੇ। ਪ੍ਰਧਾਨ ਮੰਤਰੀ ਪਹਿਲਾਂ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਜੀਂਦ ਦੇ ਕਲਬਵੇ ਸਟੇਡੀਅਮ ਵਿਖੇ ਕਰੀਬ 14,700 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦੇ ਨੀਂਹ ਪੱਥਰ ਰੱਖਣਗੇ। ਇਸ ਮੌਕੇ ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ। ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਦੀ ਸ਼ੁਰੂਆਤ ਰੇਲਵੇ ਖੇਤਰ ਵਿਚ ਸਾਫ਼ ਅਤੇ ਚੁਗਿਰਦੇ ਪੱਖੀ ਆਵਾਜਾਈ ਨੂੰ ਅਪਣਾਉਣ ਵੱਲ ਇਕ ਮਹੱਤਵਪੂਰਨ ਕਦਮ ਏ। ਭਾਰਤ ਵਿਚ ਡਿਜ਼ਾਈਨ, ਇੰਜੀਨੀਅਰਿੰਗ ਅਤੇ ਅਸੈਂਬਲ ਕੀਤੀ ਗਈ ਇਸ ਰੇਲ ਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਹੈ। ਇਹ ਅਤਿ ਆਧੁਨਿਕ ਰੇਲਵੇ ਇੰਜੀਨੀਅਰਿੰਗ ਵਿਚ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਭਾਰਤ, ਜਰਮਨੀ, ਜਾਪਾਨ, ਚੀਨ ਅਤੇ ਅਮਰੀਕਾ ਸਮੇਤ ਹਾਈਡਰੋਜਨ ਸੰਚਾਲਿਤ ਰੇਲ ਗੱਡੀਆਂ ਦੇ ਸੰਚਾਲਨ ਵਾਲੇ ਦੇਸ਼ਾਂ ਦੇ ਚੋਣਵੇਂ ਸਮੂਹ ਵਿਚ ਸ਼ਾਮਲ ਹੋ ਜਾਂਦਾ ਹੈ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। 11 ਲੱਖ ਤੋਂ ਵੱਧ ਉਮੀਦਵਾਰਾਂ ਨੇ ਮੈਡੀਕਲ, ਡੈਂਟਲ, ਆਯੁਸ਼ ਅਤੇ ਹੋਰ ਸਬੰਧਿਤ ਪ੍ਰੋਗਰਾਮਾਂ ਲਈ ਯੋਗਤਾ ਪੂਰੀ ਕੀਤੀ। ਸਾਰੇ ਉਮੀਦਵਾਰਾਂ ਦੇ ਸਕੋਰ ਅਧਿਕਾਰਤ ਵੈਬਸਾਈਟ neet.nta.nic.in ਤੇ ਉਪਲਬਧ ਨੇ। NTA ਨੇ ਕਿਹਾ ਕਿ ਉਮੀਦਵਾਰਾਂ ਲਈ ਸੁਚਾਰੂ ਦਾਖਲਾ ਅਤੇ ਕਾਉਂਸਲਿੰਗ ਨੂੰ ਯਕੀਨੀ ਬਣਾਉਣ ਲਈ ਨਤੀਜੇ ਸਮੇਂ ਸਿਰ ਐਲਾਨੇ ਗਏ ਨੇ। ਇਸ ਸਾਲ ਕਰੀਬ 20 ਲੱਖ ਉਮੀਦਵਾਰਾਂ ਨੇ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿਚ ਸਥਿਤ 5,440 ਕੇਂਦਰਾਂ ਤੇ ਮੁੜ ਪ੍ਰੀਖਿਆ ਲਈ ਹਾਜ਼ਰੀ ਭਰੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRN ਜਲੰਧਰ। ਗੁਜਰਾਤ ਵਿਚ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਬੰਦੀਸ਼ੁਦਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਦਹਿਸ਼ਤਗਰਦ ਜਥੇਬੰਦੀ ਜੈਸ਼ ਏ ਮੁਹੰਮਦ ਨਾਲ ਜੁੜੇ ਇਕ ਕਥਿਤ ਦਹਿਸ਼ਤਗਰਦੀ ਮੋਡਿਊਲ ਦੀ ਜਾਂਚ ਦੇ ਸਬੰਧ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪਾਟਨ ਜ਼ਿਲ੍ਹੇ ਦੇ ਸਿੱਧਪੁਰ ਤਾਲੁਕਾ ਦੇ ਖਡਿਆਲ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ATS ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿਚ ਗ੍ਰਿਫ਼ਤਾਰ ਕੀਤੇ ਗਏ 8 ਕਥਿਤ ਜੈਸ਼ ਏ ਮੁਹੰਮਦ ਮੈਂਬਰਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਨਾਂ ਸਾਹਮਣੇ ਆਏ ਸਨ। ਜ਼ਿਲ੍ਹਾ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 24 ਜੁਲਾਈ ਤੱਕ ATS ਹਿਰਾਸਤ ਵਿਚ ਭੇਜ ਦਿੱਤਾ ਹੈ। 3 ਜੁਲਾਈ ਨੂੰ ਗੁਜਰਾਤ ATS ਨੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖ ਵੱਖ ਖੇਤਰਾਂ ਤੋਂ 8 ਕਥਿਤ ਜੈਸ਼ ਏ ਮੁਹੰਮਦ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਇਹ ਮੁਲਜ਼ਮ ਗੁਜਰਾਤ ਵਿਚ ਸਰਗਰਮ ਇਕ ਦਹਿਸ਼ਤਗਰਦ ਨੈਟਵਰਕ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਹਮਦ ਅਸਾਨੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਪਿਤਾ ਸ਼ੇਖ ਹਮਦ ਬਿਨ ਖਲੀਫਾ ਅਸਾਨੀ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਕਤਰ ਦੇ ਅਮੀਰ ਦਾ ਅਮੀਰ ਵਿਰਸਾ ਦੋਵਾਂ ਦੇਸ਼ਾਂ ਨੂੰ ਉਨ੍ਹਾਂ ਦੀ ਰਣਨੀਤੀ

0: ਤੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਾਰਗਦਰਸ਼ਨ ਦਿੰਦਾ ਰਹੇਗਾ। ਉਹਨਾਂ ਨੇ ਭਾਰਤ ਅਤੇ ਕਤਰ ਵਿੱਚ ਭਾਰਤੀ ਭਾਈਚਾਰੇ ਲਈ ਆਪਣੇ ਪਿਆਰ ਅਤੇ ਭਾਰਤ ਕਤਰ ਸੰਬੰਧਾਂ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਵੀ ਯਾਦ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਪੱਛਮੀ ਬੰਗਾਲ ਦੇ 3 ਦਿਨਾਂ ਦੌਰੇ ਤੇ ਹੋਣਗੇ। ਹਲਕਿਆਂ ਮੁਤਾਬਿਕ ਇਸ ਦੌਰੇ ਦੌਰਾਨ ਉਹ ਸਰਹੱਦੀ ਸੁਰੱਖਿਆ, ਸ਼ਾਸਨ, ਕਾਨੂੰਨ ਵਿਵਸਥਾ ਤੇ ਵਿਕਾਸ ਤੇ ਕੇਂਦਰਿਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਕੱਲ੍ਹ ਸ਼੍ਰੀ ਸ਼ਾਹ ਸਿਲੀਗੁੜੀ ਵਿੱਚ ਜੁਮਾਗਾਹ ਸਰਹੱਦੀ ਚੌਕੀ ਦਾ ਦੌਰਾ ਕਰਨਗੇ ਅਤੇ 18ਵੀਂ ਬਟਾਲੀਅਨ ਸਰਹੱਦੀ ਚੌਕੀ ਤੇ BSF ਦੇ ਜਵਾਨਾਂ ਨਾਲ ਗੱਲਬਾਤ ਕਰਨਗੇ। ਓਡੀਸ਼ਾ ਦੇ ਪੁਰੀ ਵਿੱਚ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਦੌਰਾਨ ਅੱਜ ਸਵੇਰੇ 9:30 ਵਜੇ ਭਗਵਾਨ ਜਗਨਨਾਥ, ਭਗਵਾਨ ਬਲਭਦਰ, ਦੇਵੀ ਸੁਭਦਰਾ ਅਤੇ ਭਗਵਾਨ ਸੁਦਰਸ਼ਨ ਦੀ ਪਵਿੱਤਰ ਰੱਥ ਯਾਤਰਾ ਮੁੜ ਸ਼ੁਰੂ ਹੋਏਗੀ। ਕੱਲ੍ਹ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਰੱਥ ਖਿੱਚਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਸੀ। ਲੱਖਾਂ ਸ਼ਰਧਾਲੂ ਰੱਥ ਯਾਤਰਾ ਦੇਖਣ ਲਈ ਪੁਰੀ ਦੇ ਗ੍ਰੈਂਡ ਰੋਡ ਵਿਖੇ ਇਕੱਤਰ ਹੋ ਰਹੇ ਨੇ। ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਵਿਆਪਕ ਪ੍ਰਬੰਧ ਕੀਤੇ ਨੇ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਮ ਵਿਖੇ ਪ੍ਰਾਪਤ ਚੜਾਵੇ ਅਤੇ ਦਾਨ ਦੇ ਪ੍ਰਬੰਧ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਚੜਾਵੇ ਇਕੱਤਰ ਕਰਨ, ਗਿਣਤੀ ਕਰਨ, ਲੇਖਾ ਜੋਖਾ ਕਰਨ, ਸੁਰੱਖਿਆ ਅਤੇ ਵਰਤੋਂ ਲਈ ਪੂਰੀ ਪ੍ਰਣਾਲੀ ਦਾ ਵਿਆਪਕ ਮੁਲੰਕਣ ਕੀਤਾ ਗਿਆ। ਸ਼੍ਰਾਈਨ ਬੋਰਡ ਨੇ ਕਿਹਾ ਕਿ ਦਾਨ ਬਕਸੇ, ਦਾਨ ਕਾਊਂਟਰਾਂ, ਆਨਲਾਈਨ ਮਾਧਿਅਮਾਂ ਅਤੇ ਕੀਮਤੀ ਧਾਤਾਂ ਦੇ ਰੂਪ ਵਿੱਚ ਪ੍ਰਾਪਤ ਦਾਨ ਦੇ ਸੁਰੱਖਿਅਤ ਅਤੇ ਪਾਰਦਰਸ਼ੀ ਪ੍ਰਬੰਧ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਨੇ। ਖੇਡਾਂ ਵਿੱਚ ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ 44 ਓਵਰਾਂ ਵਿੱਚ 233 ਦੌੜਾਂ 'ਤੇ ਆਊਟ ਹੋ ਗਿਆ। ਸ਼ੇਅਸ ਅਯਰ ਨੇ 66 ਅਤੇ ਵਿਰਾਟ ਕੋਹਲੀ ਨੇ 65 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 45ਵੇਂ ਓਵਰ ਵਿੱਚ 6 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। 3 ਮੈਚਾਂ ਦੀ ਲੜੀ ਹੁਣ 1-1 ਨਾਲ ਬਰਾਬਰੀ 'ਤੇ ਹੈ। ਲੜੀ ਦਾ ਆਖਰੀ ਮੈਚ ਐਤਵਾਰ ਨੂੰ ਲਾਰਡਸ ਕ੍ਰਿਕਟ ਮੈਦਾਨ ਵਿਖੇ ਖੇਡਿਆ ਜਾਏਗਾ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਹਨਾਂ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ 'ਤੇ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਨਤੀਜੇ ਐਲਾਨੇ। 11 ਲੱਖ ਤੋਂ ਵੱਧ ਉਮੀਦਵਾਰਾਂ ਨੇ ਅੰਡਰ ਗ੍ਰੈਜੂਏਟ ਮੈਡੀਕਲ, ਡੈਂਟਲ, ਆਯੁਸ਼ ਅਤੇ ਸਿਹਤ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗਤਾ ਪ੍ਰਾਪਤ ਕੀਤੀ। ਗੁਜਰਾਤ ਦਹਿਸ਼ਤਗਰਦੀ ਵਿਰੋਧੀ ਦਸਤੇ ਨੇ ਪਾਕਿਸਤਾਨ ਅਧਾਰਿਤ ਜੈਸ਼ ਏ ਮੁਹੰਮਦ ਤੜੇ ਦੇ ਦਹਿਸ਼ਤਗਰਦ ਮੋਡਿਊਲ ਦੀ ਜਾਂਚ ਦੇ ਸੰਬੰਧ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8:40 ਵੱਜ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ ਕੁਝ ਪੰਜਾਬੀ ਫਿਲਮੀ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਹਨਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਦੌਰਾਨ ਸੁਰੱਖਿਆ ਨੂੰ ਮੱਦੇਨਜ਼ਰ ਅੱਜ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਭਾਰਤ ਨੇ ਚੁਣੌਤੀਆਂ ਦੇ ਬਾਵਜੂਦ ਇਸ ਸਾਲ ਅਨਾਜ ਦੀ ਇਤਿਹਾਸਿਕ 3,76,00,000 ਟਨ ਉਪਜ ਪੈਦਾ ਕੀਤੀ ਹੈ। ਔਰਤਾਂ ਦੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਕਿਸ਼ੋਰ ਹਰਾਟਕਰ ਨੇ ਵੱਲੋਂ ਬਠਿੰਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਔਰਤਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਦਿੱਤੇ ਨਿਰਦੇਸ਼। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਮਾਨਸੂਨ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ, ਹੜ੍ਹ ਰੋਕਥਾਮ ਦੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਹੋ ਗਏ ਨੇ। ਮਹਾਰਾਜਾ ਰਣਜੀਤ ਸਿੰਘ ਪ੍ਰੈਪਟਰੀ ਇੰਸਟੀਚਿਊਟ ਮੋਹਾਲੀ ਦੇ 25 ਕ੍ਰੈਡਿਟ ਪਿਛਲੇ 3 ਮਹੀਨਿਆਂ ਵਿੱਚ ਰੱਖਿਆ ਸਿਖਲਾਈ ਅਕਾਦਮੀਆਂ ਵਿੱਚ ਚੁਣੇ ਗਏ। 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਭਾਰਤੀ ਭਾਜਪਾ ਦੀ ਅਗਵਾਈ ਵਾਲੀ NDA ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਸੀਨੀਅਰ ਗੱਠਜੋੜ ਮੰਤਰੀਆਂ ਦੀ ਮੀਟਿੰਗ ਵਿੱਚ ਆਪਣੀ ਸਭਾ ਵਿਚਲੀ ਰਣਨੀਤੀ ਨੂੰ ਅੰਤਿਮ ਰੂਪ ਦੇਵੇਗੀ। ਨੈਸ਼ਨਲ ਟੈਸਟਿੰਗ ਏਜੰਸੀ NEET UG 2026 ਦੀ ਮੁੜ ਪ੍ਰੀਖਿਆ ਦੇ ਨਤੀਜੇ ਐਲਾਨੇ। 11,00,000 ਤੋਂ ਵੱਧ ਉਮੀਦਵਾਰ ਅੰਡਰ ਗ੍ਰੈਜੂਏਟ ਮੈਡੀਕਲ, ਡੈਂਟਲ, ਆਯੂਸ਼ ਤੇ ਸਹਾਇਕ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗਤਾ ਪ੍ਰਾਪਤ ਕੀਤੀ।

ਗੁਜਰਾਤ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਕਿਸਤਾਨ ਆਧਾਰਿਤ ਜੈਸ਼ ਮੁਹੰਮਦ ਧੜੇ ਦੇ ਦਹਿਸ਼ਤਗਰਦ ਮਾਡਿਊਲ ਦੀ ਜਾਂਚ ਦੇ ਸੰਬੰਧ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਮੇਜ਼ਬਾਨ ਇੰਗਲੈਂਡ ਨੇ ਕੱਲ੍ਹ ਰਾਤ ਕ੍ਰੈਡਿਟ ਦੇ ਸੋਫੀਆ ਗਾਰਡਨਜ਼ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:02 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਸੁਰ ਸਾਧਨਾ ਪ੍ਰੋਗਰਾਮ ਦੇ ਵਿੱਚ ਕਲਾਕਾਰ ਵੀਨਾ ਸਹਰਸ ਬੁੱਧੇ ਦਾ ਸ਼ਾਸਤਰੀ ਗਾਇਨ ਰਾਗ ਕੋਮਲ ਰਿਸ਼ਭ ਅਸਾਵਰੀ ਸੁਣਾਉਂਦੇ ਹਾਂ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਵਿੱਚ ਅੱਜ ਵੀਨਾ ਸਹਿਸਰ ਬੁੱਧੇ ਦਾ ਸ਼ਾਸਤਰੀ ਗਾਇਨ ਤੁਸੀਂ ਸੁਣ ਰਹੇ ਸੀ, ਰਾਗ ਕੋਮਲ ਰਿਸ਼ਭ ਅਸਾਵਰੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 9:30 ਵਜ ਰਹੇ ਨੇ। ਆਹੋ ਸੁਣਦੇ ਹਾਂ ਕੁਝ ਗਜ਼ਲਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਕੁਝ ਗਜ਼ਲਾਂ ਸਮਾਤ ਫਰਮਾ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜਣ ਵਾਲੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਰੀਬ 25,000 ਕਰੋੜ ਰੁਪਏ ਤੋਂ ਵੱਧ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਹਨਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਪ੍ਰਧਾਨ ਮੰਤਰੀ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਕਿਸ਼ੋਰ ਹਰਾਟਕਰ ਵੱਲੋਂ ਬਠਿੰਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀ ਦੀ ਮੀਟਿੰਗ ਨਾਲ ਔਰਤਾਂ ਨਾਲ ਸੰਬੰਧਿਤ ਮਾਮਲਿਆਂ ਦੇ ਨਾਂ ਬਾਰੇ ਦਿੱਤੇ ਨਿਰਦੇਸ਼। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਮੌਨਸੂਨ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੜ੍ਹ ਰੋਕਥਾਮ ਦੇ ਬਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਨੇ। ਮਹਾਰਾਜਾ ਰਣਜੀਤ ਸਿੰਘ ਪ੍ਰੈਮਰੇਟਰੀ ਇੰਸਟੀਚਿਊਟ ਮੋਹਾਲੀ ਦੇ 25 ਕ੍ਰੈਡਿਟ ਪਿਛਲੇ 3 ਮਹੀਨਿਆਂ ਵਿੱਚ ਰੱਖਿਆ ਸਿਖਲਾਈ ਅਕਾਦਮੀਆਂ ਵਿੱਚ ਚੁਣ ਲਏ ਗਏ ਨੇ। ਨੈਸ਼ਨਲ ਟੈਸਟਿੰਗ ਏਜੰਸੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਨਤੀਜੇ ਐਲਾਨੇ। 11 ਲੱਖ ਤੋਂ ਵੱਧ ਉਮੀਦਵਾਰਾਂ ਨੇ ਅੰਡਰ ਗ੍ਰੈਜੂਏਟ ਮੈਡੀਕਲ, ਡੈਂਟਲ, ਆਯੂਸ਼ ਦੇ ਸਹਾਇਕ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗਤਾ ਪ੍ਰਾਪਤ ਕੀਤੀ। ਗੁਜਰਾਤ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਕਿਸਤਾਨ ਅਧਾਰਿਤ ਜੈਸ਼ ਏ ਮੁਹੰਮਦ ਧੜੇ ਦੀ ਦਹਿਸ਼ਤਗਰਦ ਮਾਡੀਲੋਰ ਦੀ ਜਾਂਚ ਦੇ ਸੰਬੰਧ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੀਟ UG ਮੁੜ ਪ੍ਰੀਖਿਆ ਦੇ ਐਲਾਨੇ ਨਾਲ ਗੁਜਰਾਤ ਦਹਿਸ਼ਤਗਰਦ ਵਿਰੋਧੀ ਦਸਤੇ ਨੇ ਜੈਸ਼ੇ ਮੁਹੰਮਦ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਮੇਜ਼ਬਾਨ ਇੰਗਲੈਂਡ ਨੇ ਕੱਲ੍ਹ ਰਾਤ 3 ਮੈਚਾਂ ਦੀ ਲੜੀ ਦੇ ਦੂਜੇ ਦਿਨਾਂ ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਵਿਚਕਾਰ 4 ਵਿਕਟਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵੱਜ ਚੁੱਕੇ ਨੇ ਤੇ ਲਓ ਹੁਣ ਸੁਣੋ ਪ੍ਰੋਗਰਾਮ ਹੈਲੋ ਫਰਮਾਇਸ਼।

ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਤੁਹਾਡੀ ਆਪਣੀ ਦੋਸਤ ਵੀਨਸ ਦਾ ਨਮਸਕਾਰ ਆਦਾਬ ਅਤੇ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਜਿਸ ਦਾ ਨਾਮ ਹੈ ਹੈਲੋ ਫਰਮਾਇਸ਼। ਇਹ ਲਾਈਵ ਫੋਨ ਇਨ ਪ੍ਰੋਗਰਾਮ ਰੋਜ਼ ਤੁਹਾਡੇ ਵਾਸਤੇ ਇਸ ਵੇਲੇ ਲੈ ਕੇ ਆਉਂਦੀ ਹਾਂ ਅਤੇ ਸੁਣਾਉਂਦੀ ਹਾਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਤੁਹਾਡੀ ਮਨਪਸੰਦ ਗੀਤ ਜੋ ਤੁਸੀਂ ਸਾਨੂੰ ਫਰਮਾਇਸ਼ਾਂ ਕਰਦੇ ਹੋ ਫੋਨ ਦੇ ਜ਼ਰੀਏ। ਜੀ ਦੋਸਤੋ, ਫੋਨ ਮਿਲਾ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੋ ਅਤੇ ਆਪਣੇ ਮਨਪਸੰਦ ਗੀਤਾਂ ਦੀ ਫਰਮਾਇਸ਼ ਕਰੋ। ਕਰਨਾ ਕੀ ਹੈ, ਇੱਕ ਫੋਨ ਨੰਬਰ ਮਿਲਾਉਣਾ ਹੈ 0181 281 73। ਸੋ ਦੋਸਤੋ, ਫੋਨ ਨੰਬਰ ਇੱਕ ਵਾਰ ਫਿਰ ਤਾਂ ਸੁਣੋ 0181 281 3073। ਇਸ ਨੰਬਰ ਨੂੰ ਮਿਲਾ ਕੇ ਸਾਡੇ ਨਾਲ ਗੱਲਬਾਤ ਕਰੋ, ਆਪਣੀ ਮਨਪਸੰਦ ਗੀਤਾਂ ਦੀ ਫਰਮਾਇਸ਼ ਕਰੋ। ਅਸੀਂ ਉਸੇ ਵੇਲੇ ਇਹ ਗੀਤ ਤੁਹਾਡੀ ਫਰਮਾਇਸ਼ਾਂ ਦੇ ਪੂਰੇ ਕਰਾਂਗੇ। ਸੋ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜਨ ਵਾਸਤੇ ਅਸੀਂ ਤੁਹਾਡੇ ਫੋਨ ਦੀ ਇੰਤਜ਼ਾਰ ਕਰ ਰਹੇ ਹਾਂ ਅਤੇ ਜਦ ਤੱਕ ਸਾਡੇ ਕਾਲਰ ਸਾਡੇ ਨਾਲ ਆ ਕੇ ਜੁੜਦੇ ਨੇ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ। ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਕਿਉਂਕਿ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ। ਹੈਲੋ ਫਰਮਾਇਸ਼।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਚੱਲ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼, ਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਆਪਣੇ ਮਨਪਸੰਦ ਗੀਤ ਸਾਨੂੰ ਫਰਮਾਇਸ਼ਾਂ ਕਰਕੇ ਫੋਨ ਦੇ ਜ਼ਰੀਏ। ਸੋ ਇੱਕ ਹੋਰ ਕਾਲਰ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਜੀ, ਲੱਗਦਾ ਫੋਨ ਉਹਨਾਂ ਨੇ ਚੁੱਕਿਆ ਹੋਇਆ ਪਰ ਗੱਲਬਾਤ ਨਹੀਂ ਕਰ ਰਹੇ ਸਾਡੇ ਨਾਲ। ਚਲੋ ਕੋਈ ਨਾ, ਅਸੀਂ ਫਰਮਾਇਸ਼ ਤਾਂ ਸਾਡੀ ਪੂਰੀ ਕਰੇ, ਕਰਤਾਰਪੁਰ ਤੋਂ ਫੋਨ ਸੀ ਸਾਡੇ ਕੋਲ ਹਰਜਿੰਦਰ ਹੋਰਾਂ ਦਾ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਇਹਨਾਂ ਨੇ ਫਰਮਾਇਸ਼ ਕੀਤੀ ਸੀ ਮੇਰੇ ਜੀਵਨ ਸਾਥੀ ਫਿਲਮ ਦੇ ਗੀਤ ਦੀ, ਅਤੇ ਆਪਾਂ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਸੁਣਾਉਂਦੇ ਹਾਂ ਤੁਹਾਨੂੰ ਵੀ ਇਹ ਗੀਤ।

0: ਜੀ, ਇਸ ਗੀਤ ਤੋਂ ਬਾਅਦ ਸਾਡੇ ਕੋਲ ਆਓ, ਅਸੀਂ ਦੇਖਦੇ ਹਾਂ ਕਿ ਇਸ ਗੀਤ ਦੀ ਫਰਮਾਇਸ਼ ਆਈ ਹੈ ਸਾਡੇ ਕੋਲ, ਆਓ ਗੱਲਬਾਤ ਕਰਕੇ ਪਤਾ ਕਰਦੇ ਹਾਂ। ਹੈਲੋ ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ, 31 ਸਾਲ ਪੁਰਾਣਾ ਦੌਰ।
0: ਜੀ ਜੀ, ਤੁਹਾਡਾ ਨਾਮ ਅਸੀਂ ਸੁਣ ਲਿਆ, ਤੁਹਾਡੇ ਸ਼ਹਿਰ ਦਾ ਨਾਮ ਵੀ ਸੁਣ ਲਿਆ, ਹੁਣ ਸਾਨੂੰ ਦੱਸੋ ਤੁਸੀਂ ਗੀਤ ਕਿਹੜਾ ਸੁਣੋਗੇ?
1: ਹਾਂਜੀ ਹਾਂਜੀ ਮੈਮ, ਗਾਣਾ ਆਪਾਂ ਸੁਣਨਾ ਜੀ ਆਪਣੇ,
0: ਸੁਣੋ ਆਪਣਾ ਮਨਪਸੰਦ ਗੀਤ।

को समझ बैठे खुदा, वो खुदा ही जाने अब होगा तेरा अंजाम क्या।

0: ਜੀ ਦੋਸਤੋ, ਕਹਿੰਦੇ ਨੇ ਗੀਤ ਸਿਰਫ ਗੀਤ ਹੀ ਨਹੀਂ, ਕਈ ਵਾਰੀ ਸੰਦੇਸ਼ ਵੀ ਦੇ ਕੇ ਜਾਂਦੇ ਨੇ। ਜਿੱਦਾਂ ਕਿ ਇਸ ਗੀਤ ਦੇ ਵਿੱਚ ਸਾਨੂੰ ਸੰਦੇਸ਼ ਮਿਲਿਆ ਕਿ ਪੈਸਾ ਹੀ ਸਾਰਾ ਕੁਛ ਨਹੀਂ ਹੈ, ਬਹੁਤ ਹੋਰ ਕੁਛ ਐਸੇ ਚੀਜ਼ ਨੇ ਜੋ ਸਾਡੀ ਜ਼ਿੰਦਗੀ ਨੂੰ ਚਾਰ ਚੰਨ ਲਗਾਉਂਦੀਆਂ ਨੇ। ਸੋ ਦੋਸਤੋ, ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅਗਲੇ ਦੋਸਤ ਸਾਡੇ ਨਾਲ ਆ ਕੇ ਜੁੜ ਚੁੱਕੇ ਨੇ, ਉਹ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਆਪਣਾ ਨਾਮ ਦੱਸੋ, ਕੌਣ ਗੱਲਬਾਤ ਕਰ ਰਹੇ ਹੋ?
1: ਜੀ ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਬੂਲ ਚੱਕੂਗੰਜ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ। ਮੈਡਮ ਜੀ,
0: ਜੀ ਮਨੋਹਰ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕੀ ਕੰਮ ਕਾਰ ਕਰਦੇ ਹੋ?
1: ਵੀ ਬਹੁਤ ਬਹੁਤ ਧੰਨਵਾਦ ਮੈਡਮ ਜੀ।
0: ਜੀ ਕੀ ਕੰਮ ਕਾਰ ਕਰਦੇ ਹੋ?
1: ਟੇਲਰ ਦਾ ਕੰਮ ਕਰਦਾ ਮੈਡਮ ਜੀ।
0: ਜੀ ਟੇਲਰ ਦਾ ਕੰਮ ਕਰਦੇ ਹੋ, ਬੜੀ ਮਿਹਨਤ ਦਾ ਕੰਮ ਹੈ, ਹੈ ਨਾ? ਅਤੇ
1: ਜੀ ਮੈਡਮ,
0: ਗੀਤ ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਜੀ ਸੁਣਨਾ ਮੈਡਮ ਜੀ, ਫਿਲਮ ਹੈ ਰਾਸਤੇ ਕਾ ਪੱਥਰ।
0: ਜੀ ਟਾਈਟਲ ਸੌਂਗ ਦੀ। ਜੀ ਜੀ ਜੀ,
1: ਰਾਸਤੇ ਕਾ ਪੱਥਰ, ਕਿਸਮਤ ਨੇ ਮੁਝੇ ਬਣਾ ਦਿਆ, ਜੋ ਰਾਸਤੇ ਸੇ ਗੁਜਰਾ ਇੱਕ ਠੋਕਰ ਲਗਾ ਦਿਆ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਸੁਣੋ ਆਪਣਾ ਮਨਪਸੰਦ ਗੀਤ ਆਪਣੇ ਰੇਡੀਓ ਸੈੱਟ ਤੇ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਹਜੇ ਜਾਰੀ ਹੈ, ਬਾਕੀ ਦੇ ਗੀਤ, ਬਾਕੀ ਦੀਆਂ ਫਰਮਾਇਸ਼ਾਂ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
4: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
5: डाउनलोड वेव्स OTT ऐप नाउ एंड वॉच फॉर फ्री।
6: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਲੱਗਿਆ ਜੀ ਤੇ ਆਪਣਾ ਸ਼ਾਮਨ ਕੋ ਆਨੇ ਦੋ ਤੇ ਐਵੇਂ ਬੋਲ ਹੈ ਜੀ ਕੁਝ ਗੀਤੋ ਮੈਂ ਢਾਲੂਗਾ ਸ਼ਾਮਨ ਕੋ ਆਨੇ ਦੋ।
1: ਚਲੋ ਜੀ ਸਾਵਨ ਵੀ ਆ ਗਿਆ ਤਾਂ ਤੁਹਾਡਾ ਫਰਮਾਇਸ਼ੀ ਮਨਪਸੰਦ ਗੀਤ ਵੀ ਅਸੀਂ ਸੁਣਨ ਜਾ ਰਹੇ
0: ਹਾਂ ਜੀ। ਸ਼ੁਕਰੀਆ,
1: ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ।
0: ਆਪਣਾ ਰੰਗਲੀ ਧਰਤੀ ਚ ਜਾਨੀ ਸਾਵਣ ਦੇ ਪ੍ਰੋਗਰਾਮ ਸੁਣਿਆ, ਗੀਤ ਸੁਣੇ ਜੀ, ਬਹੁਤ ਵਧੀਆ ਲੱਗੇ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਸੁਣੋ ਆਪਣਾ ਮਨਪਸੰਦ ਗੀਤ।
0: ਹਾਂਜੀ

0: ਜੀ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਇੱਕ ਹੋਰ ਕਾਲਰ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ, ਉਹ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਸੋਮ ਦੱਤ ਬੋਲਦਾ ਜੀ, ਮੈਂ ਐਸ ਗੇਟ ਨਾਭੇ ਤੋਂ ਜੀ।
0: ਜੀ, ਨਾਭਾ ਤੋਂ ਗੱਲਬਾਤ ਕਰ ਰਹੇ ਹੋ, ਕਾਫੀ ਦੂਰੋਂ ਗੱਲਬਾਤ ਕਰ ਰਹੇ ਹੋ। ਆਪਣੇ ਸ਼ਹਿਰ ਦਾ ਹਾਲ ਸੁਣਾਓ, ਕਿੱਦਾਂ ਮੌਸਮ ਉੱਥੇ?
1: ਮੌਸਮ ਠੀਕ ਹੈ ਜੀ,
0: ਅੱਛਾ,
1: ਗਰਮੀ ਪੈ ਰਹੀ ਹੈ ਪੂਰੀ ਜੀ।
0: ਜੀ ਮੌਸਮ ਤੇ ਠੀਕ ਠਾਕ ਹੈ, ਤੇ ਗੀਤ ਸੰਗੀਤ ਦਾ ਲੁਤਫ ਲੈ ਰਹੇ ਹੋ ਇਸ ਵੇਲੇ?
1: ਬਿਲਕੁਲ ਜੀ ਬਿਲਕੁਲ, ਨਾਲੇ ਕੰਮ ਕਾਰ ਕਰ ਰਹੇ ਹਾਂ ਜੀ, ਨਾਲੇ ਤੁਹਾਡੇ ਗੀਤ ਸੁਣ ਰਹੇ ਹਾਂ ਜੀ।
0: ਜੀ, ਤੇ ਗੀਤ ਕਿਹੜਾ ਸੁਣਾਈਏ ਫਿਰ ਤੁਹਾਨੂੰ ਅੱਜ?
1: ਧਰਮਾਤਮਾ ਮੂਵੀ ਦਾ ਗੀਤ ਸੁਣਾਂਗੇ ਜੀ, ਤੇਰੇ ਚਿਹਰੇ ਮੇ ਬਹੁਤ ਜਾਦੂ ਹੈ।
0: ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਸੁਣੋ ਆਪਣਾ
1: ਬਹੁਤ
0: ਮਨਪਸੰਦ
1: ਬਹੁਤ
0: ਗੀਤ।
1: ਧੰਨਵਾਦ ਜੀ।

0: ਹੈਲੋ ਫਰਮਾਇਸ਼ ਪ੍ਰੋਗਰਾਮ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਸਮਾਂ ਹੋ ਰਿਹਾ ਜੀ 10:46 ਤੇ 38 ਸੈਕਿੰਡ। ਥੋੜ੍ਹਾ ਜਿਹਾ ਸਮਾਂ ਰਹਿ ਗਿਆ ਪ੍ਰੋਗਰਾਮ ਦਾ, ਫਟਾਫਟ ਕੋਸ਼ਿਸ਼ ਕਰੋ ਸਾਹਿਤ ਤੁਹਾਡਾ ਵੀ ਇਸ ਪ੍ਰੋਗਰਾਮ 'ਚ ਨੰਬਰ ਲੱਗ ਜਾਏ ਅਤੇ ਤੁਹਾਡੀ ਫਰਮਾਇਸ਼ ਦਾ ਗੀਤ ਅਸੀਂ ਤੁਹਾਨੂੰ ਸੁਣਾ ਦਈਏ। ਸੋ ਇੱਕ ਹੋਰ ਕਾਲਰ ਸਾਡੇ ਕੋਲ ਪਹੁੰਚ ਚੁੱਕੇ ਨੇ, ਉਹ ਗੱਲਬਾਤ ਕਰਦੇ ਹਾਂ। ਹੈਲੋ,
1: ਰਾਮ ਰਾਮ ਜੀ।
0: ਰਾਮ ਰਾਮ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਹਾਂਜੀ, ਸਰਵਣ ਕੁਮਾਰ, ਗਾਂਵ ਹੀਰਾ ਮਾਰੀ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ 'ਚ ਜੀ।
0: ਜੀ ਸਰਵਣ ਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸਵਾਗਤ ਹੈ ਜੀ।
0: ਜੀ, ਗੀਤ ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਗੀਤ ਮੈਡਮ ਜੀ, ਬਹੁਤ ਸਾਤ ਦਿਨ ਫਿਲਮ ਸੇ ਸੁਣਾ ਜੀ, ਔਰ ਏਕ ਗੁਜ਼ਾਰਿਸ਼ ਹੈ ਮੈਡਮ ਜੀ ਆਪਸੇ।
0: ਜੀ ਜੀ, ਫਰਮਾਈਏ, ਬੋਲੀਏ।
1: ਆਪ ਜੀ ਜੈਸੇ ਯੇ ਚਾਰਟ ਬਣਾ ਕਰ ਰੱਖੋ ਵੀ ਜੋ ਸਰੋਤਾ ਨੇ ਆਜ ਫੋਨ ਲਗਾ ਦਿਆ, ਵੋ ਕਮ ਸੇ ਕਮ 15 ਦਿਨ ਬਾਅਦ ਮੈਂ ਫੋਨ ਲਗਾ ਰਹੀ ਹੂੰ, ਉਸਕਾ ਫੋਨ ਅਟੈਂਡ ਮਤ ਕੀਆ ਕਰੋ।
0: ਠੀਕ ਹੈ ਜੀ, ਜੇ ਫੋਨ 'ਚ ਸ਼ਕਲ ਦਿਸਦੀ ਹੋਵੇ ਤਾਂ ਅਸੀਂ ਬਿਲਕੁਲ ਇੱਦਾਂ ਕਰੀਏ, ਪਰ ਗੱਲ ਇਹ ਹੈ ਕਿ ਜਿੱਦਾਂ ਦੇ ਫੋਨ ਲੱਗਦੇ ਅਸੀਂ ਜ਼ਰੂਰ ਅਟੈਂਡ ਕਰਦੇ ਹਾਂ। ਅਤੇ ਗੀਤ ਤੁਹਾਨੂੰ ਸੁਣਾਉਣ ਜਾ ਰਹੇ, ਤੁਹਾਡੀ ਪਸੰਦ ਹੈ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ ਜੀ।

0: ਜੀ ਪ੍ਰੋਗਰਾਮ ਦੇ ਅਗਲੇ ਜਿਹੜੇ ਕਾਲਰ ਨੇ ਸਾਡੇ ਨਾਲ ਆ ਕੇ ਜੁੜ ਚੁੱਕੇ ਨੇ, ਉਹ ਗੱਲਬਾਤ ਕਰੀਏ। ਹੈਲੋ
1: ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਬੀਪੀਓ ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ
0: ਜੀ। ਮਿੰਟੂ ਚੰਦੇਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਆਪਣਾ ਹਾਲ ਚਾਲ ਦੱਸੋ, ਕੀ ਹਾਲ ਚਾਲ ਹੈ?
1: ਹਾਂਜੀ, ਠੀਕ ਹੈ ਜੀ, ਬਹੁਤ ਵਧੀਆ। ਬਸ ਬਾਰਿਸ਼ ਨਹੀਂ ਹੋ ਰਹੀ, ਇਹ ਇੱਕ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।
0: ਕੋਈ ਨਾ ਜੀ, ਸਾਵਣ ਦਾ ਮਹੀਨਾ ਆ ਗਿਆ, ਹੁਣ ਮਹੀਨੇ ਦੇ ਵਿੱਚ ਬਾਰਿਸ਼ ਹੀ ਆਣੀ ਹੈ।
1: ਪਰ ਬਾਰਿਸ਼ ਵੀ ਹੋ ਜਾਣੀ ਚਾਹੀਦੀ ਹੈ।
0: ਬਿਲਕੁਲ ਹੋਊਗੀ ਜੀ, ਬਿਲਕੁਲ ਹੋਊਗੀ। ਸੇ ਪਿੱਛੇ ਕਾਂ ਦੀ ਆਵਾਜ਼ ਬਹੁਤ ਸੋਹਣੀ ਲੱਗ ਰਹੀ ਹੈ ਜੀ, ਆਉਣੇ ਰਹਿ ਰਹੀ ਹੈ ਸਾਡੇ ਨਾਲ ਨਾਲ ਗੱਲਾਂ ਬਾਤਾਂ ਲਾਦੇ, ਕਾਂ ਵੀ ਕਰ ਰਹੇ ਨੇ ਜੀ। ਗੀਤ ਕਿਹੜਾ ਸੁਣੋਗੇ ਅੱਜ?
1: ਹਾਂਜੀ, ਤੁਸੀਂ ਗਾਣਾ ਸੁਣਾ ਦਿਓ। ਫਿਲਮ ਹੈ ਤੀਸਰੀ ਮੰਜ਼ਿਲ, ਗਾਣੇ ਦੇ ਬੋਲ ਹਨ ਰਫੀ ਸਾਹਿਬ ਦੀ ਆਵਾਜ਼ ਵਿੱਚ, ਤੁਮਨੇ ਮੁਝੇ ਦੇਖਾ ਹੋ ਕਰ ਮਿਹਰਬਾਨ
0: ਜੀ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ, ਇੰਜੋਏ ਕਰੋ ਆਪਣਾ ਗੀਤ।
1: ਮਨ ਸ਼ੁਕਰੀਆ ਜੀ, ਤੁਹਾਡਾ ਸ਼ੁਕਰੀਆ
0: ਜੀ।

0: ਸੋ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਤੇ ਆਖਰੀ ਕਾਲਰ ਸਾਡੇ ਨਾਲ ਆ ਕੇ ਜੁੜ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਜੀ ਨਮਸਕਾਰ, ਕੌਣ ਗੱਲਬਾਤ ਕਰ ਰਹੇ ਹੋ?
1: ਮੈਡਮ ਜੀ ਮੈਂ ਪੌਲ ਬੋਲਦਾ ਹਾਂ, ਸਰਾਭਾ ਨਗਰ ਜਲੰਧਰ ਤੋਂ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਪੌਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਡਮ, ਠੀਕ ਹੈ, ਤੁਸੀਂ ਆਪਣੇ ਸੁਣਾਓ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਮੌਸਮ ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ, ਗਰਮੀ ਬਹੁਤ ਪੈ ਰਹੀ ਹੈ। ਤੇ ਗੀਤ ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਗੀਤ ਮੈਡਮ ਸੁਣਾ ਦਿਓ, ਫਿਲਮ ਦਾ ਨਾਂ ਹੈ ਅਰਾਧਨਾ ਔਰ ਗੀਤ ਦੇ ਬੋਲ ਹੈ ਕੋਰਾ ਤਾਰੇ ਸਮਨ ਮੇਂ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ, ਸੁਣੋ ਆਪਣਾ ਮਨਪਸੰਦ ਗੀਤ ਆਪਣੀ ਰੇਡੀਓ ਸੈਟ ਤੇ।
1: ਬਹੁਤ ਬਹੁਤ ਧੰਨਵਾਦ ਜੀ।

ਦੋਸਤ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਆਪਣੀ ਦੋਸਤ ਵੀਨਸ ਨੂੰ ਇਜਾਜ਼ਤ ਦਿਓ ਇਸ ਵਾਅਦੇ ਦੇ ਨਾਲ ਕਿ ਕੱਲ੍ਹ ਸਵੇਰੇ 10 ਵਜੇ ਫਿਰ ਤੋਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਦੇ ਸਿਲਸਿਲੇ ਇੱਦਾਂ ਹੀ ਚੱਲਦੇ ਰਹਿਣਗੇ ਪੂਰੇ ਦਿਨ ਦੇ ਪ੍ਰੋਗਰਾਮ ਸੁਣਦੇ ਰਹੋ ਆਕਾਸ਼ਵਾਣੀ ਦੇ ਜ਼ਿਲ੍ਹਾ ਦੇ ਕੇਂਦਰ ਦੇ ਨਾਲ

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 11 ਵਜ ਰਹੇ ਨੇ, ਆਓ ਸੁਣਦੇ ਹਾਂ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕ ਲਤਾ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਫਰਮਾਇਸ਼ ਭੇਜੀ ਹੈ ਜੀ ਅਗਲੇ ਗੀਤ ਨੂੰ ਸੁਣਨ ਵਾਸਤੇ ਕ੍ਰਿਸ਼ਨਾ ਪਾਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਸੀ ਟੀ ਦੀਵਾਨਾ ਹੋਰਾਂ ਨੇ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਗਰ, ਰਤਨਮਾਲਾ ਸੁਰਲਗਰ ਅਤੇ ਆਰਤੀ ਕੁਮਾਰੀ, ਪਿੰਡ ਚੰਦਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੇਜਾ ਗੁਰਮੀਤ ਕੌਰ, ਜਗਪ੍ਰੀਤ, ਮਨਪ੍ਰੀਤ, ਕਰਮਜੀਤ, ਚਰਨਜੀਤ ਕੌਰ, ਨਵਕੀਰਤ ਕੌਰ, ਗੁਰਸੀਰਤ ਅਤੇ ਗੁਰਪ੍ਰਤਾਪ ਸਿੰਘ। ਬਲਵਿੰਦਰ ਸਰਾਂ, ਗੁਣਦਾਸ, ਰਮਨਦੀਪ, ਮਨਿੰਦਰ ਸਰਾਂ ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਿੰਡ ਮੋਰਜਟ ਸਿੱਖਾਂ ਹਨੂੰਮਾਨਗੜ੍ਹ ਤੋਂ। ਪਿੰਡ ਸ਼ਾਹਪੁਰ ਮੈਥਪੁਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ, ਪਾਹੁਲ ਜੋਤ, ਅਨਾਹਤ ਕੌਰ, ਲਵਪ੍ਰੀਤ ਕੌਰ ਅਤੇ ਪਰਵਿੰਦਰ ਕੌਰ ਹੋਰਾਂ ਨੇ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆਂ, ਨਮਨ ਟਿੰਗੀਆਂ ਅਤੇ ਅਪਾਰ ਟਿੰਗੀਆਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਕੌਰ, ਸਹਿਜਪ੍ਰੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਦਾਦਰੀਕੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ ਅਤੇ ਕੁਨਾਲ ਮਹਿਰਾ। ਆਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸਰਦੂਲ ਸਿਕੰਦਰ ਅਤੇ ਅਮਨ ਰੂਰੀ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ।

0: ਭਵਿੱਖ ਤੂੰ ਸਫਾਈਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਉਹ ਫੇਰ ਮਿਲਾਂਗੇ ਉਹ ਲਿਖ ਤੂੰ ਸਫਾਈਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਚ ਅਗਲੇ ਗੀਤ ਨੂੰ ਸੁਣਨ ਲਈ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ ਸਿਧਾਰਥ ਨਗਰ ਦਰਿਆਪੁਰ ਭਾਵਲੀ ਤੋਂ ਗਜਾਨਨ ਯੇਲੇ ਨਵਦੀਪ ਵਿਸ਼ਵਦੀਪ ਅਸ਼ੋਕ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਪਿੰਡ ਡਾਕਖਾਨਾ ਲੋਗੜ ਠਾਕਰਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸਵਰਨ ਸਿੰਘ ਗਿੱਲ ਦਲਜੀਤ ਗੁਰਨੂਰ ਡਾਕਟਰ ਰਾਮ ਕੁਮਾਰ ਨਾਰੰਗ ਬਲਦੇਵ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਵਿਜੇ ਤੰਵਰ ਅਤੇ ਮਮਤਾ ਇਹ ਮੁੰਡੀ ਖਰੜ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮੇਨ ਬਾਜ਼ਾਰ ਮੰਡੀ ਲਾਦੂਕਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਵਰਿੰਦਰ ਕਾਰਰਾ ਰੇਖਾ ਪਰੀਕਸ਼ਿਤ ਪ੍ਰਾਚੀ ਅਤੇ ਇਹਨਾਂ ਦਾ ਪੂਰਾ ਹੀ ਕਾਰਰਾ ਪਰਿਵਾਰ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ ਸੀਮਾ ਸ਼ਰਮਾ ਪ੍ਰਿੰਸ ਅਤੇ ਇਹਨਾਂ ਦਾ ਪੂਰਾ ਹੀ ਸ਼ਰਮਾ ਪਰਿਵਾਰ ਮੇਨ ਬਾਜ਼ਾਰ ਮੰਡੀ ਲਾਦੂਕਾ ਤੋਂ ਅਨਮੋਲ ਚਾਵਲਾ ਦੀਪਿਕਾ ਕਿਰਨਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਸਾਊਥ ਐਵਨਿਊ ਅਬੋਹਰ ਤੋਂ ਜਸਪਾਲ ਭਾਰਤੀ ਵੀਨਾ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਹੈਪੀ ਸ਼ਿਵਾਏ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜੇ ਨੇ ਪਿੰਡ ਪੰਜ ਐਮ ਟੀ ਪਤਰੋੜਾ ਤੋਂ ਅਨੂਪਗੜ੍ਹ ਰਾਜਸਥਾਨ ਤੋਂ ਮੰਗਲ ਜਨਾਗਲ ਸ਼੍ਰੀਮਤੀ ਰੋਸ਼ਨੀ ਜਨਾਗਲ ਅੰਕੁਰ ਜਨਾਗਲ ਇੰਦੂ ਅਤੇ ਡਾਕਟਰ ਸੁਸ਼ੀਲ ਜਨਾਗਲ ਪਿੰਡ ਕਪੂਰ ਸ਼ਾਹ ਖੁੰਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ ਬਲਕਰਨ ਤਨੂ ਪਵੀ ਜੱਸੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਪ੍ਰਤੀਕ ਅਨਿਲ ਸ਼ਰਮਾ ਜੈਵੀਰ ਸਿੰਘ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭਚੰਦਰ ਬਜਾਜ ਸਾਹਿਲ ਬਜਾਜ ਅਤੇ ਬਿੱਟਾ ਬਜਾਜ ਸੁਖਵੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਬਿਮਲਾ ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ ਆਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਹਰਭਜਨ ਮਾਨ ਦੀ ਆਵਾਜ਼ 'ਚ ਇਹ ਗੀਤ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬਿਲਕੁਲ ਜੀ ਬਿਲਕੁਲ, ਧਮਕ ਪੈ ਰਹੀ ਹੈ। ਜਿਹੜੇ ਫਰਮਾਇਸ਼ੀ ਗੀਤ ਦੀ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪੰਚਕੂਲਾ ਸੈਕਟਰ 9 ਤੋਂ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਤੇ ਰਾਧੇ ਭਾਵਿਕ ਢੀਂਗਰਾ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ ਤੇ ਮਯੰਕ ਭਾਟੀਆ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਤੇ ਡਾਕਟਰ ਮਦਨ ਲਾਲ ਵਰਮਾ। ਪਿੰਡ ਟਾਣੀ ਲਾਲ ਖਾਂ, ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ ਬਾਨੋ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਤੇ ਸਵੀਟੀ ਛਾਬੜਾ। ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵਨਖੇੜਾ ਨਜ਼ਦੀਕ ਮੰਡੀ ਡੱਬ ਵਾਲੀ ਤੋਂ ਫਰਮਾਇਸ਼ ਭੇਜ ਰਹੇ ਨੇ। ਜ਼ਮਾਨੀਆ ਗਾਜ਼ੀਪੁਰ ਯੂਪੀ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੁਰੇਸ਼ ਜਾਇਸਵਾਲ, ਉਰਮਿਲਾ, ਦੀਪਕ, ਸਵਾਤੀ ਜਾਇਸਵਾਲ ਉਹਨਾਂ ਨੇ। ਜਮਸ਼ੇਦਪੁਰ ਤੋਂ ਵਿਪਿਨ, ਸਵਾਤੀ, ਦੇਵ ਕੁਮਾਰ ਤੇ ਆਰਿਆ ਕੁਮਾਰ ਜਾਇਸਵਾਲ। ਸਤਨਾਮ ਸਿੰਘ ਗਿੱਲ ਪਿੰਡ ਪਾਖੜੀ ਖੁਰਦ ਜ਼ਿਲ੍ਹਾ ਫਰੀਦਕੋਟ ਤੋਂ ਫਰਮਾਇਸ਼ ਭੇਜ ਰਹੇ ਨੇ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਚਤਰਥ, ਅਰਵਨ, ਲਾਜਵੰਤੀ, ਅਨੀਤਾ ਰਾਣੀ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਪ੍ਰੋਗਰਾਮ ਦਾ ਅਗਲਾ ਗੀਤ, ਸਤਿੰਦਰ ਸਰਤਾਜ ਦੀ ਆਵਾਜ਼ 'ਚ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲੇ ਗੀਤ ਨੂੰ ਸੁਣਨ ਲਈ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ। ਫਰਮਾਇਸ਼ ਭੇਜਣ ਵਾਲੇ ਨੇ ਸੋਹਨ ਲਾਲ ਰੱਥੀ, ਓਮ ਪ੍ਰਕਾਸ਼ ਰੱਥੀ, ਸ਼ਗੁਨ, ਲਵਕੁਸ਼, ਸ਼ਤਪਾਲ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ ਪਿੰਡ ਕਮਾਲਵਾਲਾ ਤੋਂ, ਗੁਰਮੇਜ ਸਿੰਘ ਵਰਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਿੰਡ ਇਸਲਾਮਾਬਾਦ, ਡਿਸਟ੍ਰਿਕਟ ਫਾਜ਼ਿਲਕਾ ਤੋਂ। ਆਦਰਸ਼ ਨਗਰ ਮਲੋਟ ਤੋਂ ਫਰਮਾਇਸ਼ ਭੇਜੀ ਹੈ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ ਹੋਰਾਂ ਨੇ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੰਪਲ, ਅਮਨਜੋਤ, ਬਿਦਰ ਖੇੜੀ, ਪਰਮਜੀਤ ਸਿੰਘ ਪੂਰਬਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਅਤੇ ਪੂਜਾ ਪਰਿਹਾਰ। ਮਜਨੂੰ ਕਟਿੱਲਾ ਤੋਂ ਫਰਮਾਇਸ਼ ਭੇਜੀ ਹੈ ਕਮਲ ਬਲੂਜਾ, ਮਧੂ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ ਮਾਹੀ ਅਤੇ ਈਸ਼ਿਤਾ ਅਰੋੜਾ ਉਹਨਾਂ ਨੇ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨਜੀਤ, ਬਲਜੀਤ, ਦਿਸ਼ਾ ਮੋਹਲਾ, ਜਗਤਾਰ ਜੱਗਾ, ਧੌਲਾ ਕਿੰਗਰਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ ਅਤੇ ਨਿਤਿਨ ਮਯੰਕ ਸ਼ਰਮਾ। ਬਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਬੇਬੀ ਗਰਿਮਾ, ਰਜਤ ਅਤੇ ਮਨੀਸ਼ ਚੌਧਰੀ। ਅਮਰੀਕ ਸਿੰਘ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਫਰਮਾਇਸ਼ ਭੇਜ ਰਹੇ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੂਰਬਾ। ਪਿੰਡ ਪਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ, ਵਿਦਿਆ ਦੇਵੀ ਅਤੇ ਇਹਨਾਂ ਦਾ ਪੂਰਾ ਹੀ ਮਾਇਲ ਪਰਿਵਾਰ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਸ਼ਾਹਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ ਅਤੇ ਕੇਸ਼ੂ ਰਿਧਾਨ ਖੁਰਾਨਾ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਬੇਬੀ ਪਾਮਿਕਾ ਅਤੇ ਬਾਣੀ ਥਾਂਦੀ। ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਿੰਡ ਦੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਫਰਮਾਇਸ਼ ਭੇਜੀ ਹੈ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਵਿੰਦਰ, ਗੁਰਸ਼ਬਦ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਅਤੇ ਇਹਨਾਂ ਦਾ ਪੂਰਾ ਹੀ ਬਰਾੜ ਪਰਿਵਾਰ। ਸੁਖਦੇਵ ਸਿੰਘ ਚਹਿਲ ਬੁਰਜ ਹਨੂਮਾਨਗੜ੍ਹ ਤੋਂ ਅਤੇ ਕੁਲਵੰਤ ਗਿੱਲ ਮਲੋਟ ਤੋਂ ਫਰਮਾਇਸ਼ ਭੇਜ ਰਹੇ ਨੇ। ਪਿੰਡ ਸ਼ਾਹਪੁਰ ਮੈਦਪੁਰ ਤੋਂ ਵਿਜੇ, ਅਨਹਦ, ਲਵਪ੍ਰੀਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਪ੍ਰੀਤਮ ਦਾਸ, ਸੱਤਿਆ ਦੇਵੀ ਅਤੇ ਇਹਨਾਂ ਦਾ ਪੂਰਾ ਪਰਿਵਾਰ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ, ਪਾਇਲ, ਹਿਨਾਸ਼ਾ, ਕੈਰਵੀ, ਤਨੇਜਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਜੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਅਤੇ ਤੁਸ਼ਾਰ। ਆਹੋ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ 'ਚ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲੇ ਗੀਤ ਦੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ ਜੀ, ਫਰਮਾਇਸ਼ ਭੇਜਣ ਵਾਲੇ ਨੇ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਗਾਵਿਆ, ਭਾਈ ਸੁੱਚਾ ਸਿੰਘ ਪਾਠਕ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਦੀਕੀ, ਨਾਜ਼ਮਾ ਬੇਗਮ, ਰਿਆਜ਼, ਰਿਫਾਕਤ, ਮੁਹੰਮਦ ਰੀਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਵੜਿੰਗਖੇੜਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਉਹਨਾਂ ਨੇ। ਤੇਲੰਗਾਨਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਮੁਹੰਮਦ ਬੁਰਹਾਉਦੀਨ, ਫਜ਼ਾਨ ਲੱਲਾ, ਫਰਹਾਨ, ਸਮਾਇਰਾ, ਆਜ਼ਮੀਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕੁਮਹਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਫੀਆ, ਨਾਜ਼ੀਆ, ਇਬਰਾਹਿਮ, ਸੱਦਾਮ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਸੰਦੋਹਾ ਨੇੜੇ ਮੂੜ ਮੰਡੀ ਤੋਂ ਜਗਤਾਰ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ, ਸੋਨੂ, ਅਰਵਿੰਦ ਕੁਮਾਰ ਅਤੇ ਲਾਡੀ ਧਾਲੀਵਾਲ। ਲਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਣਿਕਪੁਰੀ, ਰਾਜਾਦਾਸ ਮਾਣਿਕਪੁਰੀ ਅਤੇ ਰਾਣੀ ਮਾਣਿਕਪੁਰੀ, ਪਟੇਲਨਗਰ ਮਲੋੜ ਤੋਂ ਰਾਜਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ, ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੰਪਲ, ਅਮਨਜੋਤ ਸਿੰਘ ਅਤੇ ਰਮਨਜੋਤ ਸਿੰਘ। ਦੰਤਰੇਗੀ ਪਾਟਾਵਾਰਾ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰ ਮਣੀ ਅਤੇ ਨਲੋਖੇ ਲਾਲ ਵਰਮਾ। ਸੋਨੂ, ਰਵੀ, ਰਾਜ, ਗੁਰਸ਼ਨ, ਲੱਕੀ, ਬਲਦੇਵ ਨਗਰ ਜਲੰਧਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਰਾਮਾ ਰੋਡ ਪਿੰਡ ਹਠੂਰ ਤੋਂ ਭੁਪਿੰਦਰ ਸਿੰਘ ਪਟਵਾਰੀ, ਗੁਰਜੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਹ ਹੁਣ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ ਚ ਅਗਲੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਮਨਦੀਪ ਸਿੰਘ ਦੀਪਾ, ਬੱਸ ਸਟੈਂਡ ਜਲਾਲ ਦੀਵਾਲ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਫਤਿਹਾਬਾਦ ਹਰਿਆਣਾ ਪੁਰਾਣੀ ਤਹਿਸੀਲ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਇੰਦਰਪਾਲਪੁਰੀ, ਬਿੰਟੂ, ਚੰਚਲ, ਆਂਚਲ, ਗਗਨਪੁਰੀ, ਪ੍ਰਿੰਸਪੁਰੀ,

0: ਨਮਸਕਾਰ,
1: ਪ੍ਰੋਗਰਾਮ ਵਸਦੇ ਵੇੜੇ ਲੈ ਕੇ ਹਰਪ੍ਰੀਤ ਹਾਜ਼ਰ ਹੈ ਜੀ।
0: ਭਈ ਹਰਪ੍ਰੀਤ ਦੇ ਨਾਲ ਨਾਲ ਅਰਚਨਾ ਵੀ ਹਾਜ਼ਰ ਹੈ। ਕੀ ਹਾਲ ਚਾਲ ਨੇ ਸਾਡੇ ਸਾਰੇ ਸਰੋਤਿਆਂ ਦੇ, ਸਭ ਸੁਆਨੀਆਂ ਦੇ?
1: ਸਭ ਤੋਂ ਪਹਿਲਾਂ ਮੇਰੇ ਤੋਂ ਪੁੱਛੋ, ਕਿਉਂਕਿ ਇਸ ਵੇਲੇ ਉਹਨਾਂ ਦੀ ਰਿਪਰੈਜ਼ੈਂਟੇਟਿਵ ਤਾਂ ਮੈਂ ਹਾਂ। ਮੈਂ ਵੀ ਇੱਕ ਸਰੋਤਾ ਹਾਂ ਅਤੇ ਤੁਸੀਂ ਵੀ ਇੱਕ ਸਰੋਤੇ ਹੋ, ਹੈ ਨਾ? ਤੁਸੀਂ ਮੈਨੂੰ ਸੁਣਦੇ ਹੋ, ਮੈਂ ਤੁਹਾਨੂੰ ਸੁਣਦੇ ਹਾਂ, ਅਤੇ ਅਸੀਂ ਦੋਨੋਂ ਮਿਲ ਕੇ ਭੈਣਾਂ ਦਾ ਪ੍ਰੋਗਰਾਮ ਸੁਣਦੇ ਹਾਂ ਵਸਦੇ ਵੇੜੇ।
0: ਬਿਲਕੁਲ ਜੀ, ਬਿਲਕੁਲ। ਉਹਦੇ ਨਾਲ ਨਾਲ ਅਸੀਂ ਸਾਰਿਆਂ ਦੀ ਸੁੱਖ ਸਾਂਦ ਦੀ ਦੁਆ ਤਾਂ ਕਰਦੇ ਹੀ ਕਰਦੇ ਹਾਂ, ਅਤੇ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਨਾ ਹਰਪ੍ਰੀਤ, ਅਤੇ ਸਭ ਤੋਂ ਪਹਿਲਾਂ ਸਾਡਾ ਸਭ ਤੋਂ ਪਹਿਲਾਂ ਇੱਕ ਸਵਾਲ ਹੁੰਦਾ ਵੀ ਕੀ ਹਾਲ ਚਾਲ ਨੇ
1: ਜੀ,
0: ਘਰ ਪਰਿਵਾਰ ਠੀਕ ਹੈ, ਹੋਰ ਘਰ ਦੇ ਵਿੱਚ ਸਾਰੇ ਜੀ ਕਿੱਦਾਂ ਕਰ ਰਹੇ ਨੇ? ਪਰ ਕਈ ਵਾਰੀ ਅੱਜ ਜਿੱਦਾਂ ਜਿੱਦਾਂ ਮੌਸਮ ਬਦਲਿਆ ਜਾਂ ਜਿਹੜਾ ਪਰਿਆਵਰਨ ਆ ਉਹਦੇ ਵਿੱਚ ਵੀ ਕਾਫੀ ਬਦਲਾਵ ਆਏ, ਉਹਦੇ ਨਾਲ ਨਾਲ ਇੱਕ ਚੀਜ਼ ਜਿਹੜੀ ਸੋਚਣ ਵਾਲੀ, ਸਮਝਣ ਵਾਲੀ ਅਤੇ ਫਿਕਰ ਵਾਲੀ ਵੀ ਮੈਂ ਕਹਾਂਗੀ, ਉਹ ਇਹ ਆਈ ਕਿ ਇੱਦਾਂ ਇੱਦਾਂ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗ ਗਈਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀਗਾ
1: ਜੀ, ਔਰ ਸਾਡੇ ਅੰਦਰ ਹੁੰਦੀਆਂ ਨੇ ਔਰ ਸਾਨੂੰ ਪਤਾ ਵੀ ਨਹੀਂ ਹੁੰਦਾ। ਹੁੰਦਾ ਕੀ ਹੈ ਕਿ ਅਸੀਂ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀ ਰਹੇ ਹੁੰਦੇ ਹਾਂ, ਵਧੀਆ ਚੱਲ ਰਹੀ ਹੁੰਦੀ, ਸਾਨੂੰ ਲੱਗਦਾ, ਸਾਨੂੰ ਲੱਗਦਾ ਕਿ ਸਾਡਾ ਇੱਕ ਸੈਟਅਪ ਹੈ, ਅਸੀਂ ਅੱਛੇ ਚੱਲ ਰਹੇ ਹਾਂ। ਉਸ ਸੈਟਅਪ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਕਦੀ ਕਦੀ ਥਕਾਨ ਹੁੰਦੀ ਹੈ, ਥਕਾਵਟ ਹੁੰਦੀ ਹੈ, ਜਾਂ ਜ਼ਿੰਦਗੀ ਦੇ ਵਿੱਚ ਕੁਝ ਪ੍ਰੋਬਲਮਸ ਆ ਜਾਂਦੀਆਂ ਨੇ, ਹਰ ਇੱਕ ਨੂੰ ਆਉਂਦੀਆਂ ਨੇ, ਮੁਸੀਬਤ ਆਉਂਦੀਆਂ ਹੀ ਰਹਿੰਦੀਆਂ ਨੇ, ਔਰ ਅਸੀਂ ਉਹਨਾਂ ਨੂੰ ਨਜਿੱਠਦੇ ਰਹਿੰਦੇ ਹਾਂ। ਪ੍ਰੋਗਰਾਮ ਵਸਦੇ ਵੇੜੇ ਦੇ ਥਰੂ ਵੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਤੁਸੀਂ ਉਹਨੂੰ ਕਿੱਦਾਂ ਸੋਰਟ ਆਊਟ ਕਰਨਾ, ਇਹ ਤੁਸੀਂ ਸੋਚੋ, ਪ੍ਰੋਬਲਮਸ ਆਉਣਗੀਆਂ, ਇਹ ਨਹੀਂ ਕਹਿੰਦੇ ਕਿ ਨਹੀਂ ਆਉਣਗੀਆਂ, ਪਰ ਉਸ ਸਾਰੀ ਰੂਟੀਨ ਨੂੰ ਫੋਲੋ ਕਰਦਿਆਂ ਕਰਦਿਆਂ ਅਸੀਂ ਆਪਣਾ ਆਪ ਭੁੱਲ ਜਾਂਦੇ ਹਾਂ।
0: ਬਿਲਕੁਲ, ਤੁਸੀਂ ਜਿੱਦਾਂ ਆਖਿਆ ਕਿ ਆਪਣਾ ਆਪ ਭੁੱਲ ਜਾਂਦੇ ਹਾਂ, ਅਤੇ ਵੈਸੇ ਤਾਂ ਜਦੋਂ ਜਦੋਂ ਮੈਂ ਪਹਿਲਾਂ ਵੀ ਸਮੇਂ ਦੀ ਗੱਲ ਕੀਤੀ, ਬਦਲਾਵ ਸਾਡੀ ਜੀਵਨ ਸ਼ੈਲੀ ਦੇ ਵਿੱਚ ਵੀ ਆਇਆ, ਜੀਵਨ ਨੂੰ ਜੀਣ ਦਾ ਤਰੀਕਾ, ਜੀਵਨ ਨੂੰ ਸਮਝਣ ਦਾ ਤਰੀਕਾ, ਜਾਂ ਜਿੱਦਾਂ ਤੁਸੀਂ ਮੁਸ਼ਕਿਲਾਂ ਦਾ ਵੀ ਗੱਲ ਕੀਤੀ, ਬਹੁਤ ਬਦਲਾਵ ਆਏ ਅਤੇ ਉਹਨਾਂ ਨੂੰ ਅਸੀਂ ਨਜਿੱਠਿਆ ਵੀ, ਅਤੇ ਨਜਿੱਠਦੇ ਰਹਿਣਾ ਕਿਉਂਕਿ ਜੀਵਨ ਹੈ, ਉਤਾਰ ਚੜਾਵ ਦੁੱਖ ਸੁੱਖ ਜੀਵਨ ਦਾ ਹਿੱਸਾ ਨੇ। ਜੇ ਸਾਡੀ ਸਿਹਤ ਨੌਬਰ ਨੌ ਹੋਏਗੀ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਖੁਸ਼ੀ ਨੂੰ ਵੀ ਮਾਣ ਸਕਦੇ ਹਾਂ, ਖੁਸ਼ੀ ਦੇ ਨਾਲ ਨਾਲ ਜੇ ਕੋਈ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਆਉਂਦਾ ਜਿਹੜਾ ਕਿ ਸਾਡੀ ਸਾਨੂੰ ਲੱਗਦਾ ਕਿ ਸਾਡੇ ਵਾਸਤੇ ਜਾਂ ਸਾਡੇ ਪਰਿਵਾਰ ਵਾਸਤੇ ਚੰਗਾ ਨਹੀਂ, ਉਹਨੂੰ ਤਦੇ ਅਸੀਂ ਫੇਸ ਕਰ ਸਕਦੇ ਹਾਂ ਜੇ ਸਾਡੀ ਸਿਹਤ ਜਿਹੜੀ ਹੈ ਇੰਨੀ ਨੌਬਰ ਨੌ ਹੋਏਗੀ।
1: ਔਰ ਇਹਦੇ ਵਿੱਚ ਅਰਚਨਾ ਜੀ ਇੱਕ ਹੋਰ ਗੱਲ ਐਡ ਕਰ ਲਈਏ, ਸਿਹਤ ਨੌਬਰ ਨੌ ਹੈ ਕਿ ਨਹੀਂ, ਉਹ ਅੱਜ ਕੱਲ੍ਹ ਦੇ ਜਿਹੜਾ ਸਮੇਂ ਚੱਲ ਰਿਹਾ ਨਾ, ਉਹ ਜਦੋਂ ਤੁਸੀਂ ਆਪਣੇ ਮੈਡੀਕਲ ਟੈਸਟ ਕਰਾਉਂਦੇ ਹੋ ਨਾ, ਉੱਥੋਂ ਪਤਾ ਚੱਲ ਜਾਂਦਾ
0: ਜੀ।
1: ਔਰ ਆਮ ਤੌਰ 'ਤੇ ਅਸੀਂ ਮੈਡੀਕਲ ਟੈਸਟ ਉਦੋਂ ਕਰਾਉਂਦੇ ਹਾਂ ਜਦੋਂ ਹਲਕੀ ਜਿਹੀ ਵੀ ਸਾਨੂੰ ਲੱਗਦਾ ਕਿ ਕੁਛ ਅੱਛਾ ਨਹੀਂ ਲੱਗ ਰਿਹਾ ਜਾਂ ਕੁਛ ਸਿਮਟਮਸ ਸਾਨੂੰ ਸ਼ੋ ਹੁੰਦੇ ਨੇ, ਅਤੇ ਅਸੀਂ ਉਦੋਂ ਜਾ ਕੇ ਡਾਕਟਰ ਦਾ ਦਰਵਾਜ਼ਾ ਖੜਕਾਉਂਦੇ ਹਾਂ। ਠੀਕ ਹੈ, ਬਿਲਕੁਲ ਠੀਕ ਹੈ, ਪਰ ਅੱਜ ਦੀ ਡੇਟ ਦੇ ਵਿੱਚ ਇੱਥੇ ਝਾਤ ਮਾਰਨ ਦੀ ਜ਼ਰੂਰਤ ਹੈ, ਬਦਲਾਵ ਇੱਥੇ ਲਿਆਉਣ ਦੀ ਲੋੜ ਹੈ ਕਿ ਅਸੀਂ ਕਿਉਂ ਵੇਟ ਕਰਦੇ ਹਾਂ ਕਿ ਕੋਈ ਸਿਮਟਮ ਆਵੇ ਅਤੇ ਫਿਰ ਅਸੀਂ ਡਾਕਟਰ ਕੋਲ ਜਾਈਏ
0: ਜੀ।
1: ਅਸੀਂ ਇੱਕ ਟਾਈਮ ਪੈਟਰਨ ਦੇ ਨਾਲ, ਕਿਉਂਕਿ ਏਜ ਇੱਕ ਹੁੰਦੀ ਹੈ ਜਦੋਂ, ਉਸ ਤੋਂ ਬਾਅਦ ਚੇਂਜਸ ਸਾਡੀ ਬੋਡੀ 'ਚ ਆਉਂਦੀਆਂ ਨੇ, ਅਸੀਂ ਇੱਕ ਸਿਸਟਮ ਬਣਾ ਕੇ ਪਹਿਲਾਂ ਹੀ ਜੇਕਰ ਆਪਣਾ ਮੈਡੀਕਲ ਚੈੱਕਅਪ ਰੱਖੀਏ ਤਾਂ ਅਸੀਂ ਪ੍ਰੋਬਲਮ ਤੋਂ ਬਚ ਸਕਦੇ ਹਾਂ, ਪਹਿਲਾਂ ਹੀ ਪਲੈਨ ਆਊਟ ਕਰਕੇ ਅਸੀਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਕਹਿੰਦੇ ਕਿ ਬਿਮਾਰੀ ਕਦੀ ਵੀ ਦੱਸ ਕੇ ਨਹੀਂ ਆਉਂਦੀ, ਇਸ ਤਰ੍ਹਾਂ ਨਹੀਂ ਹੁੰਦਾ, ਬਿਮਾਰੀ ਦੇ ਸਿਮਟਮਸ ਜ਼ਰੂਰ ਸਾਡੇ ਅੰਦਰ ਹੁੰਦੇ ਨੇ। ਜੇਕਰ ਅਸੀਂ ਟਾਈਮ ਟੂ ਟਾਈਮ ਆਪਣਾ ਮੈਡੀਕਲ ਟੈਸਟ ਕਰਾਈਏ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਾਰੀ ਜਿਹੜੀ ਡਾਕਟਰੀ ਹੈ ਨਾ, ਜਿਹਨੂੰ ਆਪਾਂ ਕਹੀਏ, ਉਹ ਮੈਡੀਕਲ ਟੈਸਟ ਦੇ ਉੱਤੇ ਡਿਪੈਂਡ ਕਰਦੀ ਹੈ
0: ਜੀ।
1: ਜਿਹੜੇ ਪੈਥੋਲੋਜਿਸਟ ਹੈਗੇ ਨੇ ਉਹ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਨੇ, ਕਿਉਂਕਿ ਜੋ ਰਿਪੋਰਟ ਉਹਨਾਂ ਨੇ ਬਣਾ ਕੇ ਦੇਣੀ ਹੁੰਦੀ ਹੈ, ਜੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਨਾਲਿਸਿਸ ਕਰਨਾ ਹੁੰਦਾ ਆ, ਉਹਦੇ ਬੇਸ 'ਤੇ ਡਾਕਟਰ ਤੁਹਾਨੂੰ ਦਵਾਈ ਦਿੰਦਾ।
0: ਬਿਲਕੁਲ, ਇਹ ਗੱਲਾਂ ਸਾਰੀਆਂ ਦੇ ਨਾਲ ਮੈਂ ਤੇਰੇ ਨਾਲ ਸਹਿਮਤ ਹਾਂ, ਬਟ ਇਹਦੇ ਤੋਂ ਪਹਿਲਾਂ ਅਸੀਂ ਗੱਲ ਇਹ ਕਰਦੇ ਹਾਂ, ਐਨਾਲਿਸਿਸ ਹੋਣਾ, ਐਨਾਲਾਈਜ਼ ਹੋਣਾ ਉਹਦੇ ਵਿੱਚ,

0: जो कुछ निकलना नहीं निकलना, पर गल सिर्फ शुरुआत दी है, समझन दी ये गल
1: बिल्कुल।
0: है कि पहला कदम की है। पहला कदम ये है कि जिथे असी अपने घर वास्ते, परिवार वास्ते, होर तरक्की वास्ते बचत लगाने हाँ, असी कहने गोलक गोलक लगा ली घर दे विच, उहदे नाल नाल एक काम असी अज तो सब ने शुरू करना। वैसे मैं भी नहीं सी करदी, पर तेरी गल नूं सुन के मैनू भी अज लग्या कि अजिहा जरूर होना चाहिए।
1: की चीज़
0: एक गोलक लगानी चाहिए है, उहदे विच सिर्फ अपने जिहड़े असी कई वारी कहने ना, इन्ने चैकअप्स ने, कदे 2,000 लग गया, 2,500 या उस तो ज़्यादा भी लग सकते ने, या उस तो घट भी लग सकते ने, पर कई बार असी पैसे की गल कर लग जाने भी हले तो कुछ होया नहीं, या यदि लोड़ीदा नहीं बनती पई, तो नाले हले मेरे फंड भी मैनू अलाउ नहीं करते पे कि मैं टेस्ट करवा लवा। हुण करन दी की जरूरत है, जिते असी बाकी बचतां करते हाँ, उहदे नाल नाल असी अपनी सेहत की संभाल वास्ते भी बचत करनी है। बचत करके असी वो टेस्ट करवाने ने, उम्र के नाल नाल कई बार डॉक्टर कहिंदे ने वी 30 साल की उम्र तक साल च एक बार टेस्ट सारे होने चाहिए ने, और ये तुसी अपने डॉक्टर नू कंसल्ट करके, जो भी डॉक्टर तुहानू दसदे हैं या करवाने वास्ते जिहड़े टेस्ट कहिंदे ने वो जरूर करवाओ। क्योंकि जदों तुसी लैब च भी जाते हो, जिहड़ी तुसी हुणे पैथोलॉजिस्ट की गल की, लैब च भी जाते हो, उन्होंने उत्ते टेस्ट लिखे होने चाहिए ने, वो रिकमेंडेशन तुहाडा डॉक्टर, तुहाडा फैमिली डॉक्टर जिहड़ा भी है उहदे कोल लिखवाओ, जिहड़े जिहड़े टेस्ट लोड़ींदा ने उम्र के मुताबिक वो जरूर करवाओ।
1: ਹੁੰਦਾ ਕੀ ਹੈ ਅਰਚਨਾ ਜੀ, ਤੁਹਾਡੀ ਗੱਲ ਬਹੁਤ ਵਧੀਆ। ਔਰ ਕਈ ਮੈਨੂੰ ਲੱਗਦਾ ਕਿ ਸਾਡਾ ਪ੍ਰੋਗਰਾਮ ਜਿਹੜੇ ਇਸ ਵੇਲੇ ਸੁਣ ਰਹੇ ਨੇ ਨਾ, ਕਈ ਭੈਣਾਂ ਕਹਿੰਦੀਆਂ ਹੋਣਗੀਆਂ, ਲੈ ਮੈਂ ਤਾਂ ਕਰਵਾਉਂਦੀ ਰਹਿੰਦੀ ਹਾਂ ਆਪਣੇ ਟੈਸਟ, ਮੈਂ ਤਾਂ ਬਿਲਕੁਲ ਠੀਕ ਠਾਕ ਹਾਂ। ਪਰ ਉਹ ਠੀਕ ਠਾਕ ਦਾ ਜਿਹੜਾ ਹੈਗਾ ਆ ਉਹ ਠੱਪਾ ਕਿੰਨੇ ਲਾਇਆ, ਟੈਸਟ ਕਰਾ ਕੇ ਡਾਕਟਰ ਕੋਲ ਵਾਪਸ ਵੀ ਜਾਣਾ ਆ।
0: ਜੀ ਜੀ ਜੀ
1: ਕਈ
0: ਬਿਲਕੁਲ।
1: ਭੈਣਾਂ ਕੀ ਕਰਦੀਆਂ ਨੇ, ਜਾਂ ਕਈ ਵੀਰ ਸਾਡੇ ਕੀ ਕਰਦੇ ਨੇ, ਟੈਸਟ ਕਰਵਾ ਲੈਂਦੇ ਨੇ, ਦੇਖਾ ਦੇਖੀ ਕਰਵਾ ਲਏ ਜੀ, ਪਰ ਡਾਕਟਰ ਕੋਲ ਜਾ ਕੇ ਚੈੱਕਅਪ ਹੀ ਨਹੀਂ ਕਰਾਇਆ ਉਹਨੂੰ। ਉਹ ਰਿਪੋਰਟ ਨੂੰ ਪੜ੍ਹਨਾ ਤਾਂ ਡਾਕਟਰ ਸਾਹਿਬ ਨੇ ਹੈ, ਉਹਨੂੰ ਸਮਝਾਉਣਾ ਤੁਹਾਨੂੰ ਹੈ ਕਿ ਹਾਂ ਬਈ ਇਹ ਚੀਜ਼ਾਂ ਇੱਦਾਂ ਆ। ਅਸੀਂ ਕੀ ਕਰਦੇ ਹਾਂ ਕਿ ਜਿਹੜੇ ਥੋੜ੍ਹੇ ਜਿਹੇ ਜ਼ਿਆਦਾ ਕਹਿੰਦੇ ਕਿ ਸਾਨੂੰ ਸਮਝ ਹੈ, ਉਹ ਦੇਖਦੇ ਕਿ ਜਿਹੜੇ ਬੋਲਡ ਲੈਟਰਸ ਦੇ ਵਿੱਚ ਅੱਖਰ ਆਏ ਹੋਏ ਨੇ ਬੋਲਡ ਹੈਗੇ, ਅੱਛਾ ਵਧੀਆ, ਠੀਕ ਆ, ਘਟੀਆ, ਠੀਕ ਹੈ, ਇੱਦਾਂ ਕਰ ਲਾਂਗੇ, ਇੱਦਾਂ ਕਰ ਲਾਂਗੇ, ਠੀਕ। ਇੱਦਾਂ ਨਹੀਂ ਹੁੰਦਾ, ਉਹਦੇ ਨਾਲ ਜੁੜੀਆਂ ਨਿੱਕੀਆਂ ਨਿੱਕੀਆਂ ਹੋਰ ਵੀ ਚੀਜ਼ਾਂ ਹੁੰਦੀਆਂ ਨੇ, ਟਰਮਸ ਹੁੰਦੀਆਂ ਨੇ, ਜਿਨ੍ਹਾਂ ਨੂੰ ਸਾਨੂੰ ਗੌਰ ਕਰਨਾ ਜ਼ਰੂਰੀ ਹੁੰਦਾ, ਔਰ ਉਹ ਸਾਨੂੰ ਡਾਕਟਰ ਦੱਸ ਸਕਦੇ ਨੇ। ਤਾਂ ਹੁਣ ਅਰਚਨਾ ਜੀ, ਤੁਸੀਂ ਤਾਂ ਮੈਂ ਗੱਲਾਂ ਬਹੁਤ ਕਰ ਲੀਆਂ
0: ਜੀ,
1: ਸਿਹਤ ਦੀ ਕਰ ਲੀਆਂ, ਹੈ ਨਾ, ਆਪਣਾ ਧਿਆਨ ਰੱਖਣ ਦੀਆਂ ਕਰ ਲੀਆਂ, ਪਰ ਸਿਹਤ ਦਾ ਧਿਆਨ ਸਭ ਤੋਂ ਜ਼ਿਆਦਾ ਤਾਂ ਰੱਖਿਆ ਜਾਂਦਾ ਜੇ ਗੀਤ ਸੋਹਣਾ ਜਿਹਾ ਲੱਗ ਜਾਵੇ, ਨੱਚਣ ਟੱਪਣ ਵਾਲਾ ਲੱਗ ਜਾਵੇ, ਅੱਧੀ ਸਿਹਤ ਤਾਂ ਉੱਦਾਂ ਹੀ ਠੀਕ ਹੋ ਜਾਣੀ ਹੈ, ਹੈ ਨਾ।
0: ਕਿਉਂ ਅਸੀਂ ਸਾਰਿਆਂ ਦੀ ਪੂਰੀ ਕਰਨੀ ਹੈ ਸਿਹਤ, ਠੀਕ ਆਪਾਂ ਆਪਣੀ ਵੀ ਕਰਨੀ ਅਤੇ ਆਪਣੇ ਸੁਣਨ ਵਾਲਿਆਂ ਦੀ ਵੀ ਕਰਨੀ,
1: ਅਤੇ ਹੋ ਜਾਈਏ ਤਿਆਰ ਫਿਰ ਨੱਚਣ ਲਈ, ਚਲੋ ਜੀ।

0: ਵਾਹ ਜੀ ਵਾਹ, ਤੁਸੀਂ ਵੀ ਨੱਚ ਲਿਆ ਤੇ ਮੈਂ ਵੀ ਨੱਚ ਲਿਆ। ਮੈਂ ਕਹਿੰਦੀ ਇੱਦਾਂ ਹੀ ਅਸੀਂ ਡਾਂਸ ਕਰਦੇ ਰਹੀਏ। ਡਾਂਸ ਆਪਣੇ ਆਪ 'ਚ ਇੱਕ ਸਕੂਨ ਦੇਣ ਵਾਲੀ ਚੀਜ਼ ਹੈਗੀ ਹੈ, ਔਰ ਸਿਹਤ ਨੂੰ ਬਹੁਤ ਵਧੀਆ ਰੱਖਣ ਦੀ ਸਾਰੀ ਵਧੀਆ, ਮਤਲਬ ਜਿਹਨੂੰ ਕਹਿੰਦੇ ਐਕਸਰਸਾਈਜ਼ ਵੀ ਪੂਰੀ ਹੈ ਔਰ ਅੰਦਰੋਂ ਖੁਸ਼ੀ ਵੀ ਪੂਰਾ ਮਿਲ ਜਾਂਦੀ ਹੈਗੀ ਹੈ। ਹਿੰਗ ਲੱਗੇ ਨਾ ਫਟਕੜੀ, ਦੋਨੋਂ ਚੀਜ਼ਾਂ ਆਪਣੇ ਆਪ ਇਕੱਠੀਆਂ ਹੀ ਹੋ ਜਾਂਦੀਆਂ ਨੇ, ਮਜ਼ਾ ਵੀ ਆ ਜਾਂਦਾ ਹੈ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ ਅੰਦਾਜ਼ ਦੇ ਵਿੱਚ ਤੁਸੀਂ ਡਾਂਸ ਅਤੇ ਜਿਹੜਾ ਹੈ ਮਿਊਜ਼ਿਕ ਨੂੰ ਜੋੜਿਆ। ਅਤੇ ਜਦੋਂ ਅਸੀਂ ਜ਼ਿੰਦਗੀ ਦੀ ਗੱਲ ਕਰ ਰਹੇ ਸੀਗੇ ਨਾ, ਜ਼ਿੰਦਗੀ ਬਹੁਤ ਖੂਬਸੂਰਤ ਹੈ। ਜ਼ਿੰਦਗੀ ਨੂੰ ਜਿਉਣ ਦਾ ਜਿਹੜਾ ਵੱਲ ਹੈ ਉਹ ਸਾਰਿਆਂ ਨੂੰ ਹੀ ਆਉਂਦਾ ਹੁੰਦਾ, ਪਰ ਅਸੀਂ ਕਿਤੇ ਨਾ ਕਿਤੇ ਅਣਗੌਲੇ ਜਿਹੇ ਹੋ ਜਾਂਦੇ ਹਾਂ ਵੀ ਮੈਨੂੰ ਸ਼ਾਇਦ ਜ਼ਿੰਦਗੀ ਰਾਸ ਨਹੀਂ ਆਉਂਦੀ ਪਈ। ਆਪਣੇ ਆਪ 'ਚ ਹੀ ਕਈ ਚੀਜ਼ਾਂ ਬਣਾ ਲੈਂਦੇ ਹਾਂ। ਅਤੇ ਜਦੋਂ ਅਸੀਂ ਉਮਰਾਂ ਦੇ ਪੈਂਡੇ ਦੀ ਗੱਲ ਕਰਦੇ ਹਾਂ ਨਾ ਹਰਪ੍ਰੀਤ, ਅਤੇ ਉਮਰਾਂ ਦੇ ਪੈਂਡੇ ਦੇ ਤਹਿਤ ਅਸੀਂ ਰੂਬਰੂ ਕਰਵਾਉਂਦੇ ਹਾਂ ਉਹਨਾਂ ਉੱਘੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦਾ ਜਿਹੜਾ ਪੈਂਡਾ ਹੈ ਇਸ ਤਰੀਕੇ ਨਾਲ ਤੈਅ ਕੀਤਾ ਹੁੰਦਾ, ਉਹਨਾਂ ਪਗਡੰਡੀਆਂ ਦੇ ਉੱਤੇ ਚੱਲ ਕੇ ਤੈਅ ਕੀਤਾ ਹੁੰਦਾ, ਜਿਹਦੇ ਵਿੱਚ ਉਤਾਰ ਵੀ ਆਉਂਦੇ ਨੇ, ਚੜਾਅ ਵੀ ਆਉਂਦੇ ਨੇ, ਪਰ ਜਿਹੜਾ ਬੈਲੈਂਸ ਹੈ ਬਣਾ ਕੇ ਚੱਲਦੇ ਨੇ ਨਾ, ਅਤੇ ਦੂਜਿਆਂ ਵਾਸਤੇ ਮਿਸਾਲ ਬਣ ਜਾਂਦੀ।
0: ਬਿਲਕੁਲ ਜੀ, ਸਾਡਾ ਪਰਪਸ ਹੀ ਇਹੀ ਹੈਗਾ ਪ੍ਰੋਗਰਾਮ ਨੂੰ ਆਪਣੇ ਸੁਣਨ ਵਾਲਿਆਂ ਦੇ ਨਾਲ ਅਸੀਂ ਰੂਬਰੂ ਕਰਨ ਦਾ ਕਿ ਸ਼ਾਇਦ ਕਿਸੇ ਦੀ ਜ਼ਿੰਦਗੀ ਦੇ ਵਿੱਚ ਝਾਤ ਮਾਰ ਕੇ ਸਾਡੇ 'ਚੋਂ ਸੁਣਨ ਵਾਲਿਆਂ 'ਚੋਂ ਕਿਸੇ ਨੂੰ ਸ਼ਾਇਦ ਕੋਈ ਬੈਨੀਫਿਟ ਹੋ ਜਾਏ ਤਾਂ ਅਸੀਂ ਸਕਸੈਸਫੁੱਲ ਹੀ ਹੋ ਜਾਵਾਂਗੇ, ਔਰ ਉਹ ਬੰਦਾ ਕਿੰਨਾ ਖੁਸ਼ ਹੋਏਗਾ ਜੇ ਉਹਦੀ ਜ਼ਿੰਦਗੀ ਤੋਂ ਕਿਸੇ ਨੂੰ ਬੈਨੀਫਿਟ ਮਿਲੇਗਾ। ਤੋ ਸ਼ੁੱਕਰਵਾਰ ਦਾ ਦਿਨ ਹੈ, ਸਾਡਾ ਸਿਲਸਿਲਾ ਉਮਰਾਂ ਦੇ ਪੈਂਡੇ, ਅਤੇ ਅੱਜ ਸਾਡੇ ਵਿਹੜੇ 'ਚ ਜੋ ਮਹਿਮਾਨ ਪਹੁੰਚੇ ਸੀ ਜਿਨ੍ਹਾਂ ਦੀ ਜ਼ਿੰਦਗੀ 'ਚ ਅਸੀਂ ਝਾਤ ਮਾਰਨੀ ਨੇ, ਉਹ ਹੈ ਜਗਜੀਤ ਸਿੰਘ ਚਤਰਾ ਜੀ। ਤਾਂ ਸੁਣਦੇ ਆ ਇਹਨਾਂ ਨਾਲ ਕੀਤੀ ਹੋਈ ਗੱਲਬਾਤ।
2: ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਵੀ ਅੱਜ ਦੇ ਇਸ ਪ੍ਰੋਗਰਾਮ 'ਚ ਜਿਨ੍ਹਾਂ ਦੇ ਉਮਰਾਂ ਦੇ ਪੈਂਡੇ ਅਸੀਂ ਮਾਪਣੇ ਆ ਨਾ, ਵੈਸੇ ਤਾਂ ਜਦੋਂ ਅਸੀਂ ਉਹਨਾਂ ਦਾ ਨਾਂ ਲੈਣਾ ਤੁਹਾਡੇ ਚਿਹਰੇ 'ਤੇ ਇੱਕ ਮੁਸਕਰਾਹਟ ਆ ਜਾਣੀ ਹੈ, ਕਿਉਂਕਿ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੀ ਹੋ ਅਤੇ ਉਹ ਹਨ ਵੀ ਤੁਹਾਡੇ ਵਿੱਚੋਂ ਇੱਕ। ਜੀ ਹਾਂ, ਸਾਡੀ ਮੁਰਾਦ ਹੈ ਜਗਜੀਤ ਸਿੰਘ ਚਤਰਾ ਜੀ ਤੋਂ। ਜਗਜੀਤ ਸਿੰਘ ਚਤਰਾ ਜੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
3: ਬਹੁਤ ਬਹੁਤ ਧੰਨਵਾਦ ਜੀ।
2: ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਅਸੀਂ ਤਾਂ ਉਹਨਾਂ ਨੂੰ ਬੁਲਾਉਂਦੇ ਹੁੰਦੇ ਹਾਂ ਜਿਹੜੇ ਰਿਟਾਇਰ ਹੋ ਚੁੱਕੇ ਹੁੰਦੇ ਨੇ, ਪਰ ਤੁਸੀਂ ਤਾਂ ਸੁੱਖ ਨਾਲ ਜਵਾਨ ਲੱਗਦੇ ਹੋ ਹਾਲੇ। ਕੀ ਰਾਜ਼ ਹੈ ਜੀ ਤੁਹਾਡੀ ਸਿਹਤ ਦਾ?
3: ਬਸ ਇਸ ਤਰ੍ਹਾਂ ਜੀ, ਸਿਹਤ ਦਾ ਬਹੁਤ ਵਧੀਆ ਹੈਗਾ। ਨੰਬਰ 2 ਮੈਨੂੰ 13 ਸਾਲ ਹੋ ਗਏ ਰਿਟਾਇਰ ਹੋਏ ਨੂੰ। ਸਵੇਰੇ ਮੈਂ ਸੈਰ ਨੂੰ ਜਾਂਦਾ, ਸੈਰ ਤੁਰ ਕੇ 2-3 ਕਿਲੋਮੀਟਰ ਘਰ ਆਉਂਦਾ। ਘਰ ਆ ਕੇ ਮੈਂ ਟੈਨਸ਼ਨ ਕੋਈ ਨਹੀਂ ਰੱਖਦਾ ਹੈਗਾ।
2: ਅੱਛਾ।
3: ਤਾਂ ਮੇਰਾ ਇੱਕੋ ਲੜਕਾ ਉਹ ਲੱਗਿਆ ਹੈਗਾ, ਬੱਚੇ 2 ਹੈਗੇ, BCA ਕੀਤੇ ਉਹਨਾਂ ਨੇ। ਬਾਕੀ ਘਰ ਦੀ ਮੈਨੂੰ ਕੋਈ ਟੈਨਸ਼ਨ ਨਹੀਂ, ਸਿਰਫ ਇੱਕ ਟੈਨਸ਼ਨ ਸੀ ਜਿਹੜੀ ਮੇਰੀ ਵਾਈਫ ਸੀ, ਉਹ 2010 ਦੇ ਵਿੱਚ ਡੈਥ ਹੋ ਗਈ ਸੀ ਉਹਦੀ। ਤਾਂ ਇਸ ਕਰਕੇ ਥੋੜ੍ਹਾ ਜਿਹਾ ਸਰੀਰ ਡਾਊਨ ਹੋ ਗਿਆ। ਬਾਕੀ ਮੈਂ ਆਪਦੇ ਟਾਈਮ 'ਤੇ ਕਬੱਡੀ ਬੜੀ ਖੇਡਦਾ ਰਿਹਾ, ਬੜਾ ਵਧੀਆ ਸਰੀਰ ਸੀ ਮੇਰਾ। ਅੱਜ ਮੇਰਾ ਇੱਕ ਪੋਤਾ ਹੈਗਾ ਜਿਹਨੂੰ ਸੈਂਟੂ ਆਉਂਦੇ, ਉਹ ਜੋ ਬਿਲਕੁਲ ਮੇਰੇ 'ਤੇ ਹੈ। ਤਾਂ ਮੇਰੀ ਜ਼ਿੰਦਗੀ ਬੜੀ ਸੁਖਾਲੀ ਅਤੇ ਵਧੀਆ ਸੁਖਦਾਇਕ ਨਿਕਲਦੀ ਆ ਰਹੀ ਹੈ। ਅਤੇ ਬਾਕੀ ਮੈਂ ਰੇਡੀਓ ਜਿਹੜਾ ਇੱਕ ਮੇਰਾ ਬੜਾ ਪੱਕਾ ਸਾਥੀ ਹੈ।
2: ਬਸ ਇਹੀ ਪੁੱਛਣਾ ਚਾਹੁੰਦੇ ਸੀ ਕਿ ਰੇਡੀਓ ਦਾ ਸਾਥ ਕਦੋਂ ਸ਼ੁਰੂ ਕੀਤਾ ਸੀ?
3: ਮੈਂ ਉਦੋਂ 3-4 ਪੜ੍ਹਦਾ ਸੀ, ਸਾਡੇ ਪਿੰਡ ਬਰਿਆਮ ਸਿੰਘ ਸਰਪੰਚ ਸੀ ਜੀ, ਤਾਂ ਉਹ ਗੌਰਮੈਂਟ ਨੇ ਉਦੋਂ ਰੇਡੀਓ ਦਿੱਤੇ ਸੀਗੇ, ਤਾਂ ਉਹ ਤਾਂ ਉਹਨੂੰ ਐਂਟੀਨਾ ਲਾ ਕੇ ਅਤੇ ਉਹ ਚਲਾਉਂਦੇ ਹੁੰਦੇ ਸੀ, ਅਤੇ ਮੈਂ ਫਿਰ ਉਦੋਂ ਸੁਣਨ ਲੱਗ ਗਿਆ ਉਦੋਂ ਤੋਂ ਟਾਈਮ ਤੋਂ ਹੀ। ਉਦੋਂ ਠੰਡੂ ਰਾਮ ਜੀ ਹੁੰਦੇ ਸੀ ਅਤੇ ਉਹ ਫਿਰ ਸਾਨੂੰ ਮਤਲਬ ਕਿ ਲਾਉਂਦੇ ਸੀ, ਅਸੀਂ ਸ਼ਾਮ ਨੂੰ 6:30 ਇਹ ਜਿਹੜਾ 7:30 ਪ੍ਰੋਗਰਾਮ ਦਿਹਾਤੀ ਆਉਂਦਾ, ਸਾਰਾ ਪਿੰਡ ਹੀ ਸੁਣਦਾ ਸੀ
2: ਦਿਹਾਤੀ ਪ੍ਰੋਗਰਾਮ, ਸਾਰਾ ਪਿੰਡ ਐਂਟੀਨੇ ਦੇ ਨਾਲ ਸੁਣਦਾ ਸੀ। ਹਾਂ, ਐਂਟੀਨੇ
3: ਨਾਲ ਸੁਣਦਾ ਸੀ, ਘੱਟੋ ਘੱਟ ਉਹਨਾਂ ਦਿਨਾਂ ਦੇ ਵਿੱਚ 100 ਬੰਦਾ ਹੁੰਦਾ ਸੀ।
2: ਓ ਅੱਛਾ, ਜਗਜੀਤ ਸਿੰਘ ਚਤਰਾ ਜੀ, ਕਹਿੰਦੇ ਨੇ ਕਿ ਜਦੋਂ ਐਂਟੀਨਾ ਹੁੰਦਾ ਸੀ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਟੈਕਸ ਵੀ ਅਦਾ ਕਰਨਾ ਪੈਂਦਾ ਸੀ।
3: ਹਾਂ, ਕਿਉਂਕਿ ਅਸੀਂ ਮੈਂ ਰੇਡੀਓ ਲਿਆਇਆ ਸੀਗਾ ਇੱਥੋਂ ਜੀਰੇ ਤੋਂ ਲਿਆ ਸੀ, ਅਤੇ ਉਹਨਾਂ ਨੇ ਬਿੱਲ ਕੱਟ ਕੇ ਕੋਈ ਪੈਸੇ ਵੀ ਲਏ ਸੀ, ਅਤੇ ਬਾਕੀ ਰੇਡੀਓ ਵੀ ਕੁਛ ਪੈਸੇ ਲੈਂਦਾ ਸੀ।
2: ਹਾਂਜੀ,
3: ਤਾਂ ਉਦੋਂ ਦੀਆਂ ਟਾਈਮ ਦੀ ਪੁਰਾਣੀ ਗੱਲ ਹੈਗੀ ਆ। ਸਾਡਾ ਇੱਕ ਬ੍ਰਦਰ ਸੀ, ਉਹ ਜੀਰੇ ਸੀਗਾ, ਅਤੇ ਉਹਨੇ ਮੈਨੂੰ ਰੇਡੀਓ ਮਰਥ ਲਿਆ ਕੇ ਦਿੱਤਾ।
2: ਅੱਛਾ।
3: ਮੇਰੇ ਕੋਲ ਘੱਟੋ ਘੱਟੋ 10 ਰੇਡੀਓ ਪਏ ਆ,
2: ਪੁਰਾਣੇ
3: ਵੀ ਪਏ ਆ, ਫਿਲਪ
2: ਚੱਲਦੇ ਨੇ ਹਾਲੇ ਵੀ,
3: ਉਹ ਵਿੱਚੋਂ ਕੁਛ ਚੱਲਦੇ ਆ, ਕੁਛ ਮੈਂ ਨਵੇਂ ਲੈ ਲੈਂਦਾ, ਫਿਰ ਹੁਣ ਠੀਕ ਨਹੀਂ ਕਰਾਉਂਦਾ, ਨਵਾਂ ਹੀ ਲੈ ਆਉਂਦਾ,
2: ਨਵੇਂ ਲੈਣ। ਅੱਛਾ, ਜਗਜੀਤ ਸਿੰਘ ਚਤਰਾ ਜੀ, ਸਾਡੇ ਸੁਣਨ ਵਾਲੇ ਜਾਣਨਾ ਚਾਹੁੰਗੇ ਕਿ ਜਗਜੀਤ ਸਿੰਘ ਚਤਰਾ ਜੀ ਕਿੰਨੇ ਸਾਲਾਂ ਦੇ ਜਵਾਨ ਨੇ?
3: ਹਾਂ, ਮੇਰਾ ਜਨਮ ਜਿਹੜਾ ਹੈਗਾ 14-1953

0: ਜ਼ਿਆਦਾ ਹੈ। ਦੇਖੋ ਤੁਸੀਂ ਵੀ 72ਵਾਂ 73ਵਾਂ ਸਾਲ ਹੋ ਚੱਲਿਆ, ਚੜ੍ਹ ਗਿਆ, ਤਾਂ ਅਜੇ ਮੈਂ ਗੋਡਿਆਂ ਤੋਂ ਥੋੜ੍ਹਾ ਜਿਹੀ ਪ੍ਰੋਬਲਮ ਆ ਵੇਖੇ, ਮੈਂ ਮੋਟਰਸਾਈਕਲ 'ਤੇ ਬਠਿੰਡੇ ਚਲੇ ਜਾਂਦਾ, ਜਲੰਧਰ ਵੀ ਆ ਜਾਂਦਾ।
1: ਅੱਛਾ,
0: ਹਾਂ ਜਲੰਧਰ ਮੈਂ ਪਹਿਲਾਂ ਆਉਣ ਲੱਗਾ ਮੋਟਰਸਾਈਕਲ 'ਤੇ, ਮੈਂ ਕਿਹਾ ਫਿਰ ਰਸ਼ ਬਹੁਤ ਆਇਆ ਕਿ ਸੜਕਾਂ ਵੱਡੀ ਹੋਰ ਹੋ ਗਈਆਂ, ਅੱਗੇ ਮੈਂ ਆਉਂਦਾ ਰਿਹਾ ਅਤੇ ਬਠਿੰਡੇ ਤਾਂ ਜਾ ਵੜਦਾ ਤਾਂ ਰਸ਼ ਘੱਟ ਆ।
1: ਅੱਛਾ, ਮੁੱਢਲੀ ਸਿੱਖਿਆ ਪਿੰਡੋਂ ਹੀ ਹਾਸਲ ਕੀਤੀ ਸੀ?
0: ਹਾਂ, ਪਿੰਡੋਂ, ਸਾਡੇ ਗੌਰਮੈਂਟ ਪ੍ਰਾਇਮਰੀ ਸਕੂਲ ਸੀਗਾ, ਮੈਂ ਰਾਜਕੁਮਾਰ ਮਾਸਟਰ ਜੀ ਸੀ, ਉਹ ਨਾਲ ਹੀ ਪਿੰਡ ਦੌਲਤਪੁਰਾ ਸੀਗਾ, ਉਹ ਆਉਂਦੇ ਹੁੰਦੇ ਸੀ ਸਾਈਕਲ 'ਤੇ, ਉਹ ਪੜ੍ਹਾਉਂਦੇ ਹੁੰਦੇ ਸੀ
1: ਜੀ।
0: ਤਾਂ ਉੱਥੋਂ ਮੈਂ 5 ਕੀਤੀਆਂ, ਫਿਰ ਮੈਂ ਉੱਥੋਂ ਤਲਵੰਡੀ ਜੱਲੇ ਖਾਂ ਇੱਕ ਪਿੰਡ ਹੈਗਾ ਨਾਲ ਸਾਡੇ, ਉੱਥੋਂ ਮੈਂ 7ਵੀਂ 'ਚੋਂ ਹਟ ਗਿਆ
1: ਜੀ।
0: 7ਵੀਂ 'ਚੋਂ ਫਿਰ ਉੱਥੇ ਇੱਕ ਮਨਾਵਾਂ ਪਿੰਡ ਸੋਢੀਆਂ ਦਾ ਬਿਲਕੁਲ ਨਾਲ ਹੀ ਆ, ਬੜਾ ਮਸ਼ਹੂਰ ਪਿੰਡ ਆ, ਫਿਰ ਉੱਥੇ ਲੱਗ ਗਏ, ਉਹ ਉੱਥੇ ਵੀ ਮਿਡਲ ਸਕੂਲ ਸੀਗਾ, ਉੱਥੋਂ ਮੈਂ 8 ਕਰਦੀਆਂ
1: ਜੀ। ਸਾਡੇ ਸੁਣਨ ਵਾਲੇ ਜਾਣਦੇ ਨੇ ਚੰਗੇ ਤਰੀਕੇ ਭਲੀ ਭਾਂਤੀ ਕਿ ਜ਼ੀਰਾ ਤੋਂ ਆਏ ਨੇ ਜੀ, ਚਤਰਾ ਜ਼ੀਰਾ ਤੋਂ, ਜਗਜੀਤ ਸਿੰਘ ਚਤਰਾ, ਅਤੇ ਇਹਨਾਂ ਦੀ ਪੰਚਾਇਤ 'ਤੇ ਸੱਥ ਵਿੱਚ ਬੈਠੇ ਬਹੁਤ ਸਾਰੇ ਸਾਥੀ ਜਿਨ੍ਹਾਂ ਨੂੰ ਤੁਸੀਂ ਰੇਡੀਓ ਦੇ ਨਾਲ ਜੋੜਿਆ।
0: ਹਾਂਜੀ,
1: ਆਪ ਤਾਂ ਤੁਸੀਂ ਜੁੜੇ ਜੁੜੇ, ਬਾਕੀਆਂ ਨੂੰ ਕਿਸ ਤਰੀਕੇ ਜੋੜਿਆ, ਕੀ ਉਹ ਆਸਾਨੀ ਨਾਲ ਜੁੜ ਗਏ ਕਿ ਮਿਹਨਤ ਕਰਨੀ ਪਈ ਸੀ?
0: ਉਹਦੇ 'ਤੇ ਸਾਨੂੰ ਮਿਹਨਤ ਥੋੜ੍ਹੀ ਜਿਹੀ ਕਰਨੀ ਪਈ ਹੈ, ਕਿਉਂਕਿ ਸਾਡੇ ਪਿੰਡ ਨਾ ਇੱਕ ਅੱਡੇ ਦੇ ਉੱਤੇ ਸੱਥ ਆ, ਉੱਥੇ 70-80 ਬੰਦੇ ਬੈਠੇ ਰਹਿੰਦੇ ਆ, ਕਾਫੀ ਲੋਕ, ਉੱਥੇ ਪੰਚਾਇਤ ਘਰ ਬਹੁਤ ਵੱਡਾ ਬਣਿਆ, ਗੌਰਮੈਂਟ ਨੇ ਬਣਾਇਆ ਪਿੱਛੇ
1: ਜੀ,
0: ਤਾਂ ਉੱਥੇ ਜੀਤ ਨਾਂ ਅਤੇ ਸੇਵਕ ਸਿੰਘ ਨਾਂ ਦੇ ਬੰਦੇ 3-4 ਹੈਗੇ, ਇੱਕ ਤਾਂ ਬਲਾਇੰਡ ਆ, ਇੱਕ ਬੰਦਾ ਦਿਹਾੜੀ ਕਰਦਾ, ਉਹ ਰੇਡੀਓ ਬਹੁਤ ਸੁਣਦਾ ਜੀ, ਉਹਨਾਂ ਨੇ ਗਾਂ ਮੁੰਡੇ ਜੋੜ ਲਏ, ਛੋਟੇ ਛੋਟੇ ਬੱਚੇ ਜੋੜੇ ਆ, ਸਾਡੇ ਨਾਲ ਹੈਗੇ ਆ ਕੋਈ 35 ਸਾਲ ਦਾ, 28 ਸਾਲ ਦਾ, 25-20 ਸਾਲ ਤੋਂ ਉੱਪਰ ਆ, ਛੋਟੇ ਵੀ ਹੈਗੇ ਆ, ਅਤੇ 25-30 ਜਾਣੇ ਇਕੱਠੇ ਹੁੰਦੇ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ 'ਚ ਸੁਣਦੇ ਆ, ਤਾਂ ਮੈਂ ਉਹਨਾਂ ਦਾ ਹੈੱਡ ਹੁੰਦਾ। ਫਿਰ ਅਸੀਂ ਸਭਾ ਕਾਇਮ ਕੀਤੀ, ਉੱਥੇ ਹੈਗੀ ਆ ਪੰਜਾਬੀ ਸਾਹਿਤ ਸਭਾ ਝਤਰਾ, ਉਹਦੇ ਵਿੱਚ ਸਾਡੇ ਕੋਲ ਬੰਦੇ ਆਉਣ ਲੱਗੇ ਅਤੇ ਰੇਡੀਓ ਦੀਆਂ ਗੱਲਾਂ ਕਰਨ ਲੱਗੇ, ਉਹ ਕਹਿੰਦਾ ਯਾਰ ਗਿਆਨ ਬਹੁਤ ਉੱਥੇ, ਕਹਿੰਦੇ ਇੰਨਾ ਕਿਸੇ ਵੀ ਗਿਆਨ ਦਾ ਮੀਡੀਆ ਹੈ ਨਹੀਂ ਜਿੰਨਾ ਇਹਦੇ 'ਚ, ਉਹ ਮੁੰਡੇ ਹੈਰਾਨ ਹੁੰਦੇ ਆ ਜਿਹੜੇ ਸਾਡੇ ਨਾਲ ਉਹ ਸੁਣਦੇ ਹੈਗੇ ਆ, ਅਤੇ ਉਹ ਵਧੀਆ ਵਧੀਆ ਸਾਰੇ ਪ੍ਰੋਗਰਾਮ ਸੁਣਨ ਲੱਗ ਗਏ ਆ। ਨਾਲ ਇੱਕ ਉਮਰਿਆਣਾ ਪਿੰਡ ਆ, ਉੱਥੋਂ ਦਾ ਸਰਜੰਟ ਸਿੰਘ ਬੰਦਾ ਹੈਗਾ, ਉਹ ਵੀ ਬਹੁਤ ਪੁਰਾਣਾ ਸੁਣਦਾ ਸੀ, ਉਹ ਵੀ ਸਾਡੇ ਕੋਲ ਆ ਜਾਂਦੇ ਕਦੇ ਕਦੇ, ਪਿੰਡ ਵੀ ਉਹ ਸੁਣਨ ਲੱਗ ਗਏ ਆ, ਸਾਡੇ ਘੱਟੋ ਘੱਟ 35-40 ਬੰਦੇ ਹੁਣ ਸੁਣਦੇ ਰੇਡੀਓ, ਅਤੇ ਜੀਰੀਓ ਰੇਡੀਓ ਹੀ ਮੁੱਕ ਗਏ ਸੀਗੇ, ਤਾਂ ਹੁਣ ਉਹਨੇ ਰੇਡੀਓ ਮੰਗਾਏ, ਕਹਿੰਦੇ ਵਿਕਦੇ ਘੱਟ ਆ, ਅਤੇ ਉਹ ਫਿਰ ਸਾਡੇ ਝਤਰਿਆਂ ਦੇ ਲੋਕਾਂ ਨੇ ਕਾਫੀ ਲਿਆਂਦੇ ਅਤੇ ਬਹੁਤ ਸੁਣਦੇ ਆ, ਅਤੇ ਹੁਣ ਅਸੀਂ ਸਹਿ ਸਭਾ ਹਰ ਮਹੀਨੇ ਦੇ ਦੂਜੇ ਐਤਵਾਰ ਕਰਦੇ ਹਾਂ, ਅਤੇ ਪੰਜਾਬੀ ਬੋਲੀ ਦੀ ਸੇਵਾ ਕਰਦੇ, ਉੱਥੇ ਬੋਲਦੇ ਵੀ ਹੈ
1: ਜੀ,
0: ਤਾਂ ਕਵਿਤਾਵਾਂ ਵੀ ਬੋਲਦੇ ਆ, ਦੂਰੋਂ ਦੂਰੋਂ ਸਾਡੇ ਕਾਫੀ ਲੋਕ ਆਉਂਦੇ ਆ। ਹੁਣ ਇੱਕ ਕੁੜੀ ਆ ਰੋਪੜ ਦੀ, ਅਧਿਆਪਕਾ ਉੱਥੇ ਲੱਗੀ ਹੈ, ਉਹਨੂੰ ਅਸੀਂ ਸਨਮਾਨ ਕਰਨਾ ਐਤਵਾਰ ਸੱਦਾਂਗੇ, ਦੂਜੇ ਜਾਂ ਚੌਥੇ ਐਤਵਾਰ ਜਿਹੜਾ ਵੀ ਐਤਵਾਰ ਆਉਂਦਾ, ਤਾਂ ਉਹਨੂੰ ਸਨਮਾਨ ਕਰਨਾ ਸਾਡੀ ਸਾਹਿਤ ਸਭਾ ਵੱਲੋਂ, ਤਾਂ ਇਸ ਤਰ੍ਹਾਂ ਕਰਕੇ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਅਤੇ ਇਹਨੂੰ ਪ੍ਰਫੁੱਲਤ ਕਰਦੇ ਹਾਂ।
1: ਅੱਛਾ ਚਤਰਾ ਜੀ, ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ?
0: ਮੈਂ ਮੈਟ੍ਰਿਕ ਕਰਕੇ ਵਿਗਿਆਨੀ ਕਰੀ ਸੀ।
1: ਅੱਛਾ ਜੀ, ਗਿਆਨੀ ਉਸ ਤੋਂ ਬਾਅਦ ਕਿਹੜੀ ਕੀਤੀ?
0: ਉਸ ਤੋਂ ਬਾਅਦ ਨਾ ਮੈਂ ਮਤਲਬ ਮੇਰਾ ਫਾਦਰ ਨਾ ਟਰੱਕਾਂ 'ਤੇ ਛੱਡਿਆ, ਮੇਰੇ ਜਿਹੜੇ ਮਾਮੇ ਸੀ ਉਹਨਾਂ ਦੀ ਟਰਾਂਸਪੋਰਟ ਬਹੁਤ ਵੱਡੀ ਹੈਗੀ ਆ, ਤਾਂ ਉੱਥੇ ਮੈਂ 6 ਮਹੀਨੇ ਰਿਹਾ, ਉਹ ਮੈਂ ਵਾਪਸ ਆ ਗਿਆ, ਫਿਰ ਮੈਂ PAU ਦੇ BSC ਕਰ ਗਿਆ ਐਗਰੀਕਲਚਰ।
1: ਅੱਛਾ,
0: ਉਹ ਜਦੋਂ ਮੈਂ ਕਰ ਗਿਆ ਤੇ ਆ ਕੇ ਮੈਂ ਖਿਆਲ ਨਾ ਕੀਤਾ ਨੀ ਮੈਂ ਮਹਿਕਮੇ 'ਚ ਲੱਗ ਸਕਦਾ ਸੀ, ਮੈਨੂੰ ਪਤਾ ਹੀ ਨਹੀਂ ਸੀ, 78 ਦੀ ਗੱਲ ਆਏ, ਕੰਪਨੀ ਆ ਉਹਦੇ 'ਚ ਅਪਲਾਈ ਕਰਤਾ ਬੰਬੇ ਦੀ ਆ, ਉਹਨਾਂ ਮੈਨੂੰ ਰੱਖ ਲਿਆ, ਫਿਰ ਉਹਨਾਂ ਨੇ 40 ਸਾਲ ਰਿਹਾ।
1: ਅੱਛਾ,
0: 40 ਸਾਲ ਫਿਰ ਇੱਥੇ ਰਿਟਾਇਰ 13 'ਚ ਹੋਇਆ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ, ਸਾਰਾ ਏਰੀਆ ਮੇਰੇ ਕੋਲ ਸੀ, ਉਹਨਾਂ ਨੇ ਮੈਨੂੰ ਗੱਡੀ ਦਿੱਤੀ ਸੀ ਬਲੈਰੋ ਉਹਨਾਂ ਦਿਨਾਂ 'ਚ।
1: ਅੱਛਾ,
0: ਤਾਂ ਮੈਂ ਫਿਰ ਸਾਰੇ ਘੁੰਮਦਾ ਸੀ, ਸਾਰੇ ਤੁਹਾਡੇ ਜਲੰਧਰ, ਭੋਰਾ, ਸਾਰੇ ਜਾਣਦਾ ਸਭ।
1: ਯਾਨੀ ਕਿ ਜਗਜੀਤ ਸਿੰਘ ਚਤਰਾ ਜੀ ਉਸ ਵੇਲੇ ਆਫਿਸਰ ਹੁੰਦੇ ਸੀ?
0: ਹਾਂ, ਆਫਿਸਰ ਸੀ, ਕੰਪਨੀ ਦੇ ਆਫਿਸਰ ਸੀ।
1: ਸ਼ਾਦੀ ਕਿਹੜੇ ਸਨ 'ਚ ਹੋਈ, ਯਾਦ ਆ ਕੁਝ?
0: ਹਾਂ, 75 'ਚ ਹੋਈ ਸੀ,
1: 1975 ਵਿੱਚ ਹੋਈ ਸੀ। ਤੇ ਜਿਹੜੇ ਤੁਹਾਡੇ ਘਰੋਂ ਸਨ ਉਹ ਵੀ ਪੜ੍ਹੇ ਲਿਖੇ ਸੀਗੇ?
0: ਹਾਂ, ਉਹ ਪੜ੍ਹੇ ਸੀ ਉਹ 10 ਮੈਟ੍ਰਿਕ ਪੜ੍ਹੀ ਸੀ
1: ਜੀ,
0: ਤਾਂ ਉਹ ਪਿੰਡ ਮੋਗੇ ਦੇ ਕੋਲ ਨੱਥੂਵਾਲਾ ਸੀ, ਉੱਥੋਂ ਦੀ ਸੀ ਉਹ, ਅਤੇ ਉਹਦੀ ਡੈਥ 10 'ਚ ਹੋ ਗਈ ਸੀ
1: ਜੀ,
0: ਉਹ ਕੁਦਰਤੀ ਬੁਖਾਰ ਚੜਿਆ ਅਤੇ ਉਹ ਖਤਮ ਹੋ ਗਈ। ਤਾਂ ਗਾਂ ਮੇਰਾ ਇੱਕੋ ਲੜਕਾ ਸੀਗਾ ਅਤੇ 3 ਲੜਕੀਆਂ ਸੀ, 2 ਲੜਕੀਆਂ ਤਾਂ ਉਹ ਉੱਥੇ ਵਿਆਹੀਆਂ ਜਿੱਤੇ ਬਰਗਾੜੀ ਕੁਆਣ ਉੱਥੇ, ਅਤੇ ਲੜਕਾ ਮੇਰਾ ਬਲਵੰਤ ਰਾਮੂ ਵਾਲੇ ਵਿਆਹ ਇਸ ਪਿੰਡ
1: ਜੀ,
0: ਤਾਂ ਉਹ ਨੂੰਹ ਸਾਡੀ ਰਾਣੀ ਚੰਗੀ ਪੜ੍ਹੀ ਲਿਖੀ ਕੁੜੀ ਹੈ, ਚਲੋ ਆਪਣਾ ਸੇਵਾ ਪਾਣੀ ਹੋਈ ਜਾਂਦਾ
1: ਜੀ। ਗੱਲ ਸੁਣੋ, ਘਰ ਦੀਆਂ ਬਣੀਆਂ ਚੀਜ਼ਾਂ ਤਾਂ ਤੁਹਾਨੂੰ ਬੜੀਆਂ ਪਸੰਦ ਨੇ, ਸਾਨੂੰ ਇੰਨਾ ਪਤਾ, ਤੁਹਾਨੂੰ ਕੁਝ ਆਪ ਵੀ ਬਣਾਉਣਾ ਪਸੰਦ ਹੈ? ਕਦੀ ਕੁਝ ਬਣਾਇਆ ਰਸੋਈ ਦੇ ਵਿੱਚ ਜਾ ਕੇ?
0: ਮੈਂ ਮਤਲਬ ਰੋਟੀ ਰਾਟੀ ਪਕਾ ਲੈਂਦਾ ਜੀ।
1: ਅੱਛਾ,
0: ਰੋਟੀ ਲਾ ਲੈਂਦਾ ਅਤੇ ਸਬਜ਼ੀ ਵੀ ਬਣਾ ਲੈਂਦਾ ਅਤੇ ਬਾਕੀ ਚਾਹ ਚੂ ਬਣਾ ਲੈਂਦਾ, ਕਿਉਂਕਿ ਹੁਸ਼ਿਆਰਪੁਰ ਅਸੀਂ ਰਹਿੰਦੇ ਸੀ ਜਦੋਂ ਮੈਂ ਨੌਕਰੀ ਦੌਰਾਨ, ਤਾਂ ਅਸੀਂ 3 ਮੁੰਡੇ ਸੀ, ਉਦੋਂ ਕਾਫੀ ਪੁਰਾਣੀ ਗੱਲ ਆ, ਅਤੇ ਅਸੀਂ ਆਪ ਰੋਟੀਆਂ ਲਾਉਂਦੇ ਹੁੰਦੇ ਸਿੱਖੇ ਹਾਂ
1: ਜੀ ਜੀ,
0: ਤਾਂ ਉਹ ਸਾਰਾ ਕੰਮ ਕਰ ਲਈਦਾ ਸੀ, ਭਾਂਡੇ ਭੂੰਡੇ ਮਾਂਜੇ ਬਹੁਤ ਸਭ ਕਰ ਲੈਂਦੇ ਸੀ, ਅਤੇ ਰੋਟੀਆਂ ਹੀ ਵਧੀਆ ਵੇਲ ਕੇ ਚੌਰਸ ਵਧੀਆ ਹੀ ਪਰੌਂਠੇ ਲਾਉਂਦੇ ਰਹੇ, ਸਿੱਖੇ ਹਾਂ।
1: ਤੁਸੀਂ ਆਖਿਆ ਕਿ ਤੁਸੀਂ 3ਜੀ ਜਮਾਤ ਤੋਂ ਹੀ ਰੇਡੀਓ ਦੇ ਨਾਲ ਜੁੜ ਗਏ ਸੀ, ਤੁਹਾਨੂੰ ਰੇਡੀਓ ਸੁਣਨਾ ਬੜਾ ਚੰਗਾ ਲੱਗਦਾ ਸੀ, ਦਿਹਾਤੀ ਪ੍ਰੋਗਰਾਮ ਤੋਂ ਸ਼ੁਰੂਆਤ ਹੋਈ ਸੀ, ਔਰ ਉਸ ਤੋਂ ਬਾਅਦ ਚੱਲ ਸੋ ਚੱਲ ਤੁਸੀਂ ਪਿਛਾਂ ਪਰਤ ਕੇ ਨਹੀਂ ਤੱਕਿਆ, ਸਿਰਫ ਆਪ ਹੀ ਨਹੀਂ ਹੋਰਾਂ ਨੂੰ ਵੀ ਰੇਡੀਓ ਦੇ ਨਾਲ ਜੋੜਦੇ ਰਹੇ ਤੁਸੀਂ। ਸਾਨੂੰ ਤਾਂ ਪਤਾ ਲੱਗਿਆ ਤੁਹਾਨੂੰ ਲਿਖਣ ਦਾ ਵੀ ਬੜਾ ਸ਼ੌਕ ਹੈ।
0: ਹਾਂਜੀ, ਮੈਂ ਲਿਖਦਾ 70 ਸੀਗਾ ਜਦੋਂ ਮੈਂ ਮੈਟ੍ਰਿਕ ਕਰਦਾ ਸੀਗਾ, 70 ਦੇ ਵਿੱਚ ਮੈਂ ਲਿਖਣ ਲੱਗਿਆ ਸੀ, ਮੈਂ ਗਾਣੇ

0: ਕੋਸ਼ਿਸ਼ ਨਾ ਕੀਤੀ, ਪੜ੍ਹਾਈ 'ਚ ਲੱਗਾ ਰਿਹਾ, ਅਤੇ ਨਹੀਂ ਤਾਂ ਉਹ ਮੇਰੇ ਗਾਣੇ ਵੀ ਰਿਕਾਰਡ ਰਿਕੂਰਡ ਉਹਨਾਂ ਨੇ ਕਰ ਦੇਣੇ ਸੀਗੇ,
1: ਜੀ ਜੀ
0: ਕਈ ਲਿਖੇ ਸੀ ਮੈਂ ਇੰਨੀ ਨਹੀਂ ਉਹਨਾਂ ਕੋਲ, ਸਾਰਿਆਂ ਕੋਲ ਗਿਆ ਸੀ, ਨਰਿੰਦਰ ਬੀਬਾ ਸਾਰਿਆਂ ਜਾਂਦਾ ਜੂੰਦਾ ਰਿਹਾ, ਪਰ ਉਦੋਂ ਮੈਂ ਲਿਖਦਾ ਹੀ ਰਿਹਾ। ਫਿਰ ਮੈਂ ਕਵਿਤਾਵਾਂ, ਫਿਰ ਮੈਂ ਲੇਖ ਲਿਖਣੇ ਸ਼ੁਰੂ ਕਰਤੇ।
1: ਜੀ
0: ਹੁਣ ਮੈਂ ਲੇਖ ਮਤਲਬ ਕਾਫੀ ਲਿਖਦਾ ਹੈਗਾ, ਰਾਜਨੀਤਿਕ ਵੀ, ਧਾਰਮਿਕ ਵੀ, ਸਮਾਜਿਕ ਵੀ, ਸਾਰੇ ਲਿਖ ਲੈਂਦੇ।
1: ਜੀ ਜੀ
0: ਟੋਟਲ
1: ਆਕਾਸ਼ਵਾਣੀ ਜਲੰਧਰ ਨਾਲ ਵਿਧੀਵਤ ਤਰੀਕੇ ਨਾਲ ਕਿਸ ਤਰੀਕੇ ਜੁੜੇ ਸੀ ਤੁਸੀਂ, ਜਦੋਂ ਤੁਸੀਂ ਖੱਤ ਵੀ ਪਾਉਣੇ ਸ਼ੁਰੂ ਕੀਤੇ ਤੇ ਰਚਨਾਵਾਂ ਵੀ ਲਿਖ ਕੇ ਭੇਜਦੇ ਹੁੰਦੇ ਸੀਗੇ?
0: ਇਸ ਤਰ੍ਹਾਂ ਮੈਂ ਪਾਉਣ ਲੱਗਿਆ, ਇੱਥੇ ਨਾ ਅੰਮ੍ਰਿਤਸਰ ਕੋਈ ਆਦਮੀ ਹੈਗਾ ਜਿਹਦਾ ਮੇਰਾ ਨਾਂ ਨਹੀਂ ਮਿਲਦਾ, ਉਹ ਬੰਦਾ ਖੱਤ ਪਾਉਂਦਾ ਸੀ, ਉਹ ਮੈਨੂੰ ਮਿਲਣ ਆਇਆ। ਮੈਂ ਕਿਤੇ ਇੱਕ ਖੱਤ ਪਾਇਆ ਅਤੇ ਖੱਤ ਲੰਬਾ ਪਾਤਾ।
1: ਅੱਛਾ।
0: ਉਹਨੇ ਜੋ ਸੁਣਿਆ ਚੰਗੀ ਤਰ੍ਹਾਂ, ਪਹਿਲਾਂ ਮੈਂ ਕਾਗਜ਼ 'ਤੇ ਲਿਖ ਕੇ ਹੀ ਪਾਉਂਦਾ ਹੁੰਦਾ ਸੀ
1: ਜੀ,
0: ਤਾਂ ਜਦੋਂ ਮੈਂ ਉਹਨਾਂ ਨੂੰ ਪਾਇਆ ਅਤੇ ਉਹ ਮੇਰੇ ਕੋਲ ਪਿੰਡ ਆਇਆ ਘਰੇ ਮਿਲਣ, ਤਾਂ ਉਹ ਕਹਿੰਦਾ ਯਾਰ ਤੇਰਾ ਕਾਗਜ਼ ਬੜਾ ਲੰਬਾ ਲਿਖਿਆ ਹੁੰਦਾ, ਕਿਵੇਂ ਲਿਖਦੇ? ਮੈਂ ਕਿਹਾ ਇੱਦਾਂ ਮੈਂ ਲਿਖ ਲੈਂਦਾ ਵੀ ਸੋਚ ਸੋਚ ਕੇ ਲਿਖ ਲੈਂਦਾ, ਪਰ ਉਹ ਆਪੇ ਆਈ ਜਾਂਦਾ ਜੋ ਤੜਕੇ ਲਿਖਦਾ 4 ਵਜੇ। ਤਾਂ ਜੋ ਮਿਲਣਾ ਕਹਿੰਦਾ ਹੋਰ ਪਾਇਆ ਕਰ, ਫਿਰ ਮੈਂ ਚਾਲੂ ਕਰਦੇ, ਫਿਰ ਮੈਂ ਲਗਾਤਾਰ ਹੀ ਪਾਈ ਜਾਂਦਾ ਹੁਣ ਲਗਾਤਾਰ ਕਿ 3-3, 4-4 ਇਕੱਠੇ। ਫਿਰ ਮੈਂ ਜਿਹੜੇ ਕਾਰਡ ਸੀ ਨਾ, ਕਾਰਡ ਨਾ ਲੱਭਣ, ਫਿਰ ਕਾਰਡ ਬਾਘੇ ਪੁਰਾਣੇ ਕਹਿੰਦੇ ਹੈਗੇ ਉੱਥੇ ਜਾਂ ਉੱਥੋਂ ਨਾ ਮਿਲੇ, ਮੈਂ ਫਿਰੋਜ਼ਪੁਰੋਂ ਫਿਰ ਲਿਆ
1: ਜੀ।
0: ਹੁਣ ਜੀਰੇ ਮੇਰੇ ਵਾਸਤੇ ਉਹ ਲੈ ਆਉਂਦੇ ਡਾਕਖਾਨੇ ਵਾਲੇ, ਮੈਂ ਸਾਰੇ ਲੈ ਆਉਂਦਾ ਉਹਨਾਂ ਤੋਂ
1: ਜੀ ਜੀ।
0: ਫਿਰ ਕਾਰਡ 'ਤੇ ਨਹੀਂ ਨਜ਼ਾਰਾ ਜਿਹਾ ਆਉਂਦਾ
1: ਜੀ ਜੀ ਜੀ,
0: ਕਾਰਡ 'ਤੇ ਉਹ ਨਹੀਂ ਆਉਂਦਾ ਵੀ ਕਾਰਡ ਛੋਟਾ ਹੁੰਦਾ,
1: ਅਤੇ
0: ਵੱਡੀ ਲੰਬੀ ਚਿੱਠੀ ਹੁੰਦੀ ਥੋੜ੍ਹੀ ਜਿਹੀ, ਕਈ ਵਾਰ ਥੋਥੋ ਵੀ ਨਹੀਂ ਪੜ੍ਹ ਹੁੰਦੀ,
1: ਦਿਲ ਦੀਆਂ ਗੱਲਾਂ ਰਹਿ ਜਾਂਦੀਆਂ।
0: ਹਾਂ ਟਾਈਮ
1: ਦੇ ਲਿਖੋਗੇ ਤਾਂ,
0: ਹਾਂ ਟਾਈਮ ਵੀ ਤੁਹਾਡੇ ਕੋਲ ਘੱਟ ਹੁੰਦਾ
1: ਜੀ,
0: ਉਹਦੇ 'ਚ ਕਈ ਵਾਰ ਲਿਖ ਵੀ ਦਿੰਦਾ ਹੈਗਾ।
1: ਅੱਜ ਕੱਲ੍ਹ ਕੀ ਰੁਝੇਵੇਂ ਨੇ ਤੁਹਾਡੇ ਰਿਟਾਇਰਮੈਂਟ ਤੋਂ ਬਾਅਦ?
0: ਹਾਂ ਅੱਜ ਕੱਲ੍ਹ ਮੇਰੇ ਰੁਝੇਵੇਂ ਹੈ ਵੀ ਸਵੇਰੇ ਮੈਂ 4 ਵਜੇ ਉੱਠਣਾ, ਗੁਰਬਾਣੀ ਮੇਰੇ ਰੇਡੀਓ ਨਾਲ ਹੀ ਕੰਨ 'ਚ ਰੱਖਿਆ, ਬਿਲਕੁਲ ਨਾਲ ਰੱਖਿਆ ਵਾ, ਤਾਂ ਉਹਦਾ ਮੈਂ ਕੰਨ ਜਾਂ ਰੋੜ ਦੇਣਾ ਅਤੇ ਉਹ ਚੱਲ ਪੈਣਾ, ਉਹਨੇ ਗੁਰਬਾਣੀ ਸੁਣਦਾ 6 ਵਜੇ ਤੱਕ ਮੈਂ ਜਾਗਦੇ ਰਹਿਣਾ, 6 ਵਜੇ ਉੱਠ ਕੇ 5:45 ਮੈਂ ਆਪਦਾ ਇਸ਼ਨਾਨ ਪਾਣੀ ਕਰ ਲੈਣਾ। ਰੇਡੀਓ ਦੇ ਨਾਲ ਜਦੋਂ ਤੁਹਾਡਾ ਆਰਾਧਨਾ ਪ੍ਰੋਗਰਾਮ ਆਉਂਦਾ ਖਬਰਾਂ ਸੁਣ ਕੇ, ਤਾਂ ਫਿਰ ਮੈਂ ਥੋੜ੍ਹਾ ਪਾਠ ਕਰਦਾ, ਪਾਠ ਕਰਕੇ ਫਿਰ ਤੁਹਾਡਾ 7 ਵਜੇ ਉਹ ਪ੍ਰੋਗਰਾਮ ਆ ਜਾਂਦਾ,
1: ਸੋਹਣੀ
0: ਸਵੇਰ ਉਹ ਸੁਣਦਾ 7:30, ਤਾਂ ਰੇਡੀਓ ਬੰਦ ਕਰ ਦਿੰਦਾ, ਮੈਂ ਐਫ ਮਿਲਾ ਦਿੰਦਾ ਵਿਧ ਭਾਰਤ ਵੀ ਸੁਣਦਾ, ਜਿੰਨੇ ਐਕਟਰ ਆ ਉਹਨਾਂ ਦੇ ਕਿੱਥੇ ਜੰਮਿਆ ਕੀ ਹੋਇਆ ਪੁਰਾਣੇ 1912-13-10 ਦੇ, ਉਹ ਸਾਰਿਆਂ ਨੂੰ ਮੈਂ ਤਕਰੀਬਨ ਪਤਾ ਹੀ ਆ
1: ਜੀ,
0: ਉਹ ਮੈਂ ਉਹਨਾਂ ਤੋਂ ਸੁਣਦਾ ਰਹਿੰਦਾ ਵਿਧ ਭਾਰਤ
1: ਜੀ ਜੀ।
0: ਵਿਧ ਭਾਰਤ ਫਿਰ ਤੁਹਾਡਾ ਪ੍ਰੋਗਰਾਮ ਆ ਜਾਂਦਾ ਜਿਹੜਾ ਹੈਲੋ ਫਰਮੈਸ਼
1: ਜੀ,
0: ਫਿਰ ਉਹ 'ਚ ਮੈਂ ਫੋਨ ਨਹੀਂ ਕਰਦਾ, ਮੈਂ ਚਿੱਠੀ ਪਾਈ ਹੁੰਦੀ।
1: ਵਿਵਿਧ ਭਾਰਤੀ ਦੀ ਰੇਂਜ ਤੁਹਾਡੇ ਝਤਰੇ ਤੱਕ ਬੜੇ ਆਸਾਨੀ ਨਾਲ ਪਹੁੰਚ ਜਾਂਦੀ,
0: ਬੜੀ ਮੁਸ਼ਕਲ ਨਾਲ ਕਹੇ ਤਾਂ ਬਿਲਕੁਲ ਸਾਫ਼ ਹੀ ਬੋਲਦਾ, ਕਦੇ ਕਰਦਾ ਇਉਂ ਜਿਹਾ, ਫਿਰ ਮੈਂ ਉੱਪਰ ਤਾਰ ਲਾਈ ਆ।
1: ਅੱਛਾ।
0: ਉੱਪਰ ਤਾਰ ਟੀਵੀ ਦੇ ਨਾਲ ਲਾਈ ਆ ਤੇ ਉੱਪਰ ਬਾਬਾ ਆਵਾਜ਼ ਚੰਗੀ ਆਈ ਜਾਂਦੀ ਆ।
1: ਤੁਹਾਨੂੰ ਤਾਂ ਸ਼ੌਕ ਸੀਗਾ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਰੇਡੀਓ ਦਾ ਸ਼ੌਕ ਹੈਗਾ ਕਿ ਨਹੀਂ?
0: ਸਾਡੀ ਨੂੰਹ ਬਹੁਤ ਸੁਣਦੀ ਹੈ।
1: ਅੱਛਾ।
0: ਉਹ ਤੁਹਾਡਾ ਜਿਹੜਾ ਦੁਪਹਿਰੇ ਪ੍ਰੋਗਰਾਮ ਹੁੰਦਾ ਨਾ, ਸਾਰੇ ਸੁਣ, ਰਸੋਈ ਦਾ ਸੁਣਨਾ, ਸਾਰੇ ਸੁਣਨਾ, ਤੇ ਬਾਕੀ ਉਹ ਸਾਰਿਆਂ ਨਾਮ ਵੀ ਜਾਣਦੀ ਆ।
1: ਅੱਛਾ।
0: ਤੇ ਇੱਕ ਜਿਹੜਾ ਸੈਂਟੂ ਜੀ ਨੂੰ ਫੋਨ ਕੀਤਾ ਉਹ ਵੀ ਬਹੁਤ ਸੁਣਦਾ
1: ਜੀ।
0: ਜਿਹੜਾ ਵੱਡਾ ਸਾਡਾ ਮੇਰਾ ਦੂਜਾ ਪੋਤਾ ਹੈਗਾ, ਉਹ ਤਕੜਾ ਜਵਾਨ ਹੈਗਾ, ਤਾਂ ਉਹ BCA 'ਚ ਕਰਦਾ ਹੈਗਾ, ਉਹ ਵੀ ਕਰਦਾ, ਤਾਂ ਉਹ ਮਤਲਬ ਸੁਣਦਾ ਤਾਂ ਹੈਗਾ ਪਰ ਉਹ ਸੁਣਦਾ ਦਿਹਾਤੀ ਪ੍ਰੋਗਰਾਮ ਆ, ਖੇਤੀਬਾੜੀ ਵਾਲਾ
1: ਜੀ।
0: ਉਹ ਕਹਿੰਦਾ ਪਾਪਾ ਗਾਜਰਾਂ ਬੀਜੀ, ਹਲਦੀ ਬੀਜੀ ਤੁਹਾਡੇ ਚੱਕਰ, ਉਸ ਸੁਣ ਕੇ
1: ਜੀ
0: ਮੈਂ ਹੋਰ ਨੂੰ ਵੀ ਬਿਜਾਈ ਪਿੰਡ 'ਚ।
1: ਤੁਸੀਂ ਵੀ ਖੇਤੀਬਾੜੀ ਕਰਦੇ?
0: ਨਹੀਂ ਖੇਤੀਬਾੜੀ ਨਹੀਂ, ਖੇਤੀਬਾੜੀ ਥੋੜ੍ਹਾ ਥਾਂ ਰੱਖਿਆ ਘਰੇ, ਉਹਦੇ 'ਚ ਬੀਜਤੀ
1: ਘਰੇਲੂ ਬਗੀਚੀ,
0: ਹਾਂ ਨਹੀਂ ਤਾਂ ਅਸੀਂ ਤਾਂ ਵਾਹੀ ਕਰਦੇ ਹੀ ਨਹੀਂ ਪਹਿਲਾਂ ਤੇ ਮੈਂ,
1: ਤੇ ਜਿਹੜੀ ਜ਼ਮੀਨ ਹੈ ਫਿਰ
0: ਉਹ ਠੇਕੇ ਦੀ ਹੁੰਦੀ ਹੈ।
1: ਜਗਜੀਤ ਸਿੰਘ ਚਤਰਾ ਜੀ, ਤੁਸੀਂ ਦੱਸਿਆ ਕਿ ਤੁਸੀਂ ਤੜਕੇ ਉੱਠ ਜਾਂਦੇ ਹੋ 4 ਵਜੇ ਤੇ ਫਿਰ 5:45 ਇਸ਼ਨਾਨ ਪਾਣੀ ਕਰਕੇ ਤੁਸੀਂ ਸੋਹਣੀ ਸਵੇਰ ਸੁਣਦੇ ਹੋ ਤੇ ਫਿਰ 7:30 ਵਿਵਧ ਭਾਰਤੀ ਵੱਲ ਸ਼ਿਫਟ ਹੋ ਜਾਂਦੇ ਹੋ,
0: ਬਿਲਕੁਲ
1: ਠੀਕ ਹੈ, ਤੇ ਉਹ ਪ੍ਰੋਗਰਾਮ ਸੁਣਦੇ ਹੋ ਤੇ ਇਸ ਉਮਰ ਦੇ ਵਿੱਚ ਕਹਿੰਦੇ ਨੇ ਕਿ ਹਲਕਾ ਫੁਲਕਾ ਖਾਣਾ ਪੀਣਾ ਚਾਹੀਦਾ, ਤੁਹਾਡਾ ਖਾਣਾ ਪੀਣਾ ਕਿਹੋ ਜਿਹਾ?
0: ਮੇਰਾ ਖਾਣਾ ਪੀਣਾ ਹੈ ਜੀ, ਸਵੇਰ ਮੈਂ ਚਾਹ ਪੀਂਦਾ ਥੋੜ੍ਹੀ ਜਿਹੀ, ਚਾਹ ਪੀ ਕੇ ਤੇ ਬਸ ਮੇਰੇ ਲਿਆ ਕੇ ਥੋੜ੍ਹੀ ਜਿਹੀ ਬ੍ਰੈਡ ਰੱਖਿਆ ਇੱਕ ਅੱਧਾ ਪੀਸ ਖਾ ਲੈਣਾ, ਫਿਰ 10 ਵਜੇ 2 ਫੁਲਕੇ ਖਾਣੇ ਮੈਂ ਤੇ 2 ਦੁਪਹਿਰੇ ਖਾਣੇ ਤੇ 2 ਸ਼ਾਮ ਨੂੰ, ਬਸ 6 ਖਾਣਾ
1: ਜੀ।
0: ਤਾਂ ਉਹਦੇ ਵਿੱਚ ਮੈਨੂੰ ਕਹਿੰਦੇ ਹੋਰ ਖਾਇਆ ਕਰ, ਸਰੀਰ ਕਮਜ਼ੋਰ ਆ, ਮੈਂ ਕਿਹਾ ਨਹੀਂ ਬਸ ਇੰਨਾ ਹੀ ਬਹੁਤ ਆ, ਬਸ ਇੱਦਾਂ 'ਚ ਇਹ ਸਰੀਰ ਕਮਜ਼ੋਰ ਹੋਣ ਦੇ ਕਾਰਨ ਤਾਂ ਕੋਈ ਐਡਾ ਖਾਸ ਨਹੀਂ ਆ, ਵੀ ਥੋੜ੍ਹੀ ਜਿਹੀ ਪਹਿਲਾਂ ਤੋਂ ਹੋ ਗਿਆ।
1: ਲਵੇਰੇ ਵੀ ਰੱਖੇ ਹੋਏ?
0: ਲਵੇਰੇ ਨਹੀਂ, ਕੋਈ ਪਸ਼ੂ ਨਹੀਂ ਰੱਖਿਆ।
1: ਅੱਛਾ। ਦੁੱਧ ਮੁੱਲ ਦਾ ਲੈਣੇ?
0: ਦੁੱਧ ਸਾਡੇ ਸਾਹਮਣੇ ਹੈਗਾ।
1: ਅੱਛਾ।
0: ਤੇ ਉਹ ਮਤਲਬ ਕਿ ਉਹਨਾਂ ਤੋਂ ਲੈ ਲੈਂਦੇ ਹਾਂ, ਪਹਿਲਾਂ ਰੱਖੇ ਸੀ ਬਹੁਤ, ਜਦੋਂ ਉਹ ਆਪ ਜਿਉਂਦੀ ਹੈਗੀ ਸੀ
1: ਜੀ
0: ਕਿਉਂ ਸਾਂਭਦੀ ਸੀ ਬਹੁਤ
1: ਜੀ,
0: ਕਿਉਂਕਿ ਉਹਦੇ ਮਾਪਿਆਂ ਦੇ ਕੋਲ 10-12 ਮੱਝਾਂ ਸੀ ਤੇ ਉਹੀ ਸਾਂਭਦੀ ਸੀ, ਉਹੀ ਚਾਹੁੰਦੀ ਸੀ, ਤੇ ਫਿਰ ਇੱਥੇ ਵੀ ਰੱਖ ਲਏ।
1: ਤੁਸੀਂ ਰੇਡੀਓ ਛੋਟੇ ਹੁੰਦਿਆਂ ਵੀ ਸੁਣਿਆ, ਜਦੋਂ ਜਵਾਨ ਹੋ ਗਏ ਉਦੋਂ ਵੀ ਸੁਣਿਆ, ਤੇ ਹੁਣ ਤੁਸੀਂ ਜ਼ਿਆਦਾ ਜਵਾਨ ਹੋ ਗਏ, ਜਦੋਂ 70 ਸਾਲ ਤੋਂ ਉੱਪਰ ਦੇ ਜਵਾਨ ਹੋ, ਹੁਣ ਵੀ ਸੁਣ ਰਹੇ ਹੋ, ਕੋਈ ਫਰਕ ਮਹਿਸੂਸ ਹੁੰਦਾ?
0: ਹਾਂ ਬਿਲਕੁਲ ਬਿਲਕੁਲ, ਬਹੁਤ ਹੁੰਦਾ ਜੀ। ਇਹਦੇ ਨਾਲ ਜਦੋਂ ਜਵਾਨੀ ਦੇ ਵਿੱਚ ਮੈਂ ਸੁਣਦਾ ਸੀਗਾ, ਕਈ ਗੱਲਾਂ ਨੂੰ ਗੌਰ ਕਰ ਜਾਣੀਆਂ, ਜਦੋਂ ਥੋੜ੍ਹੀ ਜਿਹੀ ਉਮਰ ਅੱਗੇ ਆ ਗਿਆ ਤਾਂ ਫਿਰ ਥੋੜ੍ਹਾ ਉਹ 'ਤੇ ਮੈਂ ਅਮਲ ਕਰਨ ਲੱਗਿਆ
1: ਜੀ।
0: ਫਿਰ ਜਦੋਂ ਮਤਲਬ ਨੌਕਰੀ ਦੌਰਾਨ ਮੈਂ ਕੋਲੇ ਰੱਖਣਾ ਰੇਡੀਓ ਸੁਣਨਾ, ਇੱਥੇ ਜਲੰਧਰ ਤੁਰੇ ਫਿਰਦੇ ਮੈਂ ਆਪਦੀ ਗੱਡੀ 'ਚ ਰੱਖ ਲੱਖਣਾ ਤੇ ਉਹ ਮੈਂ ਸੁਣੀ ਜਾਣਾ। ਹੁਣ ਇਹਦੇ ਵਿੱਚ ਇਹ ਆ ਵੀ ਉਹ ਕਈ ਤਾਂ ਨਵੀਂ

0: ਨੂੰ ਦੇਣੇ, ਅਸੀਂ ਖੋਲ੍ਹ ਲੈਂਦੇ ਐਡਾ ਵੱਡਾ ਕਮਰਾ ਅਤੇ
1: ਜੀ
0: ਉੱਥੇ ਬੈਠੇ ਰਹਿੰਦੇ ਹਾਂ, ਅਤੇ ਕਿਤਾਬਾਂ ਸਾਡੇ ਕੋਲ 3,000 ਕਿਤਾਬ ਪਈ ਹੈ।
1: ਜਗਜੀਤ ਸਿੰਘ ਚਤਰਾ ਜੀ, ਜਦੋਂ ਤੁਸੀਂ ਆਪਣਾ ਬਚਪਨ ਅਤੇ ਜਵਾਨੀ ਹੰਢਾਈ ਹੈ ਨਾ,
0: ਜੀ
1: ਅਤੇ ਉਦੋਂ ਤੁਸੀਂ ਦੇਖਿਆ ਹੋਣਾ ਬੱਚੇ ਬੜੇ ਆਗਿਆਕਾਰੀ ਹੁੰਦੇ ਸੀ
0: ਜੀ
1: ਔਰ ਇੱਧਰ ਰਹਿ ਕੇ ਮਾਂ ਬਾਪ ਦੀ ਸੇਵਾ ਵੀ ਕਰਦੇ ਸੀ।
0: ਜੀ
1: ਹੁਣ ਜੇ ਰੇਡੀਓ ਦੇ ਵਿੱਚ ਬਦਲਾਅ ਆਇਆ, ਪ੍ਰੋਗਰਾਮਾਂ ਦੇ ਵਿੱਚ ਬਦਲਾਅ ਆਇਆ, ਅਤੇ ਨੌਜਵਾਨ ਪੀੜ੍ਹੀ 'ਚ ਵੀ ਬਦਲਾਅ ਆਇਆ,
0: ਜੀ
1: ਠੀਕ ਹੈ ਨਾ ਜੀ।
0: ਜੀ
1: ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕਹਿੰਦੀ ਹੈ ਕਿ ਥੋੜ੍ਹਾ ਕਰੀਏ ਪਰ ਉਹਦਾ ਸਾਨੂੰ ਫਲ ਜ਼ਿਆਦਾ ਮਿਲੇ, ਠੀਕ,
0: ਜੀ
1: ਅਤੇ ਫਟਾਫਟ ਇੱਧਰੋਂ ਛੱਡ ਕੇ ਅਸੀਂ ਬਾਹਰ ਭੱਜ ਜਾਈਏ, ਕੀ ਕਹਿਣਾ ਚਾਹੋਗੇ?
0: ਇਹ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਹੁਣ ਸਾਡੇ ਬੱਚੇ ਹੀ ਹੈ, ਦੋਨੇ ਬੱਚੇ ਇੱਥੇ ਲੱਗ ਸਕਦੇ ਵਧੀਆ। ਕੋਈ ਇੱਕ ਨੇ ਤਾਂ ਇਲੈਕਟ੍ਰੀਕਲ ਦਾ ਕੀਤਾ, ਤਾਂ BCA ਗਾਂਹ ਕਰਦਾ ਉਹ, ਅਤੇ ਇੱਕ ਨੇ ਕੀਤੀ ਡਰਾਫਟਮੈਨ, ਤਾਂ ਮੈਂ ਕਿਹਾ ਇੱਥੇ ਕੰਮ ਕਰੋ। ਕਹਿੰਦੇ ਕਹਿੰਦੇ ਨਹੀਂ ਪਾਪਾ, ਉੱਥੇ ਵਧੀਆ ਰਹਿਣਾ, ਵਧੀਆ ਰਹਿਣਾ, ਉੱਥੇ ਜਾਣਾ। ਸਾਡੇ ਪਿੰਡ ਦੇ ਵਿੱਚ ਆਹ ਜੋ ਪਿਆ ਚੱਕਰ ਉੱਥੋਂ ਅਮਰੀਕਾ 'ਚੋਂ ਵਾਪਸ ਆਉਣ ਦਾ, ਅਤੇ ਲੋਕਾਂ 'ਤੇ ਪ੍ਰਭਾਵ ਪੈ ਗਿਆ ਹੁਣ,
1: ਜੀ
0: ਅਤੇ ਬੱਚੇ ਥੋੜ੍ਹਾ ਜਿਹਾ ਹੁਣ ਇੱਥੇ ਹੀ ਕਰੀਏ, ਇੱਥੇ ਹੀ ਕਰੀਏ, ਕੰਮ ਇੱਥੇ ਵੀ ਬਹੁਤ ਆ। ਤਾਂ ਕਈ ਸਾਡੇ ਕੁ ਰਿਸ਼ਤੇਦਾਰ ਉਹਨਾਂ ਨੇ ਇੱਕ ਵੈਨ ਬਣਾਈ ਆ, ਅਤੇ ਉਹ ਜੀਰੇ ਆ ਕੇ ਖੜੀ ਕਰ ਲੈਂਦੇ ਆ, ਅਤੇ ਉਹ ਵੀ ਜੇ ਪਰਗਰ ਜੇ ਉਹ ਵੇਚਦੇ ਨੇ, ਦੇਖੋ ਜ਼ਿਮੀਦਾਰ ਆ, ਅਤੇ ਉਹ ਕਹਿੰਦੇ ਵੀ ਉਹਨੇ ਪੈਸੇ ਖੇਤੀ 'ਚ ਨਹੀਂ ਜਿੰਨੇ ਇੱਥੋਂ ਬਚ ਰਹੇ ਸਨ।
1: ਜਿੱਥੋਂ ਇੰਨੇ, ਬਿਲਕੁਲ ਜੀ, ਯਾਨੀ ਕਿ ਮਿਹਨਤ ਚਾਹੀਦੀ ਹੈ,
0: ਹਾਂ
1: ਤੁਹਾਨੂੰ
0: ਮਿਹਨਤ,
1: ਲਗਨ ਚਾਹੀਦੀ ਹੈ ਕੰਮ
0: ਹਾਂਜੀ,
1: ਕਰਨ ਦੀ।
0: ਅਤੇ ਨਾਲ ਟਰਾਲੀ ਉਹ ਭਰ ਲਿਆਉਂਦੇ ਹੈਗੇ ਆ ਸਬਜ਼ੀ ਦੀ, ਜੈਵਿਕ ਸਬਜ਼ੀ ਬੀਜਦੇ ਆ, ਅਤੇ ਗਰੰਟੀ ਆ।
1: ਅਤੇ ਤੁਹਾਡੇ ਬੱਚੇ?
0: ਅਤੇ ਸਾਡੇ ਬੱਚੇ ਹੈਗੇ ਆ, ਉਹ ਨਾ ਇੱਕ ਬੱਚਾ ਜਿਹੜਾ ਹੈਗਾ ਉਹ AC ਦਾ ਕੰਮ ਪੂਰਾ ਸਿੱਖ ਗਿਆ, ਨਾਲ ਸਿੱਖ ਗਿਆ ਉਹ ਆਪਣੇ ਫਿਲਟਰਾਂ ਦਾ, ਨਾਲ ਸਿੱਖ ਗਿਆ ਮਸ਼ੀਨਾਂ ਦਾ, ਤਿੰਨੇ ਕੰਮ ਹੀ ਨਹੀਂ ਮੁੱਕਦੇ। ਉਹ ਨਾਲ ਤਾਂ ਪੜ੍ਹਦਾ ਹੈਗਾ, ਪ੍ਰਾਈਵੇਟ ਕਾਲਜ ਦੋਨੇ ਹੀ ਲੱਗੇ ਆ, ਸ਼ਨਿਚਰਵਾਰ ਜਾਂਦੇ ਆ, ਅਤੇ ਉਹ ਜੀਰੇ ਲਾਇਆ ਉਹ 25,000 ਰੁਪਇਆ ਦਿੰਦੇ ਉਹਨੂੰ, ਅਤੇ ਨਾਲੇ ਤਾਂ ਉਹ ਆਪਦੀ BCA ਕਰੀ ਜਾਂਦਾ, ਨਾਲੇ ਉਹਦਾ ਟੀਕਲ ਵੀ ਕੀਤੀ ਆ, ਬਿਜਲੀ ਬੋਰਡ 'ਚ ਵੀ ਪਲਾਈ,
1: ਨਾਲੇ ਖਰਚਾ ਕੱਢੀ ਜਾਂਦਾ,
0: ਨਾਲੇ ਉਹ ਖਰਚਾ ਕੱਢੀ ਜਾਂਦਾ।
1: ਇਹ ਤਾਂ ਤੁਹਾਡੇ ਪੋਤਿਆਂ ਦੀ ਗੱਲ ਹੋ ਗਈ, ਬੇਟਾ
0: ਹਾਂਜੀ,
1: ਤੁਹਾਡਾ ਕੀ ਕਰਦਾ?
0: ਬੇਟਾ ਸਾਡਾ ਜਿਹੜਾ ਏਜੰਸੀ, ਉਹਦੇ ਵਿੱਚ ਬੜਾ ਚੰਗਾ ਨਾਮੀ ਫੋਰਮੈਨ ਆ,
1: ਸਕੂਟਰਾਂ ਦੀ ਏਜੰਸੀ ਵਿੱਚ ਫੋਰਮੈਨ ਲੱਗਾ
0: ਹਾਂ,
1: ਹੋਇਆ
0: ਜਿਹੜੇ ਮੋਟਰਸਾਈਕਲ ਹੁਣ ਤਾਂ ਆ ਗਏ, ਚਲੋ ਉਹਨਾਂ 'ਚ ਜਗਰਾਉਂ ਲੱਗਾ ਅੱਜ ਕੱਲ੍ਹ, ਤਾਂ ਉਹ ਚੰਗੀ ਸੈਲਰੀ ਉਹਨੂੰ ਦਿੰਦੇ।
1: ਘੁੰਮਣ ਫਿਰਨ ਦੇ ਜਗਜੀਤ ਸਿੰਘ ਚਤਰਾ ਜੀ ਕਿੰਨੇ ਕੁ ਸ਼ੌਕੀਨ ਨੇ?
0: ਮੈਂ ਜੀ ਘੁੰਮਿਆ ਸਾਰੀ ਜ਼ਿੰਦਗੀ ਬਹੁਤ ਹੀ।
1: ਅੱਛਾ,
0: ਕਿਉਂ ਗੱਡੀ ਮੇਰੇ ਕੋਲ ਸੀ, ਜਿੱਦਾਂ ਨੂੰ ਜੀ ਕਰਨਾ ਮੈਂ ਚਲੀ ਜਾਣਾ, ਉਹਨਾਂ ਦਾ ਤੇਲ ਸੀ ਸਾਰਾ ਕੁਛ, ਕੰਪਨੀ ਦਾ ਸਭ ਕੁਛ, ਉਹਨਾਂ ਦੀ ਗੱਡੀ, ਉਹਨਾਂ ਦਾ ਤੇਲ, ਉਹਨਾਂ ਦੇ ਕਾਗਜ਼ ਪੱਤਰ, ਉਹਨਾਂ ਦਾ ਲਿਟਰੇਚਰ, ਉਹਨਾਂ ਦਾ ਹੀ ਬੈਗ, ਉਹਨਾਂ ਦੀ ਡੈਰੀ, ਮੇਰਾ ਕੁਛ ਨਹੀਂ ਸੀ, ਮੈਂ ਇਕੱਲਾ ਹੀ ਸੀ। ਤਾਂ ਮੈਂ ਤਾਂ ਪੰਜਾਬ ਦਾ ਹਿੱਸਾ ਹੀ ਕੋਈ ਨਹੀਂ ਛੱਡਿਆ। ਹੈਦਰਾਬਾਦ ਤੱਕ ਸਾਡੀ ਮੀਟਿੰਗ ਹੁੰਦੀ ਸੀ, ਕਿਤੇ ਰੰਗਾਬਾਦ, ਕਿਤੇ ਹੈਦਰਾਬਾਦ, ਕਿਤੇ ਤਾਮਿਲਨਾਡੂ 'ਚ, ਕਿਉਂ ਕੰਪਨੀਆਂ ਇੱਦਾਂ ਕਰਾਉਂਦੀਆਂ, ਬੰਬੇ ਦੀ ਫਾਰਮੇਸੀ।
1: ਸ਼੍ਰੀਮਤੀ ਚਤਰਾ ਜੀ ਨੂੰ ਵੀ ਘੁਮਾਇਆ ਕਿਤੇ ਕਿ ਇਕੱਲੇ ਘੁੰਮਦੇ ਰਹੇ ਤੁਸੀਂ?
0: ਨਹੀਂ, ਉਹ ਵੀ ਗਈ ਮੇਰੇ ਨਾਲ, ਸ਼ਮਲੇ ਸ਼ਮਲੇ ਘੁੰਮਦੇ ਰਹੇ ਹਾਂ।
1: ਅੱਛਾ,
0: ਅਤੇ ਉੱਧਰ ਵੀ ਅਸੀਂ ਜਾ ਕੇ ਅਸੀਂ ਬੰਬੇ ਵਗੈਰਾ ਵੀ
1: ਜੀ,
0: ਤਾਂ ਉਹ ਫੈਮਿਲੀ 'ਚ ਸਾਥ ਦੇ ਸੀ ਨਾਲ ਹੀ, ਤਾਂ ਇੱਦਾਂ ਕਰਕੇ ਉਹ ਜਾਂਦੀ ਰਹੀ ਹੈ।
1: ਜਗਜੀਤ ਸਿੰਘ ਚਤਰਾ ਜੀ ਨੂੰ ਕਦੀ ਗੁੱਸਾ ਆਉਂਦਾ?
0: ਨਹੀਂ, ਮੇਰਾ ਸੁਭਾਅ ਪਹਿਲਾਂ ਤਾਂ ਠੰਡਾ ਹੈ।
1: ਅੱਛਾ,
0: ਮੈਂ ਭਲਾ ਮਾਨਸ ਕਰਕੇ ਟਰੱਕਾਂ 'ਤੇ ਲੱਗ ਗਿਆ ਸੀ ਜਾ ਕੇ।
1: ਅੱਛਾ ਅੱਛਾ,
0: ਨਹੀਂ ਤਾਂ ਟਰੱਕਾਂ ਦਾ ਤਾਂ ਮੇਰਾ ਤਾਂ ਬਹੁਤ ਫਰਕ ਸੀ, ਅਤੇ ਮੇਰੇ ਮਾਮਿਆਂ ਨੇ ਮੈਨੂੰ ਟਰੱਕਾਂ ਧੋਣ ਹੀ ਲਾ ਰੱਖਿਆ।
1: ਅੱਛਾ,
0: ਅਤੇ ਮੇਰਾ ਪਿਓ ਗਿਆ, ਉਹ ਕਹਿੰਦਾ ਯਾਰ ਮੁੰਡੇ ਦੀ ਤਾਂ ਛਿੱਲ ਲਾਤੀ ਤੁਸੀਂ, ਤਾਂ ਇਹਨੂੰ ਤਾਂ ਮੈਂ ਲੈ ਜਾਣਾ ਅੱਜ, ਅਤੇ ਮੈਨੂੰ ਬੱਸ ਚੜਾ ਲਿਆ, ਅਤੇ ਉਹ ਫਿਰ 2000 ਸਾਲ 'ਚ ਉਹਦੀ ਉਹਨਾਂ ਦੀ ਮੌਤ ਹੋ ਗਈ, ਤਾਂ ਉਹ ਆਪਦੇ ਸਹੁਰੇ ਨਹੀਂ ਗਏ।
1: ਅੱਛਾ,
0: ਵੀ ਮੇਰੇ,
1: ਇਸੇ ਕਰਕੇ?
0: ਹਾਂ, ਮੇਰੇ ਨਿਆਣੇ ਨੂੰ ਛਿੱਲ ਲਾਤੀ, ਵੇਖੋ ਇਹਦਾ ਸਿਰ ਮੁਣਤਾ, ਐਂ ਕਰਤਾ। ਫਿਰ ਉਦੋਂ ਪਿੱਛੋਂ ਫਿਰ ਮੈਂ ਫਿਰ ਸਿਰ ਰੱਖਿਆ, ਫਿਰ ਆਪਦਾ ਅੰਮ੍ਰਿਤ ਛਕਿਆ ਸਾਰਾ।
1: ਜੀ ਜੀ ਜੀ, ਤੁਹਾਡੇ ਕੋਲ ਬਹੁਤ ਸਾਰੇ ਸਾਥੀ ਇਕੱਠੇ ਹੋ ਜਾਂਦੇ ਨੇ
0: ਹਾਂਜੀ,
1: ਜਦੋਂ ਤੁਸੀਂ ਰੇਡੀਓ ਸੁਣਦੇ ਹੋ,
0: ਜੀ
1: ਕੁਝ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੁਣਦੇ ਨੇ, ਤੇ ਇੱਕ ਵੇਲਾ ਇਹੋ ਜਿਹਾ ਵੀ ਆਉਂਦਾ ਜਦੋਂ ਤੁਸੀਂ ਸਾਰੇ ਜਣੇ ਇਕੱਠੇ ਬਹਿ ਕੇ ਸੁਣਦੇ ਹੋ,
0: ਜੀ
1: ਠੀਕ ਹੈ
0: ਹਾਂਜੀ,
1: ਤੇ ਉਹਨਾਂ ਨੂੰ ਜੋੜਨਾ ਕਿੰਨਾ ਕੁ ਔਖਾ ਲੱਗਿਆ ਸੀ ਤੁਹਾਨੂੰ?
0: ਉਹਨਾਂ ਨੂੰ ਬੰਦੇ ਇੱਕ ਦੋ ਸੀ, ਚਲੋ ਮੇਰੇ ਨਾਲ ਆਉਣਾ ਸੀ, ਤਾਂ ਉਹ ਬੰਦੇ ਪਹਿਲਾਂ ਹੀ ਸੁਣਦੇ ਸੀ, ਕਈ 4-5 ਬੰਦੇ ਨਾ ਮੇਰੇ ਹਾਣੀ ਦੇ ਸੀਗੇ, ਕੋਈ ਵੱਡੇ ਕੋਈ ਛੋਟੇ, ਉਹ ਪਹਿਲਾਂ ਹੀ ਸੁਣਦੇ ਸੀ ਰੇਡੀਓ। ਸਾਡੇ ਪਿੰਡ ਇੱਕ ਸਾਡੀ ਉਮਰ ਦਾ ਹੀ ਅਸਾਂ ਤੋਂ ਛੋਟਾ ਹੈ, ਉਹਦਾ ਕੋਈ ਜੀਆ ਜੰਤ ਹੈ ਨਹੀਂ, ਨਾ ਉਹਦਾ ਭੈਣ ਨਾ ਭਰਾ ਨਾ ਕੁਛ ਨਹੀਂ, ਇਕੱਲਾ ਹੈ, ਅਤੇ ਇਕੱਲਾ ਘਰ ਬਹੁਤ ਵੱਡਾ, ਉਹਦਾ ਨਾਂ ਵੀ ਅਸੀਂ ਹੁਣ ਪਾਉਣੇ ਹਰਨੇਕ ਉਹਦਾ ਨਾਂ ਹੈ, ਤਾਂ ਉਹ ਬਹੁਤ ਸੁਣਦਾ, ਸਾਰੀ ਦਿਹਾੜੀ ਸੁਣੀ ਜਾਂਦਾ ਜੀ, ਜਲੰਧਰ ਹੀ ਲਾਉਂਦਾ, ਹੋਰ ਉਹਨੂੰ ਪਤਾ ਪਤਾ ਜਾਂਦਾ ਹੈ ਨਹੀਂ, ਜਲੰਧਰ ਹੀ ਸੁਣੀ ਜਾਂਦਾ। ਉਹ ਕਹਿੰਦਾ ਯਾਰ ਮੈਨੂੰ ਖਾ ਕੇ ਲੈ ਜਾਓ, ਮੈਂ ਕੋਈ ਤੈਨੂੰ ਦਿਖਾ ਲਵਾਂਗਾ, ਵੇਖ ਬਤਾਵਾਂਗੇ।
1: ਜੀ, ਤੁਸੀਂ ਕਿਹਾ ਕਿ ਤੁਸੀਂ ਖਾਣਾ ਵੀ ਬੜਾ ਵਧੀਆ ਬਣਾ ਲੈਂਦੇ ਹੋ,
0: ਹਾਂਜੀ
1: ਹੈ ਨਾ, ਪਰੌਂਠੀ ਪੂਰੀ ਚੌਰਸ ਬਣਾਉਂਦੇ
0: ਪੱਕਾ
1: ਤੁਸੀਂ,
0: ਪੱਕਾ,
1: ਅਤੇ ਕਦੀ ਬਹੂ ਰਾਣੀ ਨੂੰ ਬਣਾ ਕੇ ਖਵਾਈ ਜੇ?
0: ਉਹ ਨਹੀਂ, ਉਹ ਤਾਂ ਆਪ ਹੀ ਖਾ ਲੈਂਦੇ, ਉਹ ਸੈਂਟੂ ਜਿਹੜਾ ਸਾਡਾ ਪੋਤਾ ਉਹ ਬਣਾਉਂਦਾ, ਉਹ ਬਣਾ ਦਿੰਦਾ, ਕਿਉਂਕਿ ਉਹਦੀ ਮਾਤਾ ਆਈ ਸੀ ਅਮਰੀਕਾ 'ਚੋਂ, ਅਤੇ ਉਹ ਰਹੀ ਫਿਰ ਬਦਾਹਪਰ ਅੰਦਰ ਰਾਮੂ ਵਾਲੀ,
1: ਅੱਛਾ,
0: ਅਤੇ ਫਿਰ ਅਸੀਂ ਰੋਟੀਆਂ ਲਾਈਆਂ ਦੋਵਾਂ ਨੇ, ਅਤੇ ਉਹ ਆਪਦੀ ਡਿਊਟੀ 'ਤੇ ਜਾ ਵੜਦਾ ਸੀ, ਲੋਕਾਂ ਦੇ AC ਕਰਕੇ ਅਤੇ ਆਪਦੇ ਪਾਣੇ ਜਾ ਵੜਦਾ ਸੀ, ਕਿਤੇ ਮੈਂ ਲਾਉਣੀ ਚੌਰਸ, ਕਿਤੇ ਉਹਨੇ ਲਾਉਣੀ, ਤਾਂ ਫਿਰ ਚੰਗੀਆਂ ਤਲ ਤਲ ਖਾਂਦੇ ਰਹੇ।
1: ਜੀ ਜੀ ਜੀ, ਤੁਸੀਂ ਦੇਖਦੇ ਹੋਵੋਗੇ ਕਿ ਅੱਜ ਕੱਲ੍ਹ ਦੇ ਬੱਚੇ
0: ਹਾਂਜੀ
1: ਕਹਿਣੇ ਤੋਂ ਬਾਹਰ ਵੀ ਹੋ ਰਹੇ ਨੇ,
0: ਜੀ ਜੀ,
1: ਠੀਕ ਹੈ ਜੀ,
0: ਬਿਲਕੁਲ ਪੱਕਾ,
1: ਔਰ ਕੁਝ ਕੁ ਨੂੰ ਬੁਰੀਆਂ ਆਦਤਾਂ ਵੀ ਪੈ ਰਹੀਆਂ ਨੇ,
0: ਹਾਂਜੀ ਹਾਂਜੀ,
1: ਕੀ ਕਾਰਨ ਸਮਝਦੇ ਹੋ?

0: ਹੈਗੇ ਜਿਹੜੇ ਕਿ ਆਗਿਆਕਾਰ ਨਹੀਂ, ਨਾ
1: ਜੀ
0: ਮਾਪਿਆਂ ਦੀ ਮੰਨਦੇ ਆ,
1: ਜੀ
0: ਆਪਦੀ ਮਰਜ਼ੀ ਨਾਲ ਚਲੇ ਗਏ ਆ ਕੇ।
1: ਜੀ
0: ਤਾਂ ਮੈਂ ਉਹਨਾਂ ਨੂੰ ਕਹਿੰਦਾ ਮੋਟਰਸਾਈਕਲ 'ਤੇ ਜਾਣਾ, ਜੀਰੇ ਬਹੁਤ ਰਸ਼ ਹੈਗਾ, ਨਾ ਜਾਇਆ ਕਰੋ। ਉਹ ਕਹਿੰਦੇ ਚੱਲ ਬੱਸ 'ਤੇ ਪਾਪਾ ਜਾ ਵੜਦੇ। ਬਸ ਇੰਨਾ ਹੀ ਬਹੁਤ ਮੈਨੂੰ,
1: ਇੰਨਾ ਹੀ ਬਹੁਤ ਕਹਿਣਾ ਮੰਨਦੇ ਨੇ।
0: ਹਾਂ ਕਹਿਣਾ ਮੰਨਦੇ।
1: ਜਗਜੀਤ ਸਿੰਘ ਚਤਰਾ ਜੀ, ਰਿਟਾਇਰਮੈਂਟ ਤੁਹਾਡੇ ਲਈ ਰੀਟਾਇਰਮੈਂਟ ਹੈ,
0: ਹਾਂਜੀ ਹਾਂਜੀ,
1: ਯਾਨੀ ਕਿ ਜ਼ਿੰਦਗੀ 'ਚ ਦੁਬਾਰਾ ਚੱਕਾ ਪੈ ਗਿਆ
0: ਹਾਂ ਬਿਲਕੁਲ,
1: ਅਤੇ ਤੁਸੀਂ ਜ਼ਿੰਦਗੀ ਦੁਬਾਰਾ ਨਵੇਂ ਸਿਰਿਓਂ ਸ਼ੁਰੂ ਕੀਤੀ ਹੋਈ
0: ਠੀਕ
1: ਹੈ।
0: ਹੈ
1: ਤੁਹਾਡੇ ਲਈ ਪਤਾ ਹੀ ਨਹੀਂ, ਰਿਟਾਇਰਮੈਂਟ ਵੀ ਹੁੰਦੀ ਹੈ, ਕੋਈ ਥਕੇਵਾਂ ਵੀ ਹੁੰਦਾ,
0: ਹਾਂਜੀ,
1: ਕੋਈ ਅਕੇਵਾਂ ਵੀ ਹੁੰਦਾ,
0: ਜੀ,
1: ਪਰ ਤੁਹਾਡੀ ਉਮਰ ਦੇ ਬਹੁਤ ਸਾਰੇ ਸਾਥੀ ਇਹੋ ਜਿਹੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਬਥੇਰਾ ਕੰਮ ਕਰ ਲਿਆ ਸਾਰੀ ਜ਼ਿੰਦਗੀ, ਜੇ ਹੁਣ ਸਰਕਾਰ ਨੇ ਰਿਟਾਇਰ ਕਰ ਹੀ ਦਿੱਤਾ ਤੇ ਕਿਉਂ ਨਾ ਆਪਾਂ ਆਰਾਮ ਕਰੀਏ। ਉਹਨਾਂ ਸਾਥੀਆਂ ਨੂੰ ਕੀ ਕਹਿਣਾ ਚਾਹੋਗੇ?
0: ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਮਤਲਬ ਕਿ ਹਾਂ ਪੱਖੀ ਰਹੋ, ਪੋਜ਼ੀਟਿਵ ਆਪਦੇ ਮਨ ਨੂੰ ਰੱਖੋ। ਮਨ ਜਿਵੇਂ ਗੁਰਬਾਣੀ ਕਹਿੰਦੀ, ਮਨ ਜੀਤੇ ਜਗਜੀਤ, ਮਨ ਨੂੰ ਵਧੀਆ ਰੱਖ ਕੇ ਤਾਂ ਫਿਰ ਜੱਗ ਨੂੰ ਜਿੱਤ ਸਕਦੇ, ਰੱਬ ਨੂੰ ਪਾ ਸਕਦੇ ਹਾਂ। ਜੇ ਆਪਾਂ ਹਾਂ ਪੱਖੀ ਰਵਾਂਗੇ ਤਾਂ ਅਗਲੇ ਨੂੰ ਖੁਸ਼ ਵੀ ਦਿਖਾਈ ਦੇਵਾਂਗੇ, ਲੋਕਾਂ 'ਚ ਵਧੀਆ ਵੀ ਸਮਾਜ 'ਚ ਰਵਾਂਗੇ, ਅਤੇ ਲੋਕਾਂ ਦੀ ਤੁਹਾਨੂੰ ਜਨੂੰਨ ਤਾਂ ਹੀ ਮਿਲਣਾ ਲੋਕਾਂ ਦੀ ਸੇਵਾ ਕਰਕੇ।
1: ਸਾਥੀਆਂ ਨੂੰ ਕੀ ਕਹੋਗੇ ਫਿਰ?
0: ਸਾਥੀਆਂ ਨੂੰ ਇਹੀ ਕਹਿੰਦਾ ਵੀ ਮੇਰੇ ਵਾਂਗੂ ਤੁਸੀਂ ਹਾਂ ਪੱਖੀ ਰਹੋ, ਅਤੇ ਇਹ ਜ਼ਿੰਦਗੀ ਜਿਹੜੀ ਹੈਗੀ ਨਿਰੰਤਰ ਜਾਰੀ ਰੱਖੋ, ਇਹਨੂੰ ਆਪਦੇ ਅਖੀਰਲੇ ਦਮ ਤੱਕ ਕੰਮ ਕਰੋ, ਭਾਵੇਂ ਥੋੜ੍ਹਾ ਕਰੋ, ਕੋਈ ਸਮਾਜਿਕ ਸੇਵਾ ਕਰੋ, ਕੋਈ ਸਾਹਿਤ ਦਾ ਕਰ ਲਓ, ਪੰਜਾਬੀ ਦੀ ਸੇਵਾ ਕਰ ਲਓ, ਲੋਕਾਂ ਨੂੰ ਲੈਕਚਰ ਕਰ ਲਓ, ਲੋਕਾਂ ਨੂੰ ਵਧੀਆ ਪੱਖ ਤੋਂ ਦੱਸ ਦਿਓ, ਕਿਉਂਕਿ ਰੇਡੀਓ ਸਾਰੇ ਪੱਖਾਂ ਤੋਂ ਹੀ ਦੱਸਦਾ, ਕੋਈ ਪੱਖ ਨਹੀਂ ਛੱਡਦਾ, ਹਰ ਪੱਖ ਤੋਂ ਜਾਣਕਾਰੀ ਇੱਥੇ ਹੈਗੀ ਹੈ।
1: ਜਗਜੀਤ ਸਿੰਘ ਚਿਤਰਾ ਜੀ, ਗਾ ਵੀ ਲੈਂਦੇ ਹੋ?
0: ਹਾਂ, ਮੈਂ ਕਵਿਤਾ ਲਿਖ ਲੈਂਦਾ ਅਤੇ
1: ਗਾ ਵੀ ਲੈਂਦੇ ਹਾਂ।
0: ਹਾਂ, ਉਹਨੂੰ ਬੋਲ ਵੀ ਦਿੰਦਾ ਹੈਗਾ।
1: ਅਤੇ ਫਿਰ ਸਾਨੂੰ ਸੁਣਾ ਦਿਓ ਨਾ ਫਿਰ।
0: ਬਿਲਕੁਲ,
1: ਇੱਦਾਂ ਕਿੱਦਾਂ ਹੋਵੇ ਵੀ ਤੁਸੀਂ ਸਾਡੇ ਕੋਲ ਆਏ ਹੋਵੋ ਅਤੇ ਇੰਨੀਆਂ ਸਾਰੀਆਂ ਤੁਸੀਂ ਰਚਨਾਵਾਂ ਲਿਖੀਆਂ ਹੋਣ ਅਤੇ ਉਮਰਾਂ ਦੇ ਪੈਂਡੇ ਪ੍ਰੋਗਰਾਮ ਸਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹੋਵੋ ਅਤੇ ਫਿਰ ਕਵਿਤਾ ਦੀ ਵਾਰੀ ਆਵੇ ਹੀ ਨਾ।
0: ਹਾਂ ਨਹੀਂ, ਆਊਗੀ, ਜ਼ਰੂਰ ਆਊ। ਇਹ ਮੇਰੀ ਕਵਿਤਾ ਹੈ ਜੀ, ਕਈ ਗੱਲਾਂ। ਕਈ ਗੱਲਾਂ ਮੈਨੂੰ ਨੋਚ ਲਿਆ, ਕਈ ਗੱਲਾਂ ਮੈਨੂੰ ਬੋਚ ਲਿਆ।
1: ਕਈ ਗੱਲਾਂ ਮੈਨੂੰ ਨੋਚ ਲਿਆ, ਕਈ ਗੱਲਾਂ ਮੈਨੂੰ ਬੋਚ ਲਿਆ।
0: ਕਈ ਗੱਲਾਂ ਮੈਨੂੰ ਜਾਲਿਆ ਏ, ਕਈ ਗੱਲਾਂ ਮੈਨੂੰ ਠਾਰਿਆ ਏ। ਕਈ ਗੱਲਾਂ ਅੱਗੇ ਆ ਖੜੀਆਂ, ਕਈ ਗੱਲਾਂ ਗੁੱਸੇ ਕਰ ਗਈਆਂ। ਕਈ ਗੱਲਾਂ ਜੀਵਨ ਵਿੱਚ ਰੁਲੀਆਂ, ਕਈ ਗੱਲਾਂ ਤੱਕੜੀ ਵਿੱਚ ਤੁਲੀਆਂ। ਕਈ ਗੱਲਾਂ ਜੋਖਮ ਕਰ ਗਈਆਂ, ਕਈ ਗੱਲਾਂ ਧੂੜ 'ਚ ਆ ਰੁਲੀਆਂ। ਕਈ ਗੱਲਾਂ ਸੱਚ ਲੁਕੋ ਗਈਆਂ, ਕਈ ਗੱਲਾਂ ਮੇਰੇ ਮਨ ਜਰੀਆਂ। ਕਈ ਗੱਲਾਂ ਜ਼ਹਿਰੀ ਸੱਪ ਬਣੀਆਂ, ਕਈ ਗੱਲਾਂ ਰੱਖਿਆ ਕਰ ਗਈਆਂ, ਕਈ ਗੱਲਾਂ ਝੂਠ ਸੱਚ ਬਣੀਆਂ। ਸਭ ਗੱਲਾਂ ਝਤਰਾ ਸੱਚ ਕਹੀਆਂ, ਸਭ ਗੱਲਾਂ ਝਤਰਾ ਸੱਚ ਕਹੀਆਂ।
1: ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਅਤੇ ਲਓ ਜੀ, ਫਿਰ ਹੁਣ ਚੱਲਦੇ ਚੱਲਦੇ ਸਾਡੇ ਘਰ ਬੈਠੇ ਉਹਨਾਂ ਸਾਥੀਆਂ ਨੂੰ ਕੀ ਸੁਨੇਹਾ ਜਿਹੜੇ ਤੁਹਾਡੇ ਵਾਂਗੂ ਜਵਾਨ ਨੇ?
0: ਉਹਨਾਂ ਸਾਥੀਆਂ ਨੂੰ ਮੇਰਾ ਇਹ ਸੰਦੇਸ਼ਾ ਹੈਗਾ ਅਤੇ ਪੈਗਾਮ ਆ ਵੀ ਤੁਸੀਂ ਆਪਣੇ ਮਨ ਨੂੰ, ਆਪਦੇ ਰਹਿਣ ਸਹਿਣ ਨੂੰ ਇੱਕ ਵੰਡ ਦੇ ਰੂਪ 'ਚ ਰੱਖੋ, ਹਾਂ ਪੱਖ ਦੇ ਵਿੱਚ ਰਹੋ, ਕਦੇ ਵੀ ਨੈਗੇਟਿਵ ਪੁਆਇੰਟ 'ਤੇ ਆਓ ਹੀ ਨਾ ਵੀ ਮੈਂ ਬੁੱਢਾ। ਸਗੋਂ ਅਗਲੇ ਨੂੰ ਕਹੋ ਜੀ ਮੈਂ ਬੁੱਢਾ ਜਵਾਨ ਹੈਗਾ। ਤਾਂ ਇਸ ਕਰਕੇ ਜਿੰਦਾ ਜ਼ਿੰਦਗੀ ਜਿਹੜੀ ਆ ਆਦਮੀ ਦੇ ਵਿਚਾਰਾਂ 'ਤੇ ਖੜੀ ਆ, ਇਨਸਾਨ ਦੇ ਵਿਚਾਰਾਂ 'ਤੇ ਹੈ।
1: ਬਿਲਕੁਲ,
0: ਜ਼ਿੰਦਗੀ ਦਾ ਆਧਾਰ ਵਿਚਾਰ ਆ। ਜੇ ਤੁਹਾਡੇ ਵਿਚਾਰ ਹਾਂ ਪੱਖੀ ਹੈ ਤਾਂ ਜ਼ਿੰਦਗੀ ਬੜੀ ਸੁਖਾਲੀ ਆ, ਜੇ ਨਾ ਪੱਖੀ ਆ ਤਾਂ ਜ਼ਿੰਦਗੀ ਦਾ ਆਧਾਰ ਨਹੀਂ, ਮਾੜੀ ਹੈ। ਇਸ ਕਰਕੇ ਜ਼ਿੰਦਗੀ ਵਿਚਾਰਾਂ 'ਤੇ ਆ, ਆਪਦੇ ਵਿਚਾਰਾਂ ਨੂੰ ਸਾਰਥਕ ਰੂਪ ਦੇ ਵਿੱਚ ਰੱਖੋ। ਸਾਰਥਕ ਰੂਪ ਦੇ ਰੱਖਣ ਦੇ ਨਾਲ ਜ਼ਿੰਦਗੀ ਤੁਹਾਡੀ ਬੜੀ ਸੁਹਾਵਣੀ ਅਤੇ ਵਧੀਆ ਅਤੇ ਚੰਗੇਰੇ ਰਾਹ 'ਤੇ, ਪੱਧਰੇ ਰਾਹ 'ਤੇ ਚੱਲੇਗੀ ਅਤੇ ਆਪਦੇ ਨਿਸ਼ਾਨੇ ਨੂੰ ਤੁਸੀਂ ਬੜੇ ਸਹੀ ਢੰਗ
1: ਤਰੀਕੇ ਦੇ ਨਾਲ ਹਾਸਲ ਕਰ ਲਓ।
0: ਹਾਂ, ਢੰਗ ਦੇ ਨਾਲ ਤੁਸੀਂ ਉਹਨੂੰ ਹਾਸਲ ਕਰ ਲਓਗੇ। ਅਤੇ ਬਾਕੀ ਇਹ ਜੀਵਨ ਦੇ ਵਿੱਚ ਪ੍ਰੋਬਲਮਾਂ, ਕਸ਼ਟਾਂ, ਦੁੱਖਾਂ, ਤਕਲੀਫਾਂ, ਗੱਲਾਂ ਬਾਤਾਂ ਦੀ ਇੱਕ ਇਕੱਠ ਜਿਹਾ, ਇੱਕ ਮੁੱਠ ਜੀ ਬਣੀ ਹੈ। ਤਾਂ ਇਹ ਮੁੱਠ ਨੂੰ ਮੁੱਠੀ ਬਣੀ ਰਹਿਣ ਦਿਓ, ਨਾਲ ਨਾ ਖੋਲ੍ਹੋ
1: ਜੀ।
0: ਕਦੇ ਵੀ ਆਪਦੇ ਦੁੱਖ ਕਿਸੇ ਨੂੰ ਨਾ ਦੱਸੋ, ਹਾਂ ਪੱਖੀ ਰਹੋ। ਜੇ ਕਿਸੇ ਨੂੰ ਤੁਸੀਂ ਦੁੱਖ ਦੱਖੋਗੇ ਤਾਂ ਚਾਰ ਦੁੱਖ ਉਹ ਦੱਸਣੇ ਸ਼ੁਰੂ ਕਰ ਦੋ।
1: ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ
0: ਰੱਖਿਆ।
1: ਸੋ ਜਗਜੀਤ ਸਿੰਘ ਚਤਰਾ ਜੀ, ਤੁਸੀਂ ਇਸੇ ਤਰ੍ਹਾਂ ਹਮੇਸ਼ਾ ਜਵਾਨ ਰਹੋ, ਇਸੇ ਤਰ੍ਹਾਂ ਦੂਜਿਆਂ ਨੂੰ ਸੇਧ ਦਿੰਦੇ ਰਹੋ, ਸਾਰਿਆਂ ਨੂੰ ਆਕਾਸ਼ਵਾਣੀ ਦੇ ਨਾਲ ਜੋੜਦੇ ਰਹੋ, ਔਰ ਆਕਾਸ਼ਵਾਣੀ ਤੁਹਾਡੇ ਵਾਸਤੇ ਹੈ, ਔਰ ਇਸੇ ਤਰ੍ਹਾਂ ਤੁਹਾਡੇ ਖੱਤ ਪਿਆਰੇ ਪਿਆਰੇ ਸੋਹਣੇ ਸੋਹਣੇ ਸਾਡੇ ਕੋਲ ਆਉਂਦੇ ਰਹਿਣ। ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਸਾਡੇ ਅੱਜ ਦੇ ਮਹਿਮਾਨ ਬਣਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ
2: ਜੀ। ਹੁਣੇ ਅਸੀਂ ਸੁਣ ਰਹੇ ਸੀਗੇ ਉਮਰਾਂ ਦੇ ਪੈਂਡੇ ਦੇ ਤਹਿਤ ਜਗਜੀਤ ਸਿੰਘ ਚਤਰਾ ਹੋਰਾਂ ਨੂੰ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਸੁਖਜੀਤ ਹੋਰੀ। ਅਤੇ ਜਿਹੜਾ ਜ਼ਿੰਦਗੀ ਦਾ ਸੁਨੇਹਾ ਨਿਕਲ ਕੇ ਆਇਆ ਉਹ ਬਹੁਤ ਹੀ ਖੂਬਸੂਰਤ ਉਹਨਾਂ ਨੇ ਦਿੱਤਾ ਕਿ ਸਾਨੂੰ ਜ਼ਿੰਦਗੀ 'ਚ ਹਮੇਸ਼ਾ ਹਾਂ ਪੱਖੀ ਰਹਿਣਾ ਚਾਹੀਦਾ। ਜ਼ਿੰਦਗੀ ਦਾ ਆਧਾਰ ਜਿਹੜਾ ਹੈ ਉਹ ਵਿਚਾਰ ਨੇ, ਅਤੇ ਵਿਚਾਰ ਆਪਣੇ ਸਕਾਰਾਤਮਕ ਹੋਣੇ ਚਾਹੀਦੇ ਨੇ, ਅਤੇ ਜ਼ਿੰਦਗੀ ਜੀਣੀ ਜਿਹੜੀ ਹੈ ਸੁਖਾਲੀ ਹੋ ਜਾਂਦੀ ਹੈ।
3: ਬਹੁਤ ਸੋਹਣਾ ਜਗਜੀਤ ਸਰ ਨੇ ਸਾਡੇ ਨਾਲ ਆਪਣੇ ਵਿਊਜ਼ ਸਾਂਝੇ ਕੀਤੇ ਨੇ, ਔਰ ਉਮੀਦ ਇਹੀ ਕਰਦੇ ਹਾਂ ਕਿ ਕੁਝ ਨਾ ਕੁਝ ਸੇਧ ਸਾਨੂੰ ਤਾਂ ਮਿਲ ਗਈ, ਸੁਣਨ ਵਾਲਿਆਂ ਨੂੰ ਵੀ ਮਿਲੀ ਹੋਏਗੀ। ਅਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।
4: ਇੱਕ ਪ੍ਰਕਾਰ ਸੇ ਪੀਐਮ ਜੈ ਅਬ ਗਰੀਬੋਂ ਕੀ ਜੈ ਬਣ ਗਈ ਹੈ।

0: आयुष्मान भारत प्रधानमंत्री जन आरोग्य योजना के तहत 60 करोड़ लोग बने ने 5 लाख रुपए तक के मुफ्त इलाज के हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च में लगभग 2 लाख करोड़ रुपए की बचत हुई है। आज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 1-4-5-5-5 ते कॉल करो।
1: ਵਾਜੀਵਾ ਬ੍ਰੇਕ ਵੀ ਲੈ ਲਈ ਹੈ ਅਤੇ ਗੀਤ ਸੁਣਾਉਣਾ ਸੀਗਾ ਜਗਜੀਤ ਸਰ ਨੂੰ, ਹੈ ਨਾ, ਉਹ ਤਾਂ ਰਹਿ ਹੀ ਗਿਆ ਸਾਡਾ।
2: ਬਈ ਜਦੋਂ ਗੀਤ ਦੀ ਗੱਲ ਹੁੰਦੀ ਹੈ ਤਾਂ ਫਿਰ ਗੀਤ ਤਾਂ ਹਾਜ਼ਰ ਹੈ ਸਾਡੀ ਪਟਾਰੀ ਦੇ ਵਿੱਚ,
1: ਹੈ ਨਾ, ਅਤੇ ਫਿਰ ਗੀਤ ਸੁਣਾ ਹੀ ਦਿੰਦੇ ਹਾਂ। ਸੁਣੋ ਜੀ, ਜਗਜੀਤ ਸਰ ਤੁਸੀਂ ਵੀ ਅਤੇ ਸਾਡੇ ਸਾਰੇ ਸੁਣਨ ਵਾਲੇ।

0: ਨਿਆਂ ਦੀ ਗੱਲ ਕਰਦੇ ਹਾਂ ਤੇ ਇਹ ਦਿਨ ਉਭਰ ਕੇ ਸਾਡੇ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਛਾ ਜਾਂਦਾ ਇਹ ਦਿਨ ਹੈ ਜੀ ਇੰਟਰਨੈਸ਼ਨਲ ਡੇ ਆਫ ਜਸਟਿਸ। ਜਦੋਂ ਅਸੀਂ ਇਨਸਾਫ ਦੀ ਨਿਆਂ ਦੀ ਗੱਲ ਕਰਦੇ ਹਾਂ ਤੇ ਇਹ ਦਿਨ ਨੂੰ ਅਸੀਂ ਹੁੰਮ ਹੁਮਾ ਕੇ ਸਾਰੇ ਜਾਣੇ ਮਨਾਉਂਦੇ ਹਾਂ ਤੇ ਦਿਨ ਮਨਾਉਣ ਦਾ ਤਦ ਹੀ ਫਾਇਦਾ ਹੁੰਦਾ ਜੇ ਸਾਡੇ ਕੋਲ ਜਾਣਕਾਰੀ ਹੋਏਗੀ ਤੇ ਜਾਗਰੂਕਤਾ ਹੋਏਗੀ।
1: ਬਿਲਕੁਲ ਜੀ, ਅੰਤਰਰਾਸ਼ਟਰੀ ਅਪਰਾਧਿਕ ਨਿਆਂ ਨੂੰ ਉਤਸ਼ਾਹਿਤ ਕਰਨ ਅਤੇ ਦੁਨੀਆ ਦੇ ਸਭ ਤੋਂ ਗੰਭੀਰ ਲੈਵਲ ਤੇ ਆਪਾਂ ਅਗਰ ਦੇਖੀਏ ਤੇ ਅਪਰਾਧਾਂ ਦੇ ਦੋਸ਼ੀਆਂ ਨੂੰ ਨਾ ਜਵਾਬਦੇਹ ਠਹਿਰਾਉਣ ਲਈ ਕੀਤੇ ਗਏ ਯਤਨਾਂ ਨੂੰ ਮਾਨਤਾ ਦੇਣ ਵਾਸਤੇ ਅੱਜ 17 ਜੁਲਾਈ ਨੂੰ ਇਹ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ, ਜਿਹਨੂੰ ਆਪਾਂ ਅੰਤਰਰਾਸ਼ਟਰੀ ਨਿਆਂ ਲਈ ਵਿਸ਼ਵ ਦਿਵਸ ਜਾਂ ਵਰਲਡ ਡੇ ਆਫ ਇੰਟਰਨੈਸ਼ਨਲ ਜਸਟਿਸ ਜਾਂ ਇੰਟਰਨੈਸ਼ਨਲ ਡੇ ਆਫ ਜਸਟਿਸ ਕਹਿੰਦੇ ਹਾਂ। ਔਰ ਇਹ ਦਿਨ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਉਹਦੇ ਕੰਮਕਾਜ ਦਾ ਸਮਰਥਨ ਵੀ ਕਰਦਾ ਹੈ ਕਿ ਜੋ ਕਿ ਦੁਨੀਆ ਦੀ ਪਹਿਲੀ ਸਥਾਈ ਤੌਰ 'ਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਹੈਗੀ ਹੈ। ਔਰ ਕਾਫੀ ਗੱਲਾਂ ਅਰਸ਼ਨਾ ਜੀ ਸਾਹਮਣੇ ਆਉਂਦੀਆਂ ਨੇ ਕਿ ਜਿਹੜਾ ਜਸਟਿਸ ਹੈ, ਨਿਆਏ ਹੈ, ਉਹ ਤਾਂ ਹੋਣਾ ਹੀ ਚਾਹੀਦਾ।
0: ਬਿਲਕੁਲ ਜੀ, ਅਤੇ ਹਰ ਵਰੇ ਇੱਕ ਜਿਹੜਾ ਇੱਕ ਥੀਮ ਹੁੰਦਾ ਨਾ, ਉਹ ਵੀ ਇੱਕ ਖਾਸ ਦਿਨ ਦਾ ਜ਼ਰੂਰ ਹੁੰਦਾ। ਇਸ ਵਰੇ ਦਾ ਜਿਹੜਾ ਥੀਮ ਹੈ
1: ਉਹ ਹੈਗਾ ਜੀ ਕਿ ਦੁਨੀਆ ਭਰ ਵਿੱਚ ਨਿਆਏ ਜਵਾਬਦੇਹੀ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨਾ।
0: ਜੀ ਬਿਲਕੁਲ, ਅਤੇ ਜਿਹੜਾ ਅਧਿਕਾਰ ਅਤੇ ਨਾਲੇ ਨਿਆਏ ਉਹ ਸਾਰਿਆਂ ਨੂੰ ਮਿਲਣੇ ਚਾਹੀਦੇ ਨੇ ਅਤੇ ਬਰਾਬਰ ਮਿਲਣੇ ਚਾਹੀਦੇ ਨੇ, ਅਤੇ ਸਾਨੂੰ ਵੀ ਜਿਹੜਾ ਨਿਆਏ ਦਾ ਅਤੇ ਅਧਿਕਾਰਾਂ ਦਾ ਆਪਣਾ ਜਿਹੜਾ ਬੰਦਾ ਹੈ ਉਹੀ ਲਾਹਾ ਲੈਣਾ ਚਾਹੀਦਾ ਹੈ। ਅਤੇ ਬਿਲਕੁਲ ਨਿਆਏ ਦੇ ਨਾਲ ਜੇ ਖੜ੍ਹੇ ਰਹਾਂਗੇ ਤਾਂ ਅਸੀਂ ਬਹੁਤ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ, ਅਤੇ ਉਹ ਤਦ ਹੀ ਮੁਮਕਿਨ ਹੈ ਜੇ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਅਤੇ ਆਪਣੀ ਜਿਹੜੀ ਨੌਜਵਾਨ ਵਰਗ ਹੈ ਉਹਨੂੰ ਨਿਆਏ ਦੇ ਬਾਰੇ ਜਿਹੜੀ ਇੱਕ ਫੇਅਰ ਪਿਕਚਰ ਹੈ ਨਾ, ਬਿਲਕੁਲ ਸਾਫ਼ ਸੁਥਰੀ ਪਿਕਚਰ, ਧੁੰਦਲੀ ਪਿਕਚਰ ਬਿਲਕੁਲ ਨਹੀਂ ਦਿਖਾਉਣੀ ਚਾਹੀਦੀ। ਨਿਆਏ ਕਿੰਨੇ ਤਰ੍ਹਾਂ ਦੇ ਹੋ ਸਕਦੇ ਨੇ, ਸੜਕ ਦੇ ਉੱਪਰ ਵੀ ਹੋ ਸਕਦੇ ਨੇ, ਆਪਾਂ ਕਹਿ ਸਕਦੇ ਹਾਂ ਜਿੱਦਾਂ ਟ੍ਰੈਫਿਕ ਰੂਲਸ ਨੂੰ ਲੈ ਕੇ ਹੋ ਸਕਦਾ, ਸਾਡੇ ਹੱਕ ਦੀ ਗੱਲ ਕਿਤੇ ਹੋ ਰਹੀ ਹੋਵੇ ਉਹਦੇ ਵਿੱਚ ਵੀ ਨਿਆਏ ਹੋਣਾ ਚਾਹੀਦਾ, ਜਾਂ ਕਈ ਕਾਫੀ ਸਾਰੇ ਰਾਈਟਸ ਨੇ, ਵੂਮੈਨ ਰਾਈਟਸ ਨੇ ਜਿਹੜੇ, ਉਹਦੇ ਪ੍ਰਤੀ ਵੀ ਗੱਲ ਸਿਰਫ ਨਿਆਏ ਦੀ ਹੈ।
1: ਜੀ ਛੋਟੇ ਬੱਚੇ ਕਹਿੰਦੇ ਕਿ ਨਿਆਏ ਇੱਥੇ ਹੁੰਦਾ ਕਿ ਜੇ ਭੈਣ ਭਰਾ ਦੇ ਵਿੱਚ ਤੁਸੀਂ ਬਰਾਬਰੀ ਸਮਝੋ, ਹੈ ਨਾ, ਉਹ ਵੀ ਨਿਆਇ ਹੈ। ਉਹ ਪੇਰੈਂਟਸ ਨੂੰ ਚਾਹੀਦਾ, ਮਤਲਬ ਸ਼ੁਰੂਆਤ ਘਰ 'ਚ ਹੁੰਦੀ ਹੈ ਅਰਸ਼ਨਾ ਜੀ।
0: ਬਿਲਕੁਲ,
1: 100 ਗੱਲਾਂ ਹੁੰਦੀਆਂ ਨੇ ਸਾਡੇ ਘਰ ਦੇ ਵਿੱਚ ਜਿੱਥੇ ਅਸੀਂ ਕਰ ਜਾਂਦੇ ਹਾਂ ਭੇਦਭਾਵ, ਅਤੇ ਉਹ ਚੀਜ਼ਾਂ ਕਦੀ ਕਦੀ ਛੋਟੇ ਬੱਚੇ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਜ਼ਹਿਨ ਦੇ ਵਿੱਚ ਬਹਿ ਜਾਂਦੀਆਂ ਨੇ ਕਿ ਹਾਂ ਵੀ ਮੰਮੀ ਉਸ ਬੱਚੇ ਨੂੰ ਜਾਂ ਮੇਰੇ ਭਰਾ ਨੂੰ ਜਾਂ ਮੇਰੀ ਭੈਣ ਨੂੰ ਜ਼ਿਆਦਾ ਮਾਨਤਾ ਦੇ ਰਹੇ ਨੇ, ਮੈਨੂੰ ਇਗਨੋਰ ਕਰ ਰਹੇ ਨੇ। ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਵੱਡੀਆਂ ਵੱਡੀਆਂ ਬਣ ਜਾਂਦੀਆਂ ਨੇ, ਔਰ ਕਦੀ ਕਦੀ ਅਸੀਂ ਖੁਸ਼ ਨਹੀਂ ਵੀ ਹੁੰਦੇ, ਕਦੀ ਕਦੀ ਬਹੁਤ ਹੈਪੀ ਹੁੰਦੇ ਹਾਂ। ਤੋ ਹਰ ਚੀਜ਼ ਨੂੰ ਸਮਝਣ ਲਈ, ਉਸ 'ਤੇ ਜਾਗਰੂਕਤਾ ਲਿਆਉਣ ਲਈ ਦਿਨ ਤਿਉਹਾਰ ਮਨਾਏ ਜਾਂਦੇ ਨੇ, ਈਵੈਂਟਸ ਹੁੰਦੇ ਨੇ, ਅਤੇ ਵਧੀਆ ਜੀ ਇਹ ਦਿਨ ਹੈਗਾ, ਪਤਾ ਚੱਲਦਾ ਸੁਣਨ ਵਾਲਿਆਂ ਨੂੰ ਵੀ, ਸਾਨੂੰ ਵੀ, ਅਸੀਂ ਪੜ੍ਹਿਆ ਸਾਨੂੰ ਤਾਂ ਪਤਾ ਚੱਲਿਆ, ਉਹਨਾਂ ਨੇ ਸੁਣਿਆ ਉਹਨਾਂ ਨੂੰ ਤਾਂ ਪਤਾ ਚੱਲਿਆ ਕਿ ਇਹ ਦਿਨ ਹੈ, ਉਹਦੀ ਇੰਪੋਰਟੈਂਸ ਹੈ। ਜਸਟਿਸ ਕਦੇ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ, ਜਸਟਿਸ ਹੁੰਦਾ ਹੀ ਹੁੰਦਾ। ਅਤੇ ਹੁਣ ਜਸਟਿਸ ਹੋਰ ਹੋਏਗਾ ਕਿ ਛੋਟਾ ਜਿਹਾ, ਭਾਵੇਂ ਮਤਲਬ ਛੋਟਾ ਜਿਹਾ ਗੀਤ ਆਪਾਂ ਸੁਣ ਲਈਏ, ਫਿਰ ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣਾ
0: ਜੀ।

0: ਜੀ ਇੱਕ ਕ੍ਰਾਈਮ ਜਿਹੜਾ ਸਾਈਬਰ ਕ੍ਰਾਈਮ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ, ਲੋਕਾਂ ਨੂੰ ਇੰਨੀ ਮੁਸ਼ਕਿਲ ਆ ਰਹੀ ਹੈ ਉਹਦੇ ਵਿੱਚ ਡੀਲ ਕਰਨ ਵਾਸਤੇ ਕਿ ਲੋਕ ਕਹਿੰਦੇ ਆ ਕਿ ਮੇਰੇ ਤਾਂ ਅਕਾਊਂਟ 'ਚੋਂ ਕਿਸੇ ਨੇ ਪੈਸੇ ਕਢਾ ਲਏ, ਮੇਰੀ ਇਨਫੋਰਮੇਸ਼ਨ ਕਿਸੇ ਨੇ ਯੂਜ਼ ਕਰਕੇ ਕੋਈ ਹੋਰ ਹੀ ਮੁਸ਼ਕਿਲ ਦੇ ਵਿੱਚ ਮੈਨੂੰ ਖੜਾ ਕਰ ਦਿੱਤਾ। ਬਿਲਕੁਲ ਜੀ, ਜ਼ਰੂਰਤ ਹੈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ। ਅਸੀਂ ਬਾਰ ਬਾਰ ਆਪਣੇ ਮੈਸੇਜ ਦੇ ਜ਼ਰੀਏ ਅਤੇ ਇਸ ਪਲੇਟਫਾਰਮ ਦੇ ਜ਼ਰੀਏ ਇਹੀ ਸਭ ਨੂੰ ਰਿਕੁਐਸਟ ਕਰਦੇ ਹਾਂ ਕਿ ਜਿਹੜਾ ਬੰਦਾ ਓ ਟੀ ਪੀ ਹੈ ਉਹ ਕਿਸੇ ਦੇ ਨਾਲ ਉਹਦੀ ਸਾਂਝ ਨਾ ਪਾਓ, ਉਹਦੀ ਸਾਂਝ ਸਿਰਫ ਜਿੱਥੇ ਜ਼ਰੂਰਤ ਹੈ ਉੱਥੇ ਹੀ ਪਾਓ। ਅਗਰ ਉਹਦੇ ਨਾਲ ਨਾਲ ਪੈਨ ਕਾਰਡ, ਆਧਾਰ ਕਾਰਡ ਜਿਹੜੇ ਹੈਗੇ ਤੁਹਾਡੇ ਜਿਹੜੇ ਇੰਪੋਰਟੈਂਟ ਡਾਕੂਮੈਂਟ ਨੇ, ਉਹ ਤੁਹਾਡੇ ਬੈਂਕ ਵੱਲੋਂ ਅਗਰ ਟੈਲੀਫੋਨ ਆਉਂਦਾ ਹੈ, ਤੁਹਾਨੂੰ ਲੱਗਦਾ ਹੈ ਕਿ ਉਹ ਬੈਂਕ ਨੇ ਕੀਤਾ ਪਰ ਬੈਂਕ ਨੇ ਕਈ ਵਾਰੀ ਨਹੀਂ ਕੀਤਾ ਹੁੰਦਾ, ਪਹਿਲਾਂ ਪੂਰੀ ਜਾਣਕਾਰੀ ਲੈ ਲਓ। ਜੇ ਜ਼ਰੂਰਤ ਪਵੇ ਤਾਂ ਆਪਣੇ ਡਾਕ ਘਰ, ਆਪਣੇ ਬੈਂਕ ਦੇ ਵਿੱਚ ਖੁਦ ਜਾ ਕੇ ਉਹਦੇ ਉੱਤੇ ਸਾਈਨ ਕਰਕੇ ਉਹ ਡਾਕੂਮੈਂਟ ਦੋ ਤਰੀਕ ਪਾ ਕੇ ਦਿਓ, ਤਾਂ ਜੋ ਜਿਹੜਾ ਤੁਹਾਡੇ ਜ਼ਰੂਰੀ ਦਸਤਾਵੇਜ਼ ਨੇ ਉਹਨਾਂ ਦਾ ਗਲਤ ਇਸਤੇਮਾਲ ਨਾ ਹੋਵੇ। ਅਤੇ ਹਰਪ੍ਰੀਤ, ਇਹਦੇ ਨਾਲ ਨਾਲ ਇੱਕ ਅੱਜ ਕੱਲ੍ਹ ਸਾਡੀਆਂ ਭੈਣਾਂ, ਭੈਣਾਂ ਕੀ ਭੈਣ ਭਰਾ ਸਾਰੇ ਜਾਣੇ ਔਨਲਾਈਨ ਸ਼ਾਪਿੰਗ ਦਾ ਬਹੁਤ ਹੀ ਇੱਕ ਲਾਹਾ ਲੈਂਦੇ ਨੇ ਵੀ ਘਰ ਬੈਠੇ ਬੈਠੇ ਕਿਤੇ ਜਾਣਾ ਨਾ ਪਵੇ। ਵੈਸੇ ਦੇਖਿਆ ਜਾਵੇ ਸਹੂਲਤ ਹੈ ਵੀ ਚੰਗੀ, ਪਰ ਜੇ ਅਸੀਂ ਅਲਰਟ ਹੋਵਾਂਗੇ, ਜਾਗਰੂਕ ਹੋਵਾਂਗੇ, ਤਾਂ ਫਿਰ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਅਸੀਂ ਮੁਸ਼ਕਿਲ ਦੇ ਵਿੱਚ ਨਹੀਂ ਆਵਾਂਗੇ।
1: ਮਤਲਬ ਮਾਨਤਾ ਪ੍ਰਾਪਤ ਵੈਬਸਾਈਟਸ ਤੋਂ ਹੀ ਅਸੀਂ ਸ਼ਾਪਿੰਗ ਕਰੀਏ ਤੇ ਬੈਟਰ ਰਹਿੰਦਾ। ਕੌਨਸ਼ੀਅਸ ਰਹੋ, ਸਤਰਕ ਰਹੋ, ਜਸਟਿਸ ਅਸੀਂ ਖੁਦ ਪਹਿਲਾਂ ਆਪਣੇ ਆਪ ਨਾਲ ਆਪੇ ਕਰਾਂਗੇ,
0: ਜੀ
1: ਹੈ ਨਾ। ਇੰਟਰਨੈਸ਼ਨਲ ਡੇ ਆਫ ਜਸਟਿਸ ਮਨਾਉਣ ਦਾ ਪਰਪਸ ਹੀ ਇਹ ਹੈਗਾ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਅਸੀਂ ਆਪਣੇ ਆਪ ਨਾਲ ਆਪ ਕਰੀਏ ਨਾ,
0: ਜੀ,
1: ਤੇ ਡੈਫੀਨੇਟਲੀ ਸਾਨੂੰ ਕੋਈ ਮਾੜਾ ਕੰਮ ਨਹੀਂ ਹੋਏਗਾ ਔਰ ਉਸ ਤੋਂ ਬਚਾਂਗੇ। ਤੇ ਇੱਕ ਚੀਜ਼ ਅਸੀਂ ਹੋਰ ਕਰ ਸਕਦੇ ਹਾਂ,
0: ਜੀ,
1: ਉਹ ਹੈ ਕਿ ਰਸੋਈ 'ਚ ਜਾ ਸਕਦੇ ਹਾਂ ਨਾ।
0: ਜੀ ਜੀ, ਕਿਆ ਬਾਤ ਹੈ ਜੀ, ਤੁਹਾਡਾ ਅਗਲਾ ਸਿਲਸਿਲੇ ਵੱਲ ਇਸ਼ਾਰਾ ਵੈ ਉਹ ਇਸ਼ਾਰਾ ਤੁਹਾਡਾ ਅਗਲਾ ਸਿਲਸਿਲੇ ਵੱਲ ਹੈ ਕਿ ਗੁਣਕਾਰੀ ਰਸੋਈ ਵੱਲ। ਅਤੇ ਗੁਣਕਾਰੀ ਰਸੋਈ ਦੇ ਤਹਿਤ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਸਾਡੀਆਂ ਸਵਾਨੀਆਂ ਦੇ ਔਰ ਸਾਡੀ ਰਸੋਈ ਦੇ ਵਿੱਚ ਖਾਸ ਇਸ ਤਰ੍ਹਾਂ ਦੇ ਅੱਜ ਕੱਲ੍ਹ ਜਿਹੜੇ ਸੀਡਸ ਦਾ ਅਸੀਂ ਇਸਤੇਮਾਲ ਕਰਕੇ ਆਪਣੀ ਸਿਹਤ ਨੂੰ ਨੌਬਰ ਨੌ ਕਰਦੇ ਹਾਂ, ਉਹਨਾਂ ਵਿੱਚੋਂ ਜਿਹੜੇ ਸਭ ਤੋਂ ਜ਼ਿਆਦਾ ਯੂਜ਼ ਇਸਤੇਮਾਲ ਹੋਣ ਵਾਲੇ ਸੀਡ ਜਾਂ ਹਰ ਰਸੋਈ ਦੇ ਵਿੱਚ ਪਾਏ ਜਾਣ ਵਾਲੇ ਜਿਹੜੇ ਬੀਜ ਨੇ ਉਹ ਨੇ ਜੀ ਚੀਆ ਸੀਡਸ।
1: ਬਿਲਕੁਲ, ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਨੇ, ਹਮੇਸ਼ਾ ਚੀਜ਼ਾਂ ਟ੍ਰੈਂਡ ਦੇ ਨਾਲ ਬਦਲਦੀਆਂ ਰਹਿੰਦੀਆਂ ਨੇ, ਖਾਣ ਪਾਣ ਟ੍ਰੈਂਡ ਦੇ ਨਾਲ ਬਦਲਦਾ ਰਹਿੰਦਾ, ਅਤੇ ਅਸੀਂ ਕਾਫੀ ਚੀਜ਼ਾਂ ਬਾਹਰਲੇ ਮੁਲਕਾਂ ਤੋਂ ਇੰਸਪਾਇਰ ਹੁੰਦੇ ਹਾਂ ਅਤੇ ਉੱਥੋਂ ਦੀ ਹੀ ਇੰਸਪਾਇਰਡ ਹੋ ਕੇ ਇਹ ਵਾਲੇ ਸੀਡਸ ਜਿਹੜੇ ਨੇ ਇਹ ਸਾਹਮਣੇ ਆਏ ਨੇ। ਭਾਵੇਂ ਪਹਿਲਾਂ ਹੁੰਦੇ ਹੋਣਗੇ ਪਰ ਇੰਨੇ ਜ਼ਿਆਦਾ ਇਹਨਾਂ ਨੂੰ ਲੈ ਕੇ ਜਾਗਰੂਕਤੀ ਹੁਣ ਹੋਈ ਹੈ ਕਿ ਇਹ ਛੋਟੇ ਜਿਹੇ ਜਿਹੜੇ ਬੀਜ ਨੇ ਉਹ ਇੰਨੇ ਜ਼ਿਆਦਾ ਉਹਦੇ ਵਿੱਚ ਗੁਣ ਮੌਜੂਦ ਨੇ ਕਿ ਤੁਸੀਂ ਮਤਲਬ ਇਮੈਜਿਨ ਵੀ ਨਹੀਂ ਕਰ ਸਕਦੇ, ਜਿਹੜੇ ਸਾਰੇ ਦੇ ਸਾਰੇ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਨੇ। ਇੱਕ ਛੋਟਾ ਦਿਖਾਈ ਦੇਣ ਵਾਲਾ ਬੀਜ ਜਿਹੜਾ ਤੁਹਾਨੂੰ ਊਰਜਾ ਦੇ ਦੇਵੇ, ਤੁਹਾਨੂੰ ਐਨਰਜੀ ਦੇ ਦੇਵੇ, ਉਹ ਦੇਖੋ ਨਾ ਡੈਫੀਨੇਟਲੀ ਉਹ ਤੁਹਾਨੂੰ ਕਿੰਨਾ ਕੁ ਬੈਨੀਫਿਟ ਹੋਏਗਾ ਉਹਦੇ ਵਿੱਚ ਤੁਸੀਂ ਐਨਾਲਿਸਿਸ ਵੀ ਨਹੀਂ ਕਰ ਸਕਦੇ। ਅਤੇ ਇੱਕ ਹੋਰ ਗੱਲ ਇਹਦੇ ਵਿੱਚ ਇਹ ਵੀ ਆਉਂਦੀ ਹੈ ਕਿ ਅਸੀਂ ਜਦੋਂ ਚੀਆ ਸੀਡਸ ਦੀ ਗੱਲ ਕਰਦੇ ਹਾਂ ਨਾ, ਉਹਨੂੰ ਖਾਣਾ ਕਿੱਦਾਂ ਆ ਉਹ ਬਹੁਤ ਇੰਪੋਰਟੈਂਟ ਹੈ।
0: ਬਿਲਕੁਲ ਜੀ, ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਸ਼ਾਇਦ ਪਹਿਲਾਂ ਵੀ ਹੋਂਦ 'ਚ ਹੁੰਦੇ ਹੋਣਗੇ, ਜਿਸ ਤਰ੍ਹਾਂ ਹਰਪ੍ਰੀਤ ਸਾਡੀ ਸਿਹਤ ਜਿਹੜੀ ਹੈ ਨਾ ਖਰਾਬ ਸਭ ਦੀ ਰਹਿਣ ਲੱਗ ਗਈ ਅਤੇ ਐਨਰਜੀ ਵੀ ਘਟਣੀ ਸ਼ੁਰੂ ਹੋ ਗਈ ਕਿਉਂਕਿ ਸਾਡਾ ਖਾਣਾ ਪੀਣਾ ਪਹਿਲਾਂ ਬਹੁਤ ਸਾਦਾ ਸੀਗਾ, ਹੁਣ ਅਸੀਂ ਆਪਣੇ ਖਾਣ ਪੀਣ 'ਚ ਬਹੁਤ ਸਾਰੇ ਬਦਲਾਵ ਕਰ ਲਏ ਨੇ, ਉਹਦੇ ਕਰਕੇ ਸਾਡੀ ਸਿਹਤ ਜਿਹੜੀ ਆ ਹੋਰ ਐਨਰਜੀ ਮੰਗਦੀ ਹੈ ਚੱਲਣ ਵਾਸਤੇ, ਗੱਲ ਕਰਨ ਵਾਸਤੇ, ਅਤੇ ਉਹਦੇ ਵਿੱਚ ਚੀਆ ਸੀਡ ਬਹੁਤ ਉੱਦਮ ਰੋਲ ਜਿਹੜਾ ਮੇਜਰ ਰੋਲ ਅਦਾ ਕਰਦੀ ਹੈ। ਇਹ ਸਾਡੀ ਡਾਈਜੈਸ਼ਨ ਨੂੰ ਯਾਨੀ ਕਿ ਸਾਡੀ ਪਾਚਨ ਕਿਰਿਆ ਨੂੰ ਠੀਕ ਕਰਦਾ।
1: ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਇਹਦੇ ਵਿੱਚ ਓਮੇਗਾ 3 ਫੈਟੀ ਐਸਿਡ ਹੈਗਾ, ਇਹਦੇ ਵਿੱਚ ਫਾਈਬਰਸ ਨੇ, ਇਹਦੇ ਵਿੱਚ ਵਿਟਾਮਿਨਸ ਨੇ ਜੋ ਸਾਨੂੰ ਕਾਫੀ ਜ਼ਿਆਦਾ ਬਿਮਾਰੀਆਂ ਤੋਂ ਬਚਾਉਣ ਦਾ ਮਤਲਬ ਇੱਕ ਜ਼ਰੀਆ ਆ। ਔਰ ਤੁਸੀਂ ਗੱਲ ਕੀਤੀ ਪਾਚਨ ਨੂੰ ਇਹ ਠੀਕ ਕਰਦਾ, ਡਾਈਜੈਸ਼ਨ ਨੂੰ ਠੀਕ ਕਰਦਾ ਆ, ਉਹ ਇਸ ਕਰਕੇ ਕਿਉਂਕਿ ਇਹਦੇ ਨਾਲ ਇਹ ਫਾਈਬਰ ਦੇ ਤੌਰ 'ਤੇ ਹੋ ਜਾਂਦਾ ਨਾ, ਜਦੋਂ ਅਸੀਂ ਇਹਨੂੰ ਰਾਤ ਨੂੰ ਭਿਓ ਕੇ ਰੱਖਦੇ ਹਾਂ ਸਵੇਰੇ ਇੱਕ ਜੈਲੀ ਟਾਈਪ ਬਣ ਜਾਂਦਾ, ਤਾਂ ਇਹ ਫਿਰ ਕਬਜ਼ ਨੂੰ ਜਾਂ ਪੇਟ ਦੇ ਨਾਲ ਜੁੜੀਆਂ ਸਾਰੀਆਂ ਤੁਹਾਡੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਤੁਹਾਨੂੰ ਬੈਨੀਫਿਟ ਦਿੰਦਾ ਅਤੇ ਤੁਹਾਨੂੰ ਉਹ ਤੋਂ ਰਾਹਤ ਮਿਲਦੀ ਹੈ।
0: ਮੈਂ ਕਈ ਵਾਰੀ ਹਰਪ੍ਰੀਤ ਅਜਿਹਾ ਵੀ ਹੁੰਦਾ ਕਿ ਅਸੀਂ ਨਾ ਦੇਖਾ ਦੇਖੀ ਸੁਣੀ ਸੁਣਾਈ ਵੀ ਮੇਰੀ ਸਹੇਲੀ ਨੇ ਇਸਤੇਮਾਲ ਕੀਤਾ ਜਾਂ ਕਦੇ ਦਫ਼ਤਰ 'ਚ ਬੈਠੇ ਗੱਲਾਂ ਹੋ ਜਾਂਦੀਆਂ ਨੇ ਵੀ ਮੈਂ ਤਾਂ ਚੀਆ ਸੀਡ ਸਵੇਰੇ ਖਾਂਦੀ ਹਾਂ, ਅਤੇ ਅਸੀਂ ਨਾ ਜਾਂਦੇ ਹਾਂ ਬਾਜ਼ਾਰ ਅਤੇ ਚੀਆ ਸੀਡ ਖਰੀਦ ਕੇ ਲਿਆਉਂਦੇ ਹਾਂ, ਅਤੇ ਉਹ ਪੁੜੀ ਬਣਾ ਕੇ ਨਾ ਕਿਸੇ ਖਾਨੇ 'ਚ ਹੀ ਪਈ ਰਹਿ ਜਾਂਦੀ ਹੈ, ਅਤੇ ਉਹ ਫਿਰ ਉਦੋਂ ਯਾਦ ਆਉਂਦਾ ਹੈ ਜਦੋਂ ਸਾਡੀ ਜਿਹੜੀ ਡਾਈਜੈਸ਼ਨ ਹੈ ਜਾਂ ਕੈਲੋਸਟ੍ਰੋਲ ਹੈ ਜਾਂ ਸਾਡੀਆਂ ਹੱਡੀਆਂ ਦੁਖਦੀਆਂ ਨੇ, ਅਤੇ ਫਿਰ ਜ਼ਿਕਰ ਆਉਂਦਾ ਬਈ ਇਹ ਚੀਆ ਸੀਡ ਖਾਣੇ ਚਾਹੀਦੇ ਨੇ, ਤਾਂ ਫਿਰ ਯਾਦ ਆਉਂਦਾ ਵੀ ਉਹ ਹੁਣ ਲੱਭਣੇ ਸ਼ੁਰੂ ਕਰਦੇ ਹਾਂ ਕਿ ਰੱਖੇ ਕਿੱਥੇ ਸੀਗੇ।
1: ਬਿਲਕੁਲ ਜੀ,
0: ਵੀ ਘਰ ਲਿਆ ਕੇ ਰੱਖਣ ਦੇ ਨਾਲ ਹੀ ਸਿਰਫ ਸਾਡੀ ਸਿਹਤ ਨੂੰ ਇਹਨੇ ਮਦਦ ਨਹੀਂ ਕਰਨੀ, ਇਹਦੇ ਨਾਲ ਨਾਲ ਇਹਨੂੰ ਇਸਤੇਮਾਲ ਜਿਸ ਤਰ੍ਹਾਂ ਕਿ ਹੁਣੇ ਹਰਪ੍ਰੀਤ ਨੇ ਦੱਸਿਆ ਸੀਗਾ ਕਿ ਉਹਨੂੰ ਭਿਗੋ ਕੇ ਰੱਖਣ ਦੇ ਨਾਲ ਸਾਡਾ ਕਾਫੀ ਮਦਦਗਾਰ ਸਾਬਿਤ ਹੋ ਸਕਦਾ।
1: ਬਿਲਕੁਲ ਜੀ, ਤੁਸੀਂ ਕੋਲੇਸਟ੍ਰੋਲ ਦਾ ਜ਼ਿਕਰ ਕੀਤਾ, ਕੋਲੇਸਟ੍ਰੋਲ

0: ਤਰੀਕੇ ਦੀ ਹੁੰਦੀ ਹੈ ਕਿ ਸਾਡੇ ਅੰਦਰ ਕਿਸ ਤਰੀਕੇ ਦੇ ਨਾਲ ਚਰਬੀ ਵੱਧਦੀ ਹੈਗੀ ਹੈ। ਔਰ ਓਮੇਗਾ ਥ੍ਰੀ ਫੈਟੀ ਐਸਿਡ ਇਹਦੇ ਵਿੱਚ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਚੀਆ ਸੀਡਸ ਦੇ ਵਿੱਚ ਹੈਗਾ, ਉਹ ਕੋਲੈਸਟਰੋਲ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ। ਹੱਡੀਆਂ ਦਾ ਵੀ ਜ਼ਿਕਰ ਕਰ ਦਿੱਤਾ ਅਰਚਨਾ ਜੀ ਤੁਸੀਂ, ਕਿ ਹੱਡੀਆਂ ਲਈ ਵੀ ਇਹ ਫਾਇਦੇਮੰਦ ਹੁੰਦਾ। ਕੈਲਸ਼ੀਅਮ ਤੋਂ ਇਲਾਵਾ ਜਿਹੜੇ ਸੀਡਸ ਨੇ ਨਾ, ਉਹਦੇ ਵਿੱਚ ਫਾਸਫੋਰਸ ਪਾਇਆ ਜਾਂਦਾ ਜੋ ਹੱਡੀਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ। ਐਂਟੀ ਆਕਸੀਡੈਂਟ ਹੈਗੇ ਹੈ ਇਹ, ਮਤਲਬ ਦੰਦਾਂ ਲਈ ਵੀ ਵਧੀਆ ਆ। ਮਤਲਬ ਕੋਈ ਚੀਜ਼ ਛੱਡੀ ਨਹੀਂ ਹੈ ਕਿ ਜਿਹਦੇ ਵਿੱਚ ਆਪਾਂ ਕਹਿ ਸਕਦੇ ਕਿ ਚੀਆ ਸੀਡਸ ਪਿੱਛੇ ਨੇ, ਹਰ ਇੱਕ ਦੇ ਵਿੱਚ ਚੀਆ ਸੀਡਸ ਨੇ ਮੱਲਾਂ ਮਾਰੀਆਂ ਹੋਈਆਂ ਨੇ। ਦੰਦਾਂ ਲਈ ਵੀ ਵਧੀਆ, ਚਮੜੀ ਲਈ ਵੀ ਵਧੀਆ, ਕੋਲੈਸਟਰੋਲ ਲਈ ਵੀ ਵਧੀਆ। ਅਤੇ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ, ਮੈਨੂੰ ਸੁਜੈਸਟ ਕਰ ਰਹੇ ਸੀਗੇ ਕਿ ਇਹ
1: ਜੀ ਬਿਲਕੁਲ ਹਰਪ੍ਰੀਤ, ਜਦੋਂ ਅਸੀਂ ਦੇਖਦੇ ਹਾਂ ਨਾ, ਵੈਸੇ ਸਾਰੀਆਂ ਸਵਾਨੀਆਂ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਭਾਰ ਹੈ, ਵੈਸੇ ਤਾਂ ਦੇਖਿਆ ਜਾਵੇ ਸਾਇੰਟੀਫਿਕਲੀ ਵੀ ਇੱਕ ਇਨਸਾਨ ਦਾ ਹਾਈਟ ਦੇ ਮੁਤਾਬਿਕ ਉਨਾ ਭਾਰ ਹੀ ਹੋਣਾ ਚਾਹੀਦਾ, ਪਰ ਕਈ ਵਾਰੀ ਸਾਡਾ ਸਭ ਕੁਝ ਜਾਣਦੇ ਪਛਾਣਦੇ ਸੁਣਦੇ ਹੋਏ ਵੀ ਸਾਨੂੰ ਇਹ ਸਮਝ 'ਚ ਨਹੀਂ ਆਉਂਦਾ ਕਿ ਸਾਡਾ ਭਾਰ ਵੱਧ ਗਿਆ। ਜਦੋਂ ਭਾਰ ਵੱਧ ਜਾਂਦਾ ਤਾਂ ਫਿਰ ਇੱਕ ਮੁਸ਼ਕਿਲ ਆਉਣ ਲੱਗ ਜਾਂਦੀ, ਕਿਉਂਕਿ ਕੱਪੜਿਆਂ ਦੀ ਬੜੀ ਵਿਪਤਾ ਆਉਣ ਲੱਗ ਜਾਂਦੀ ਕਿ ਇਹ ਕੱਪੜਾ ਮੈਨੂੰ ਫਿੱਟ ਨਹੀਂ ਆ ਰਿਹਾ। ਅਤੇ ਉਹਦੇ ਵਿੱਚ ਵੀ ਜਦੋਂ ਅਸੀਂ ਵੇਟ ਕੰਟਰੋਲ ਦੀ ਗੱਲ ਕਰਦੇ ਹਾਂ ਜਾਂ ਵੇਟ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਤਾਂ ਚੀਆ ਸੀਡ ਅਹਿਮ ਰੋਲ ਅਦਾ ਕਰਦੇ ਨੇ।
0: ਔਰ ਇੱਕ ਚੀਜ਼ ਹੋਰ ਹੈ ਜੀ, ਬਹੁਤ ਇੰਪੋਰਟੈਂਟ ਹੈ, ਅੱਜ ਕੱਲ੍ਹ ਕਾਫੀ ਜ਼ਿਆਦਾ ਲੋਕਾਂ 'ਚ ਹੁੰਦੀ ਹੈ, ਛੋਟੇ ਬੱਚਿਆਂ 'ਚ ਵੀ ਹੋ ਜਾਂਦੀ ਆ ਬਿਮਾਰੀ, ਜਿਹਨੂੰ ਸ਼ੂਗਰ ਕਹਿੰਦੇ ਹਾਂ, ਡਾਇਬਟੀਜ਼ ਕਹਿੰਦੇ ਹਾਂ। ਤੋ ਚੀਆ ਸੀਡਸ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੈ। ਇਹਦੇ ਵਿੱਚ ਜਿਹੜਾ ਓਮੇਗਾ ਥ੍ਰੀ, ਮਤਲਬ ਇੱਕ ਓਮੇਗਾ ਥ੍ਰੀ ਇੱਦਾਂ ਦੀ ਆਈਟਮ ਹੈ ਜੋ ਕੋਲੈਸਟਰੋਲ ਦੇ ਵੀ ਲਈ ਵੀ ਬੈਨੀਫਿਟ ਦਿੰਦਾ, ਅਤੇ ਕੋਲੈਸਟਰੋਲ ਅਤੇ ਸ਼ੂਗਰ ਦੇ ਮਰੀਜ਼ਾਂ ਦੇ ਵਿੱਚ ਵੀ, ਡਾਇਬਟਿਕ ਮਰੀਜ਼ਾਂ ਨੂੰ ਵੀ ਇਹ ਸੋਰਟ ਆਊਟ ਕਰਦਾ। ਅਗਰ ਤੁਸੀਂ ਇਹਦਾ ਸੇਵਨ ਕਰਦੇ ਹੋ, ਇਹਨੂੰ ਤੁਸੀਂ ਆਪਣੀ ਡਾਇਟ 'ਚ ਸ਼ਾਮਿਲ ਕਰ ਦਿੰਦੇ ਹੋ ਤਾਂ ਤੁਹਾਡੀ ਸ਼ੂਗਰ ਦੇ ਵਿੱਚ ਵੀ ਬੈਨੀਫਿਟ ਹੋਏਗਾ। ਮਤਲਬ ਕਿੰਨੀਆਂ ਚੀਜ਼ਾਂ ਨੇ ਨਾ ਸਾਡੀ ਰਸੋਈ ਦੇ ਵਿੱਚ, ਨਿੱਕੇ ਜਿਹੇ ਬੀਜ ਜਿਹਨੂੰ ਅਸੀਂ ਇਗਨੋਰ ਕਰੀ ਬੈਠੇ ਹਾਂ, ਤੁਸੀਂ ਜ਼ਿਕਰ ਵੀ ਕੀਤਾ ਕਿ ਖਾਣੇ 'ਚ ਲਕੋਈ ਬੈਠੇ ਹਾਂ, ਔਰ ਉਹ ਇੰਨਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਅਸੀਂ ਸੋਚਿਆ ਨਹੀਂ ਸੀਗਾ।
1: ਬਿਲਕੁਲ ਹਰਪ੍ਰੀਤ, ਇਹ ਬਹੁਤ ਜ਼ਿਆਦਾ ਫਾਇਦੇਮੰਦ ਚੀਜ਼ ਹੈ, ਜ਼ਰੂਰਤ ਹੈ ਇਹਨੂੰ ਸਾਡੀ ਰੋਜ਼ ਰੂਟੀਨ ਦੇ ਵਿੱਚ ਆਪਣੇ ਖਾਣ ਪੀਣ ਦੇ ਵਿੱਚ ਇਸਤੇਮਾਲ ਕਰਨ ਦੀ। ਤੁਸੀਂ ਖਾਣ ਦਾ ਜ਼ਿਕਰ ਕੀਤਾ ਸੀਗਾ ਕਿ ਇਹਨੂੰ ਭਿਗੋ ਕੇ ਅਸੀਂ ਇਹਨੂੰ ਇਹਦਾ ਸੇਵਨ ਕਰ ਸਕਦੇ ਹਾਂ, ਖਾ ਕੇ ਆਪਣੀ ਸਿਹਤ ਨੂੰ ਨੌਬਰ ਨੌ ਕਰ ਸਕਦੇ ਹਾਂ। ਕਈ ਵਾਰੀ ਅਜਿਹੀਆਂ ਚੀਜ਼ਾਂ ਨਾ ਇੱਦਾਂ ਵੀ ਨਹੀਂ ਖਾਧੀਆਂ ਜਾਂਦੀਆਂ, ਪਰ ਡਾਕਟਰ ਇਹ ਕਹਿੰਦੇ ਨੇ, ਵੈਸੇ ਅੱਜ ਕੱਲ੍ਹ ਜਿਹੜੇ ਡਾਇਟੀਸ਼ੀਅਨ ਜਿਨ੍ਹਾਂ ਨੂੰ ਅਸੀਂ ਕਹਿਣ ਲੱਗ ਗਏ ਹਾਂ, ਉਹ ਇਹ ਵੀ ਗੱਲ ਕਹਿੰਦੇ ਨੇ ਕਿ ਚੀਆ ਸੀਡ ਨੂੰ ਖਾਣ ਦਾ ਇੱਕ ਇਹ ਵੀ ਤਰੀਕਾ, ਜੇ ਤੁਹਾਨੂੰ ਲੱਗਦਾ ਕਿ ਇੱਦਾਂ ਤੁਸੀਂ ਨਹੀਂ ਖਾ ਸਕਦੇ, ਭਿਗੋਏ ਭਿੱਜੇ ਹੋਏ ਨਹੀਂ ਖਾ ਸਕਦੇ, ਤਾਂ ਤੁਸੀਂ ਉਹਨੂੰ ਉਹਦਾ ਮਿਲਕ ਸ਼ੇਕ ਬਣਾ ਕੇ ਪੀ ਸਕਦੇ ਹੋ। ਦੁੱਧ ਦਾ ਜਦੋਂ ਇਸਤੇਮਾਲ ਤੁਸੀਂ ਕੀਤਾ, ਦੁੱਧ ਦੇ ਵਿੱਚ ਚੀਆ ਸੀਡ ਨੂੰ ਕੀਤਾ, ਦੜ ਫੜ ਕੀਤਾ ਅਤੇ ਪੀ ਗਏ, ਅਤੇ ਸਿਹਤ ਨੂੰ ਮਦਦਗਾਰ ਸਾਬਤ ਹੋ ਗਏ। ਅਤੇ ਉਹਦੇ ਨਾਲ ਨਾਲ ਜਿੱਦਾਂ ਆਪਾਂ ਸਵੇਰੇ ਦਹੀਂ ਖਾਂਦੇ ਹਾਂ, ਸਵੇਰੇ ਉੱਠ ਕੇ ਕਈ ਘਰਾਂ 'ਚ ਮੈਂ ਦੇਖਿਆ ਬਹੁਤ ਵਧੀਆ ਰੂਟੀਨ ਹੈ ਕਿ ਸਵੇਰੇ ਉੱਠ ਕੇ ਸਭ ਦੀਆਂ ਕਟੋਰੀਆਂ ਬਣ ਜਾਂਦੀਆਂ ਨੇ, ਉਹਦੇ ਵਿੱਚ ਤੁਸੀਂ ਨਮਕ, ਕਾਲੀ ਮਿਰਚ ਜੋ ਵੀ ਪਾਉਂਦੇ ਹੋ, ਉਹਦੇ ਨਾਲ ਨਾ ਚੀਆ ਸੀਡ ਪਾਉਣੇ ਸ਼ੁਰੂ ਕਰ ਦਿਉ। ਅਤੇ ਇੱਕ ਤਾਂ ਦਹੀਂ ਦੇ ਅੰਦਰ ਉਹਦੀਆਂ ਦਹੀਂ ਦੀਆਂ ਪ੍ਰੋਪਰਟੀਜ਼ ਅੰਦਰ ਚਲੀਆਂ ਗਈਆਂ, ਉਹਦੇ ਨਾਲ ਨਾ ਚੀਆ ਸੀਡ ਨੂੰ ਵੀ ਖਾਣਾ ਇੱਕ ਆਸਾਨ ਤਰੀਕਾ ਬਣ ਜਾਂਦਾ।
0: ਦੇਖੋ ਜੀ, ਖਾਣ ਦਾ ਤਰੀਕਾ ਵੀ ਦੱਸਤਾ ਸੁਣਨ ਵਾਲਿਆਂ ਨੂੰ, ਅਤੇ ਆਈਟਮ ਬਾਰੇ ਵੀ ਆਪਾਂ ਦੱਸਤਾ ਕਿ ਸਾਡੀ ਰਸੋਈ ਦੇ ਵਿੱਚ ਆਹ ਇੱਕ ਆਈਟਮ ਹੈ ਜਿਹਨੂੰ ਅਸੀਂ ਬਹੁਤ ਜ਼ਿਆਦਾ ਤੱਤਾਂ ਨਾਲ ਭਰੀ ਹੋਈ ਹੈ, ਗੁਣਾਂ ਨਾਲ ਭਰੀ ਹੋਈ ਹੈ। ਸਾਡੀ ਰਸੋਈ ਹੀ ਗੁਣਕਾਰੀ ਹੈ, ਇਹਦੇ ਵਿੱਚ ਬਹੁਤ ਸਾਰੇ ਚੀਜ਼ਾਂ ਮੌਜੂਦ ਨੇ, ਸਿਰਫ ਝਾਤ ਮਾਰਨ ਦੀ ਲੋੜ ਹੈ। ਸਾਡੀ ਕੋਸ਼ਿਸ਼ ਹੈ ਕਿ ਸ਼ੁੱਕਰਵਾਰ ਨੂੰ ਗੁਣਕਾਰੀ ਰਸੋਈ 'ਚ ਕੋਈ ਨਾ ਕੋਈ ਤੁਹਾਡੇ ਨਾਲ ਰੂਬਰੂ ਕਰਾਈਏ ਇੱਦਾਂ ਦੀ ਆਈਟਮ ਨੂੰ, ਜਿਹਦਾ ਤੁਹਾਡਾ ਧਿਆਨ ਨਹੀਂ ਗਿਆ ਉਸ ਪ੍ਰੋਡਕਟ ਵੱਲ ਕਿ ਹਾਂਜੀ ਇਹ ਸਾਡੇ ਲਈ ਕਿੰਨੀ ਕੁ ਬੈਨੀਫਿਟ ਹੈ ਜਾਂ ਹੋ ਸਕਦੀ ਹੈ।
1: ਅਤੇ ਇਹਦੇ ਨਾਲ ਨਾਲ ਹਰਪ੍ਰੀਤ, ਇਹ ਤਾਂ ਗੱਲਾਂ ਸੀਗੀਆਂ ਚੀਆ ਸੀਡਸ ਦੀਆਂ, ਅਤੇ ਇਹਦੇ ਨਾਲ ਨਾਲ ਪਾਣੀ ਬਹੁਤ ਸਾਰਾ ਪੀਣਾ ਹੈ, ਚਾਹੇ ਨਿੰਬੂ ਪਾਣੀ ਪੀਣਾ ਹੈ, ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਹੈ, ਉਸ ਤਰੀਕੇ ਨਾਲ ਪਾਣੀ ਆਪਣੀ ਜੀਵਨ ਸ਼ੈਲੀ 'ਚ ਜ਼ਰੂਰ ਸ਼ਾਮਿਲ ਕਰਨਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਤੁਸੀਂ ਸਭ ਨੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਤੰਦਰੁਸਤ ਰਹੋ ਅਤੇ ਵਸਦੇ ਹੱਸਦੇ ਰਹੋ। ਅਤੇ ਹੁਣ ਵੇਲਾ ਹੋ ਰਿਹਾ ਸਭ ਤੋਂ ਇਜਾਜ਼ਤ ਲੈਣ ਦਾ
0: ਜੀ, ਔਰ ਕੱਲ੍ਹ ਤੁਹਾਡੇ ਨਾਲ ਆਪਾਂ ਫੇਰ, ਸਾਡੇ ਵਰਗੀ ਕੋਈ ਹੋਰ ਭੈਣਾਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਗੀਆਂ। ਅਤੇ ਹੁਣ ਚੱਲੀਏ ਜੀ, ਨਮਸਕਾਰ।

0: ਹੁਣ ਤੁਸੀਂ ਸੁਣ ਰਹੇ ਸੀ ਪਰਿਵਾਰਕ ਪ੍ਰੋਗਰਾਮ ਵਾਸਤੇ ਵੇਲੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 1 ਵਜੇ ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। ਪ੍ਰਧਾਨ

0: ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਦੀ ਸ਼ੁਰੂਆਤ ਰੇਲਵੇ ਖੇਤਰ 'ਚ ਸਾਫ਼ ਤੇ ਪਾਇਦਾਰ ਗਤੀਸ਼ੀਲਤਾ ਨੂੰ ਅਪਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਵਿੱਚ ਡਿਜ਼ਾਈਨ, ਇੰਜੀਨੀਅਰ ਤੇ ਅਸੈਂਬਲ ਰੇਲ ਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ, ਜੋ ਕਿ ਉੱਨਤ ਰੇਲਵੇ ਇੰਜੀਨੀਅਰਿੰਗ ਵਿੱਚ ਦੇਸ਼ ਦੀ ਵੱਧ ਰਹੀ ਸਮਰੱਥਾ ਨੂੰ ਦਰਸਾਉਂਦਾ ਏ। ਜੀਂਦ ਸੋਨੀਪਤ ਸੈਕਸ਼ਨ ਤੇ 75 ਕਿਲੋਮੀਟਰ ਪ੍ਰਤੀ ਘੰਟਾ ਦੀ ਸੰਚਾਲਨ ਗਤੀ ਅਤੇ 110 ਕਿਲੋਮੀਟਰ ਪ੍ਰਤੀ ਘੰਟਾ ਦੀ ਡਿਜ਼ਾਈਨ ਗਤੀ ਦੇ ਨਾਲ ਰੇਲ ਗੱਡੀ ਇਸ 99 ਕਿਲੋਮੀਟਰ ਸੈਕਸ਼ਨ ਤੇ ਨਾ ਸਿਰਫ ਸੁਰੱਖਿਅਤ ਹੈ ਬਲਕਿ ਤੇਜ਼ ਵੀ ਹੈ। ਪ੍ਰਧਾਨ ਮੰਤਰੀ ਨੇ ਜੀਂਦ ਦੇ ਏਕਲਵਯ ਸਟੇਡੀਅਮ 'ਚ ਲਗਭਗ 14,700 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,
1: ਭਵਿੱਖ ਮੈਂ ਜਬ ਵੀ ਹਾਈਡਰੋਜਨ ਟ੍ਰੇਨ ਕਾ ਜ਼ਿਕਰ ਆਏਗਾ ਤੋ ਜਿੰਦ ਕਾ, ਸੋਨੀਪਤ ਕਾ, ਹਰਿਆਣਾ ਕਾ ਨਾਮ ਵੀ ਆਏਗਾ ਹੀ ਆਏਗਾ। ਮੈਂ ਆਪ ਸਭੀ ਕੋ, ਪੂਰੇ ਦੇਸ਼ ਕੋ ਭਾਰਤੀਯ ਰੇਲ ਕੀ ਆਧੁਨਿਕਤਾ ਸੇ ਜੁੜੇ ਇਸ ਬੜੇ ਕਦਮ ਕੇ ਲੀਏ ਬਹੁਤ ਬਹੁਤ ਬਧਾਈ ਦੇਤਾ।
0: ਜੀਂਦ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਗੜ੍ਹ ਦੀ ਯਾਤਰਾ ਕਰਨਗੇ, ਜਿੱਥੇ ਉਹ ਹੁਣ ਤੋਂ ਥੋੜ੍ਹੀ ਦੇਰ ਬਾਅਦ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਇਸ ਮੌਕੇ ਉਹ ਇੱਕ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ ਨੂੰ ਜਲੰਧਰ ਪਹੁੰਚਣਗੇ, ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਉਨ੍ਹਾਂ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਲੰਧਰ ਛਾਉਣੀ ਸਟੇਸ਼ਨ ਦਾ ਨਿੱਜੀ ਤੌਰ 'ਤੇ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ ਵਰਚੁਅਲ ਮਾਧਿਅਮ ਰਾਹੀਂ 20 ਰਾਜਾਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਮੋਹਾਲੀ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਅਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸ਼ਾਮਲ ਨੇ। ਇਨ੍ਹਾਂ ਸਟੇਸ਼ਨਾਂ ਨੂੰ ਦੁਨੀਆ ਭਰ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਬਦਲਿਆ ਗਿਆ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਰਵਾਨਾ ਕਰਨਗੇ। ਇਹ ਭਾਰਤ ਦੇ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਸੀ ਰੇਲ ਗੱਡੀ ਹੈ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਅਸਥਾਨ ਹੈ। ਸੂਬੇ ਵਿੱਚ ਸੜਕ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਅਤੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਨਿਆਂ ਦਾ ਸਮਰਥਨ ਕਰਨਾ, ਪੀੜਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਦੁਨੀਆ ਦੀ ਸ਼ਾਂਤੀ, ਸੁਰੱਖਿਆ ਅਤੇ ਭਲਾਈ ਲਈ ਖਤਰਾ ਪੈਦਾ ਕਰਨ ਵਾਲੇ ਅਪਰਾਧਾਂ ਨੂੰ ਰੋਕਣ 'ਚ ਮਦਦ ਕਰਨ ਵਾਲੇ ਸਾਰੇ ਲੋਕਾਂ ਨੂੰ ਇਕੱਤਰ ਕਰਨਾ ਏ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜਨ ਰਾਮ ਮੇਘਵਾਲ ਨੇ ਅੱਜ ਅੰਤਰਰਾਸ਼ਟਰੀ ਨਿਆਂ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇੱਕ ਨਿਆਂਪੂਰਨ, ਬਰਾਬਰ ਅਤੇ ਹਮਦਰਦੀ ਭਰੇ ਸਮਾਜ ਦੀ ਉਸਾਰੀ ਕਿਸੇ ਦੀ ਸਾਂਝੀ ਜ਼ਿੰਮੇਵਾਰੀ ਹੈ। ਉਹਨਾਂ ਨੇ ਲੋਕਾਂ ਨੂੰ ਬਰਾਬਰ ਮੌਕਿਆਂ, ਨਿਰਪੱਖ ਪ੍ਰਣਾਲੀਆਂ ਅਤੇ ਮਨੁੱਖੀ ਸਨਮਾਨ ਦੇ ਸਤਿਕਾਰ 'ਤੇ ਆਧਾਰਿਤ ਸਮਾਜ ਬਣਾਉਣ ਦਾ ਅਹਿਦ ਲੈਣ ਦਾ ਸੱਦਾ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਅਤੇ ਜ਼ਰੂਰੀ ਖੁਰਾਕ ਸਪਲਾਈ ਨੂੰ ਹੋਰ ਪਹੁੰਚਯੋਗ ਬਣਾਉਣ ਲਈ ਕੱਲ੍ਹ 2,800 ਨਵੇਂ ਰਾਸ਼ਨ ਡਿਪੂ ਧਾਰਕਾਂ ਨੂੰ ਲਾਇਸੈਂਸ ਪ੍ਰਦਾਨ ਕੀਤੇ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਭਰ ਦੇ ਲੋਕਾਂ ਨੂੰ ਰਾਸ਼ਨ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਮੁਹੱਈਆ ਕਰਵਾਇਆ ਜਾ ਸਕੇ। ਮੋਹਾਲੀ ਦੇ ਵਿਕਾਸ ਭਵਨ ਵਿਖੇ ਇੱਕ ਪ੍ਰੋਗਰਾਮ 'ਚ ਨਵਨਿਯੁਕਤ ਡਿਪੂ ਧਾਰਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,
2: ਡਿਪੂ ਅਲਾਟਮੈਂਟ ਪਾਲਿਸੀ ਹੈ, ਉਹਦੇ ਅੰਤਰਗਤ 2,800 ਡਿਪੂ ਹੋਲਡਰਾਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਨੇ। ਇਹ ਜਿੱਥੇ ਰੋਜ਼ਗਾਰ ਦਾ ਸਾਧਨ ਹੈ, ਉੱਥੇ ਨਾਲ ਨਾਲ ਲੋਕਾਂ ਦੀ ਸੇਵਾ ਦਾ ਵੀ ਇੱਕ ਸਾਧਨ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਖਾਸ ਤੌਰ 'ਤੇ ਖਾਣੇ ਨਾਲ ਸੰਬੰਧਿਤ ਨੇ, ਖੁਰਾਕ ਸਪਲਾਈ ਨਾਲ ਸੰਬੰਧਿਤ ਨੇ, ਡਿਪੂ ਹੋਲਡਰ ਜਿਹੜਾ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਖਾਸ ਤੌਰ 'ਤੇ ਖਾਣੇ ਨਾਲ ਸੰਬੰਧਿਤ ਨੇ, ਖੁਰਾਕ ਸਪਲਾਈ ਨਾਲ ਸੰਬੰਧਿਤ ਨੇ, ਉਹਨਾਂ ਵਿੱਚ ਜਨਤਾ ਅਤੇ ਸਰਕਾਰ ਦੇ ਵਿੱਚ ਪੁਲ ਦਾ ਕੰਮ ਕਰਦਾ।
0: ਗੁਰਦੁਆਰਾ ਪ੍ਰਬੰਧਨ ਸੁਧਾਰ ਲਹਿਰ ਦੇ ਮਹਾਨ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਗਿਆਂ ਵਿੱਚੋਂ ਇੱਕ, ਤੇਜਾ ਸਿੰਘ ਸਮੁੰਦਰੀ ਜੀ ਦੇ ਅਕਾਲ ਚਲਾਣੇ ਦੀ 100 ਸਾਲਾ ਸ਼ਤਾਬਦੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ 44 ਓਵਰਾਂ 'ਚ 233 ਦੌੜਾਂ 'ਤੇ ਆਊਟ ਹੋ ਗਿਆ। ਸ਼੍ਰੇਯਸ ਅਈਅਰ ਨੇ 66 ਅਤੇ ਵਿਰਾਟ ਕੋਹਲੀ ਨੇ 65 ਦੌੜਾਂ ਬਣਾਈਆਂ। ਲੜੀ ਦਾ ਆਖਰੀ ਮੈਚ ਐਤਵਾਰ ਨੂੰ ਲਾਰਡਸ ਮੈਦਾਨ ਵਿਖੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 1:15

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਵੇਲੇ 1:40 ਹੋ ਰਹੇ ਨੇ। ਹੁਣ ਵੇਲਾ ਹੋ ਗਿਆ ਜੀ ਪ੍ਰੋਗਰਾਮ 'ਚ ਪੰਜਾਬੀ 'ਚ ਖ਼ਬਰਾਂ ਦਾ, ਅਤੇ 1:50 'ਤੇ ਤੁਸੀਂ ਸੁਣੋਗੇ ਉਰਦੂ 'ਚ ਖ਼ਬਰਾਂ। ਪਹਿਲਾਂ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ, ਇਸ ਤੋਂ ਬਾਅਦ ਪ੍ਰੋਗਰਾਮ ਫੌਜੀ ਵੀਰਾਂ ਲਈ ਜਾਰੀ ਰਹੇਗਾ।
1: ਨਮਸਕਾਰ, ਇਹ ਆਕਾਸ਼ਵਾਣੀ ਹੈ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ, ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਪੰਜਾਬ ਦੇ ਜਲੰਧਰ ਤੋਂ ਵੀ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸਰਕਾਰ ਨੇ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਇਸ ਐਤਵਾਰ ਨੂੰ ਸੰਸਦ ਵਿੱਚ ਸਿਆਸੀ ਪਾਰਟੀਆਂ ਦੇ ਸਭਾ ਵਿਚਲੇ ਨੇਤਾਵਾਂ ਨਾਲ ਇੱਕ ਮੀਟਿੰਗ ਬੁਲਾਈ ਏ। ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤੀ ਨਾਵਿਕਾਂ ਨੂੰ ਅਗਲੀ ਨੋਟਿਸ ਤੱਕ ਹੋਰਮੁਸ ਪਣਜੋੜ ਵਿੱਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਤੈਨਾਤ ਨਾ ਕੀਤਾ ਜਾਵੇ ਅਤੇ ਬੈਡਮਿੰਟਨ ਵਿੱਚ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਜਾਪਾਨ ਓਪਨ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਅਤੇ ਸੋਨੀਪਤ ਵਿਚਕਾਰ ਭਾਰਤ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਦੀ ਸ਼ੁਰੂਆਤ ਰੇਲਵੇ ਖੇਤਰ ਵਿੱਚ ਚੁਗਿਰਦੇ ਪੱਖੀ ਆਵਾਜਾਈ ਨੂੰ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਏ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਹਰਿਆਣਾ ਵਿੱਚ 12,470 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਸ੍ਰੀ ਮੋਦੀ ਨੇ 157 ਕਿਲੋਮੀਟਰ ਲੰਮੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਅ ਨੂੰ ਵੀ ਸਮਰਪਿਤ ਕੀਤਾ। ਗ੍ਰੀਨਫੀਲਡ ਕੋਰੀਡੋਰ 667 ਕਿਲੋਮੀਟਰ ਲੰਮੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਅ ਦਾ ਹਿੱਸਾ ਏ। ਇਹ ਐਕਸਪ੍ਰੈਸ ਵੇਅ ਦਿੱਲੀ ਅਤੇ ਕਟੜਾ ਵਿਚਕਾਰ ਯਾਤਰਾ ਦੇ ਸਮੇਂ ਨੂੰ ਕਰੀਬ 14 ਘੰਟਿਆਂ ਤੋਂ ਘਟਾ ਕੇ ਕਰੀਬ 6 ਘੰਟੇ ਕਰ ਦੇਗਾ, ਜਦੋਂ ਕਿ ਦਿੱਲੀ ਅੰਮ੍ਰਿਤਸਰ ਯਾਤਰਾ ਨੂੰ ਕਰੀਬ 8 ਘੰਟਿਆਂ ਤੋਂ ਘਟਾ ਕੇ 4 ਘੰਟੇ ਕਰ ਦੇਗਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਭਾਰਤੀ ਰੇਲਵੇ ਵਿੱਚ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਹਾਲ ਹੀ ਦੇ ਸਾਲਾਂ ਵਿੱਚ ਵਿਕਾਸ ਦਾ ਇੱਕ ਨਵਾਂ ਪੜਾਅ ਦੇਖਿਆ ਅਤੇ ਤਰੱਕੀ ਦੇ ਰਾਹ ਤੇ ਅੱਗੇ ਵਧਿਆ। ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਦੇਸ਼ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਦੀ ਸ਼ੁਰੂਆਤ ਨੇ ਜੀਂਦ ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਦਿੱਤਾ ਹੈ।
1: ਅੱਜ ਭਾਰਤੀ ਰੇਲ ਨੇ ਵੀ 21ਵੀਂ ਸਦੀ ਕੀ ਇਸ ਟੈਕਨੋਲੋਜੀ ਮੈਂ एक बड़ा स्टेप लिया है। आज जिंद से सोनीपत के बीच हाइड्रोजन ट्रेन चली है। अब ये सफर 90 किलोमीटर का है। हम इस पर रिसर्च करते रहेंगे, लागत कम कैसे हो इसका तरीका ढूंढते रहेंगे, एफिशिएंसी कैसे बढ़े इस पर काम करते रहेंगे और बड़ी जांच पड़ताल करते करते एक के बाद एक कदम उठाते जाएंगे।
0: ਇਸ ਮੌਕੇ ਤੇ ਬੋਲਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਦੀ ਸ਼ੁਰੂਆਤ ਨੂੰ ਦੇਸ਼ ਦੀ ਤਕਨੀਕੀ ਤਰੱਕੀ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮੀਲ ਪੱਥਰ ਸਵਦੇਸ਼ੀ ਹਾਈਡਰੋਜਨ ਤਕਨਾਲੋਜੀ ਵਿਕਸਿਤ ਕਰਨ ਦੇ ਮਜ਼ਬੂਤ ਰਾਸ਼ਟਰੀ ਅਹਿਦ ਦਾ ਨਤੀਜਾ ਏ।
2: ਇਸਕਾ ਸਭਸੇ ਬੜਾ ਬੈਨੀਫਿਟ ਇਹ ਹੋਗਾ ਕਿ ਇਸ ਟੈਕਨੋਲੋਜੀ ਕੋ ਅਬ ਔਰ ਦੂਸਰੇ ਸੈਕਟਰਸ ਮੇਂ ਵੀ ਯੂਜ਼ ਕੀਆ ਜਾ ਸਕਤਾ ਹੈ। ਫੋਰ ਐਗਜ਼ਾਮਪਲ ਟਰੱਕ ਇਨ ਕਾਰਸ ਇਨ ਸਮਾਲ ਫਿਸ਼ਿੰਗ ਬੋਟਸ। It can be used in large mining trucks, mining equipment. It can be used in defense also. So now we can basically use this technology in multiple sectors without depending upon anybody.
0: ਭਾਰਤ ਵਿੱਚ ਡਿਜ਼ਾਈਨ, ਇੰਜੀਨੀਅਰ ਅਤੇ ਤਿਆਰ ਕੀਤੀ ਗਈ ਇਸ ਰੇਲ ਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਜੋ ਕਿ ਅਤਿ ਆਧੁਨਿਕ ਰੇਲਵੇ ਇੰਜੀਨੀਅਰਿੰਗ ਵਿੱਚ ਦੇਸ਼ ਦੀ ਵਧਦੀ ਸਮਰੱਥਾ ਨੂੰ ਦਰਸਾਉਂਦਾ ਹੈ। ਜੀਂਦ ਸੋਨੀਪਤ ਸੈਕਸ਼ਨ ਤੇ 75 ਕਿਲੋਮੀਟਰ ਪ੍ਰਤੀ ਘੰਟਾ ਦੀ ਸੰਚਾਲਨ ਰਫ਼ਤਾਰ ਅਤੇ 110 ਕਿਲੋਮੀਟਰ ਪ੍ਰਤੀ ਘੰਟਾ ਦੀ ਡਿਜ਼ਾਈਨ ਗਤੀ ਦੇ ਨਾਲ ਰੇਲ ਗੱਡੀ ਨਾ ਸਿਰਫ਼ ਸੁਰੱਖਿਅਤ ਏ ਸਗੋਂ ਇਹ 79 ਕਿਲੋਮੀਟਰ ਸੈਕਸ਼ਨ ਤੇ ਤੇਜ਼ ਵੀ ਏ। ਜੀਨ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਗੜ੍ਹ 'ਚ ਕਰੀਬ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੰਜਾਬ ਵਿੱਚ ਵੀ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੁਪਹਿਰ ਬਾਅਦ ਪੰਜਾਬ ਤੇ ਜਲੰਧਰ ਪਹੁੰਚਣਗੇ ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਉਨ੍ਹਾਂ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇਸ ਬਾਰੇ ਵਧੇਰੇ ਜਾਣਕਾਰੀ ਨਾਲ ਸਾਡੇ ਨਾਲ ਜੁੜ ਰਹੇ ਨੇ ਸਾਡੇ ਪੱਤਰਕਾਰ ਰਾਜੇਸ਼ ਬਾਲੀ, ਜੋ ਇਸ ਸਮੇਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਮੌਜੂਦ ਨੇ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਈ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਸਟੇਸ਼ਨ ਦਾ ਉਦਘਾਟਨ

0: शायद किसी तकनीकी खराबी कारण संपर्क नहीं हो पा रहे। बाली जी सानू दसो, प्रधानमंत्री जी दे दौरे दे मद्देनजर की कुछ उत्थे हो रहा है, की तैयारियां ने ते की माहौल है?
1: हाँ सिर्फ जी, जो इस वेले इतने तैयारियां बहुत सारा तुम्हें दसना पता ही है कि मुकम्मल हो गई हुई ने,
0: जी
1: और बहुत ज्यादा चहल पहल है। लोग प्रधानमंत्री नु देखने वास्ते भी उत्सुक है ने। जो सिक्योरिटी कंसर्न देखी है उदिया तैयारियां पुख्ता है, पूरे पुख्ता इंतजाम किए गए ने। जलंधर पूरे नु ही नो डिक्लेयर कर दिया गया हुआ है, और उदे नाल नाल जो नवी नुहार दिती गई है जलंधर छौनी दे रेलवे स्टेशन नू, वो वेखदे ही बनती है। इस तरह लगता है कि जिस तरह किसी एयरपोर्ट से आगे हो गए हो, हर तरह दियां सहूलतां प्रोवाइड कीतियां गईयां ने आम जनता वास्ते। जेडे ईवन थोड़े सिटिंग एरियाज है ने, वेटिंग रूम वो भी सारे एसी है ने, उत्थे भी सारी फैसिलिटीज ने थोड़े चार्जिंग वास्ते, मोबाइल चार्जिंग वास्ते, होरना लई भी। तो ओवरऑल जिहड़ी इह दिख बदली गई हैगी जलंधर छौनी स्टेशन दी, बहुत ही अच्छी बदली गई है। और इहदे नाल नाल इह भी ख्याल रखिया गया है इत्थे कि जिहड़ी साडी विरासत हैगी है उहदे नाल नाल जुड़ी रहे, और विकास जिहड़ा हैगा है उह भी नाल नाल होंदा रहे। इही सब कुछ है। हुण थोड़ी देर बाद 3:30 दे करीब प्रधानमंत्री इत्थे पहुंचणगे, ते जिस तरह तुसीं दस्सिया भी हैगा कि बहुत सारे प्रोजेक्ट अगरों दी शुरू करने ने, रेलवे स्टेशन जिहड़े हैगे ने उन्हां दी भी इनोग्रेशन करनी हैगी है, कुछ ट्रेन हैगियां ने जिहड़ियां फ्लैग ऑफ करनियां ने, ये सब कुछ है सर जी।
0: जी बहुत बहुत शुक्रिया राजेश बाली जी इस जानकारी वास्ते, ते खबरां च अग्गे वधदे हां। सरकार ने संसद के आने वाले मानसून इजलास तो पहला इस एतवार को संसद विच राजनीतिक पार्टियां दे सभा विचले नेतावां नाल एक मीटिंग बुलाई है। मीटिंग दौरान सरकार संसद के दोवां सदनां दे सुचारू कामकाज नूं यकीनी बनाउण लई सारियां सियासी पार्टियां तो सहयोग मंगेगी। मानसून इजलास इस महीने की 20 तरीक तो शुरू होगा अते अगले महीने की 13 तरीक तक जारी रहेगा। सैशन दौरान कई अहम कानूनां ते चर्चा अते उन्हां दे पास होण दा प्रोग्राम है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ DGMA ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤੀ ਸਮੁੰਦਰੀ ਨਾਵਿਕਾਂ ਨੂੰ ਅਗਲੇ ਨੋਟਿਸ ਤੱਕ ਹੋਰਮੁਸ ਪਣਜੋੜ ਵਿੱਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਤੈਨਾਤ ਨਾ ਕੀਤਾ ਜਾਵੇ। ਜਹਾਜ਼ ਮਾਲਕਾਂ, ਜਹਾਜ਼ ਪ੍ਰਬੰਧਕਾਂ ਅਤੇ ਭਰਤੀ ਅਤੇ ਪਲੇਸਮੈਂਟ ਸੇਵਾਵਾਂ ਲਈ ਲਾਇਸੈਂਸ ਪ੍ਰਾਪਤ ਕੰਪਨੀਆਂ ਨੂੰ ਇੱਕ ਨਵੀਂ ਸਲਾਹ ਜਾਰੀ ਕੀਤੀ ਗਈ ਹੈ। ਡਾਇਰੈਕਟੋਰੇਟ ਜਨਰਲ ਨੇ ਖਾੜੀ ਖੇਤਰ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਅਤੇ ਵਪਾਰੀ ਜਹਾਜ਼ਾਂ ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੇ ਮੱਦੇਨਜ਼ਰ ਇਹ ਸਲਾਹ ਜਾਰੀ ਕੀਤੀ ਏ। ਡਾਇਰੈਕਟੋਰੇਟ ਜਨਰਲ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਨੇ ਸੰਘਰਸ਼ ਪ੍ਰਭਾਵਿਤ ਖੇਤਰ ਵਿੱਚ ਕੰਮ ਕਰਨ ਵਾਲੇ ਨਾਵਿਕਾਂ ਅਤੇ ਵਪਾਰਕ ਜਹਾਜ਼ਾਂ ਲਈ ਜੋਖਮ ਨੂੰ ਕਾਫ਼ੀ ਵਧਾ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ 3 ਦਿਨਾਂ ਦੌਰੇ ਤੇ ਅੱਜ ਰਾਤ ਪੱਛਮੀ ਬੰਗਾਲ ਪਹੁੰਚਣਗੇ। ਕੱਲ੍ਹ ਸ੍ਰੀ ਸ਼ਾਹ ਰਾਜ ਵਿੱਚ ਜੁਮਾਗਾਸ਼ ਸਰਹੱਦੀ ਚੌਕੀ ਵਿਖੇ ਸਰਹੱਦੀ ਸੁਰੱਖਿਆ ਬਲ BSF ਦੀ 18ਵੀਂ ਬਟਾਲੀਅਨ ਦਾ ਦੌਰਾ ਕਰਨਗੇ, ਜਿੱਥੇ ਉਹ ਇੱਕ ਪ੍ਰਹਿਰੀ ਸੰਮੇਲਨ ਨੂੰ ਸੰਬੋਧਨ ਕਰਨਗੇ, ਇੱਕ ਰੁੱਖ ਲਾਉਣ ਦੀ ਮੁਹਿੰਮ ਵਿੱਚ ਹਿੱਸਾ ਲੈਣਗੇ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਸ਼ਾਹ ਦਾ BSF ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦਾ ਵੀ ਪ੍ਰੋਗਰਾਮ ਏ। ਬੈਡਮਿੰਟਨ ਵਿੱਚ 2 ਵਾਰ ਦੇ ਓਲੰਪਿਕ ਤਮਗਾ ਜੇਤੂ PV ਸਿੰਧੂ ਜਾਪਾਨ ਓਪਨ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਏ। ਸਿੰਧੂ ਜਾਪਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਨੋਜ਼ੋਮੀ ਓਕੁਹਾਰਾ ਦੇ ਔਰਤਾਂ ਦੇ ਸਿੰਗਲਸ ਦੇ ਕੁਆਟਰ ਫਾਈਨਲ ਤੋਂ ਹਟਣ ਤੋਂ ਬਾਅਦ ਅੱਗੇ ਵਧੀ, ਜਿਸ ਨਾਲ ਭਾਰਤੀ ਖਿਡਾਰਨ ਨੂੰ ਵਾਕਓਵਰ ਮਿਲਿਆ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ, ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਪੰਜਾਬ ਦੇ ਜਲੰਧਰ ਤੋਂ ਵੀ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦਾ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸਰਕਾਰ ਨੇ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਇਸ ਐਤਵਾਰ ਨੂੰ ਸੰਸਦ ਵਿੱਚ ਸਿਆਸੀ ਪਾਰਟੀਆਂ ਦੇ ਸਭਾ ਵਿਚਲੇ ਨੇਤਾਵਾਂ ਨਾਲ ਇੱਕ ਮੀਟਿੰਗ ਬੁਲਾਈ ਏ ਅਤੇ ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ ਨੇ ਨਿਰਦੇਸ਼ ਦਿੱਤਾ ਕਿ ਭਾਰਤੀ ਨਾਵਿਕਾਂ ਨੂੰ ਅਗਲੇ ਨੋਟਿਸ ਤੱਕ ਹੋਰਮੁਸ ਪਣਜੋੜ ਵਿੱਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਤੈਨਾਤ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਹੁਣ ਤੁਸੀਂ ਸੁਣ ਰਹੇ ਸੀ ਫਿਲਮ ਹੱਸਦੇ ਜ਼ਖਮ ਦਾ ਗੀਤ। ਪ੍ਰੋਗਰਾਮ ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਫਿਲਮ ਰਾਮ ਤੇਰੀ ਗੰਗਾ ਮੈਲੀ ਚੋਂ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਗੀਤ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਦੀ ਆਵਾਜ਼ 'ਚ।

ਇਸੇ ਗੀਤੇ ਨਾਲ ਹੀ ਮੈਨੂੰ ਸੋਨੀਆ ਸੈਣੀ ਨੂੰ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ। ਤਦ ਤੱਕ ਲਈ ਰੱਬ ਰਾਖਾ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਰੰਗਲੀ ਧਰਤੀ। ਹੁਣ ਸੁਣਦੇ ਹਾਂ ਰੰਗਲੀ ਧਰਤੀ ਪ੍ਰੋਗਰਾਮ ਚ ਬਖਸ਼ੀ ਰਸੂਲਪੁਰੀ ਤੱਕ ਆਇਆ ਲੋਕ ਗੀਤ ਰੱਬਾ।

0: ਬਖਸ਼ੀ ਰਸੂਲਪੁਰੀ ਤੇ ਗਾਏ ਇਸ ਲੋਕ ਗੀਤ ਦੇ ਨਾਲ ਹੀ ਰੰਗਲੀ ਧਰਤੀ ਪ੍ਰੋਗਰਾਮ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ 3 ਵਜ ਰਹੇ ਨੇ। ਪੇਸ਼ ਏ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਜਿੰਦ ਰੇਲਵੇ ਸਟੇਸ਼ਨ ਤੇ ਜਿੰਦ ਅਤੇ ਸੋਨੀਪਤ ਵਿਚਕਾਰ ਭਾਰਤ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ, ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਵਿਖੇ ਕਰੀਬ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।

ਪ੍ਰਧਾਨਮੰਤਰੀ ਪੰਜਾਬ ਦੇ ਜਲੰਧਰ ਤੋਂ ਵੀ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸਰਕਾਰ ਨੇ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਜ਼ਰੂਰੀ ਖੁਰਾਕ ਸਪਲਾਈ ਨੂੰ ਹੋਰ ਵੀ ਪਹੁੰਚਯੋਗ ਬਣਾਉਣ ਦੇ ਲਈ 2,800 ਨਵੇਂ ਰਾਸ਼ਨ ਡਿਪੂ ਧਾਰਕਾਂ ਨੂੰ ਲਾਇਸੈਂਸ ਸੌਂਪੇ। ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ DGMA ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤੀ ਨਾਵਿਕਾਂ ਨੂੰ ਅਗਲੇ ਨੋਟਿਸ ਤੱਕ ਹੋਰ ਮੁੰਝ ਪਨਜੋੜ ਵਿੱਚੋਂ ਨੰਗਣ ਵਾਲੇ ਜਹਾਜ਼ਾਂ 'ਤੇ ਤਾਇਨਾਤ ਨਾ ਕੀਤਾ ਜਾਵੇ।

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਅੰਤਰਰਾਸ਼ਟਰੀ ਨਿਆਂ ਦਿਵਸ ਦੇ ਮੌਕੇ ਤੇ ਕਿਹਾ ਕਿ ਇੱਕ ਨਿਆਂਪੂਰਨ ਬਰਾਬਰ ਅਤੇ ਹਮਦਰਦੀ ਭਰੇ ਸਮਾਜ ਦਾ ਨਿਰਮਾਣ ਹਰ ਕਿਸੇ ਦੀ ਸਾਂਝੀ ਜ਼ਿੰਮੇਵਾਰੀ ਏ। ਭਾਰਤੀ ਹਵਾਈ ਫੌਜ ਦੇ ਰਾਫੇਲ ਜੰਗੀ ਜਹਾਜ਼ ਅਤੇ C-17 ਟਰਾਂਸਪੋਰਟ ਜਹਾਜ਼ ਆਸਟ੍ਰੇਲੀਆ ਦੇ ਪ੍ਰਮੁੱਖ ਬਹੁਰਾਸ਼ਟਰੀ ਹਵਾਈ ਜੰਗੀ ਅਭਿਆਸ ਪਿਚ ਬਲਾਕ 2026 ਵਿੱਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚ ਗਏ ਨੇ। ਭਾਰਤ ਦਾ ਸਭ ਤੋਂ ਵੱਡਾ ਗਲੋਬਲ ਟੈਕਸਟਾਈਲ ਸੰਮੇਲਨ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਵਿੱਚ ਸਮਾਪਤ ਹੋਇਆ। ਬੈਡਮਿੰਟਨ ਵਿੱਚ 2 ਵਾਰ ਦੀ ਓਲੰਪਿਕ ਤਗਮਾ ਜੇਤੂ PV ਸਿੱਧੂ ਜਪਾਨ ਓਪਨ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਏ।

हाँ जी दोस्तों, ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਦੋਸਤੋ, ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਮੌਸਮ ਕਿੱਦਾਂ ਦਾ ਚੱਲ ਰਿਹਾ ਹੈ, ਲੇਕਿਨ ਮੌਸਮ ਦੀ ਗੱਲਬਾਤ ਵੀ ਕਰਾਂਗੇ, ਲੇਕਿਨ ਆਪਣੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰਿਆ ਨਮਸਕਾਰ, ਸ਼ੋਭਾ ਕਈ ਵੱਲੋਂ ਕਬੂਲ ਕਰੋ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਤੇ ਲੇਕਿਨ ਸਭ ਤੋਂ ਪਹਿਲਾਂ ਇੱਕ ਜਿਸ ਤਰ੍ਹਾਂ ਆਪਾਂ ਆਪਣੀ ਸਿਹਤ ਬਾਰੇ ਜਾਣਕਾਰੀ ਕਰ ਦਿੰਦੇ ਹਾਂ ਨਾ, ਵੀ ਕਿ ਬਰਸਾਤ ਦੇ ਦਿਨ ਚੱਲ ਰਹੇ ਆ, ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਅਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲਬਾਤ ਨਾਲ ਡਿਸਕਸ਼ਨ ਕਰਦੇ ਹਾਂ। ਗੱਲ ਇਹ ਹੈ ਕਿ ਜਿੱਦਾਂ ਹੁਣ ਬਰਸਾਤ ਦਾ ਮੌਸਮ ਆਇਆ ਹੋਇਆ ਹੈ, ਕਈ ਜਗ੍ਹਾ ਬਾਰਿਸ਼ ਹੋ ਰਹੀ ਹੈ, ਕਈ ਜਗ੍ਹਾ ਰੁਕ ਰੁਕ ਕੇ ਹੁੰਦੀ ਹੈ, ਅਤੇ ਕਈ ਜਗ੍ਹਾ ਗਰਮੀ ਹੁੰਮਸ ਬਹੁਤ ਜ਼ਿਆਦਾ ਹੈ। ਅਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਪੇੜ ਪੌਦਿਆਂ ਦੀ ਜਿਹੜੀ ਦੇਖਭਾਲ ਆ, ਉਹ ਵੀ ਓਨੀ ਹੀ ਕਰਨੀ ਚਾਹੀਦੀ ਹੈ। ਅਤੇ ਇਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਕਿ ਜਿਵੇਂ ਘਰ ਦੇ ਵਿੱਚ ਅਸੀਂ ਗਮਲੇ ਵਗੈਰਾ ਲਗਾਏ ਹੁੰਦੇ ਹਨ, ਅਤੇ ਗਮਲਿਆਂ ਵਿੱਚੋਂ ਵਾਧੂ ਪਾਣੀ ਜਿਹੜਾ ਉਹਨੂੰ ਕੱਢਦੇ ਰਹਿਣਾ ਚਾਹੀਦਾ ਹੈ, ਤਾਂ ਕਿ ਕੀੜਿਆਂ ਮਕੌੜਿਆਂ ਤੋਂ ਬਚਾ ਰਹੇ। ਅਤੇ ਬਰਸਾਤ ਵਿੱਚ ਪੌਦਿਆਂ ਨੂੰ ਹਰਾ ਭਰਾ ਅਤੇ ਸੁਰੱਖਿਆ ਰੱਖਣ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਤਰੀਕੇ ਅਪਣਾਉਣੇ ਚਾਹੀਦੇ ਆ। ਗਮਲਿਆਂ ਦੇ ਹੇਠਾਂ ਸੁਰਾਖ ਜਿਹੜਾ ਬਣਿਆ ਹੁੰਦਾ ਨਾ, ਉਹਨੂੰ ਵੀ ਚੈੱਕ ਕਰੋ ਅਤੇ ਉਹਦੇ 'ਚ ਪਾਣੀ ਜ਼ਿਆਦਾ ਜੰਮਣ ਨਾ ਦਿਓ। ਅਤੇ ਜੇਕਰ ਲਗਾਤਾਰ ਮੀਂਹ ਪੈ ਰਿਹਾ ਤਾਂ ਪੌਦਿਆਂ ਨੂੰ ਵੱਖਰੇ ਤੌਰ 'ਤੇ ਪਾਣੀ ਦੇਣ ਦਾ ਦੇਣਾ ਬੰਦ ਕਰ ਦਿਓ, ਮਤਲਬ ਕਿ ਜੇ ਮੀਂਹ ਪੈ ਰਿਹਾ ਤਾਂ ਤੁਸੀਂ ਪੌਦਿਆਂ ਨੂੰ ਕਿਸੇ ਤਰ੍ਹਾਂ ਵੱਖਰਾ ਪਾਣੀ ਨਾ ਦਿਓ, ਮੀਂਹ ਦੇ ਪਾਣੀ ਹੀ ਉਹਦੇ ਵਿੱਚ ਲਈ ਕਾਫੀ ਹੈ। ਅਤੇ ਗਮਲਿਆਂ ਦੇ ਹੇਠਾਂ ਕਈ ਵਾਰ ਅਸੀਂ ਪਲੇਟਾਂ ਰੱਖੀਆਂ ਹੁੰਦੀਆਂ, ਅਤੇ ਉਹਨਾਂ ਪਲੇਟਾਂ ਦੇ ਵਿੱਚ ਵੀ ਜਿਹੜਾ ਨਾ ਪਾਣੀ ਨਾ ਖੜਾ ਹੋਣ ਦਿਓ, ਤਾਂ ਕਿ ਕਿਸੇ ਤਰ੍ਹਾਂ ਦਾ ਮੱਛਰ ਵਗੈਰਾ ਜਿਹੜਾ ਉਹ ਪੈਦਾ ਨਾ ਹੋਵੇ, ਕੀੜੇ ਮਕੌੜੇ ਨਾ ਪੈਦਾ ਹੋਣ। ਅਤੇ ਫੰਗੀ ਸਾਈਡ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ, ਜਿਵੇਂ ਕਿ ਨਿੰਮ ਦੇ ਤੇਲ ਜਾਂ ਹਲਦੀ ਪਾਊਡਰ ਦਾ ਪੌਦਿਆਂ 'ਤੇ ਛਿੜਕਾਅ ਕਰਦੇ ਰਹੋ, ਤਾਂ ਕਿ ਫੰਗਸ ਵਗੈਰਾ ਨਾ ਬਰਸਾਤ ਦੇ ਦਿਨਾਂ 'ਚ ਲੱਗੇ। ਅਤੇ ਪੱਤਿਆਂ ਦੇ ਹੇਠਲੇ ਪਾਸੇ ਚੈੱਕ ਕਰਦੇ ਰਹੋ, ਕਿਉਂਕਿ ਇਸ ਮੌਸਮ ਵਿੱਚ ਕੀੜੇ ਸੁੰਡੀਆਂ ਕਈ ਤੇਜ਼ੀ ਨਾਲ ਫੈਲਦੇ ਹੁੰਦੇ ਆ, ਤਾਂ ਕਿ ਪੌਦਿਆਂ ਨੂੰ ਨੁਕਸਾਨ ਨਾ ਕਰਨ। ਅਤੇ ਮੀਂਹ ਰੁਕਣ 'ਤੇ ਗਮਲਿਆਂ ਦੀ ਮਿੱਟੀ ਦੀ ਹਲਕੀ ਗੋਡੀ ਵੀ ਕਰੋ, ਤਾਂ ਕਿ ਉਹਦੀਆਂ ਜੜ੍ਹਾਂ ਦੇ ਵਿੱਚ ਜਿਹੜੀ ਆ ਆਕਸੀਜਨ ਪਹੁੰਚ ਸਕੇ। ਅਤੇ ਕਈ ਵਾਰ ਸੁੱਕੇ ਪੱਤੇ ਵੀ ਹੁੰਦੇ ਆ ਗਮਲਿਆਂ ਦੇ ਵਿੱਚ ਵੀ ਪਏ ਹੋਏ, ਜਿਹੜੇ ਪੀਲੇ ਹੋ ਜਾਂਦੇ ਪੱਤੇ, ਟਾਹਣੀਆਂ ਤੋਂ ਟੁੱਟ ਜਾਂਦੇ ਆ, ਅਤੇ ਉਹਨਾਂ ਨੂੰ ਵੀ ਅਲੱਗ ਕਰਦੇ ਰਹਿਣਾ ਚਾਹੀਦਾ ਹੈ। ਅਤੇ ਗਮਲਿਆਂ ਵਿੱਚ ਉੱਗਣ ਵਾਲੇ ਫਾਲਤੂ ਘਾਹ ਫੂਸ ਨੂੰ ਵੀ ਕੱਢ ਦਿਓ, ਕਿਉਂਕਿ ਇਹ ਪੌਦਿਆਂ ਦੀ ਖੁਰਾਕ ਨੂੰ ਖੋਹ ਲੈਂਦੇ ਨੇ। ਅਤੇ ਜਿਹੜੇ ਕਿੱਦਾਂ ਹੁਣ ਅਸੀਂ ਇਨਡੋਰ ਵੀ ਆਪਣੇ ਪਲਾਂਟ ਲਗਾਏ ਹੁੰਦੇ ਆ, ਜਿਵੇਂ ਕਿ ਮਨੀ ਪਲਾਂਟ ਵਗੈਰਾ, ਹੋਰ ਇਨਡੋਰ ਜਿਹੜੇ ਅਸੀਂ ਮਤਲਬ ਕਿ ਅੰਦਰ ਆਪਣੇ ਘਰਾਂ ਦੇ

ਪੌਦਿਆਂ ਨੂੰ ਕੁਝ ਦੇਰ ਲਈ ਅਸੀਂ ਮੀਂਹ ਵਿੱਚ ਰੱਖ ਸਕਦੇ ਹਾਂ, ਕਿਉਂਕਿ ਇਹਨਾਂ ਲਈ ਉਹ ਚੀਜ਼ ਜਿਹੜੀ ਉਹ ਅੰਮ੍ਰਿਤ ਵਰਗੀ ਹੋ ਜਾਂਦੀ ਹੈ, ਕਿ ਇਸ ਮੀਂਹ ਦੇ ਪਾਣੀ ਦੇ ਨਾਲ ਇਹ ਹੋਰ ਵੀ ਜ਼ਿਆਦਾ ਵਧੀਆ ਫਲਦੇ ਨੇ। ਅਤੇ ਐਲੋਵੇਰਾ ਅਤੇ ਕੈਕਟਸ ਵਰਗੇ ਪੌਦਿਆਂ ਨੂੰ ਵੀ ਜ਼ਿਆਦਾ ਮੀਂਹ ਤੋਂ ਬਚਾਉਣ ਲਈ ਕਿਸੇ ਸ਼ੈੱਡ ਜਾਂ ਛੱਤ ਦੇ ਹੇਠਾਂ ਰੱਖੋ। ਇਹ ਛੋਟੀ ਛੋਟੀਆਂ ਦੇਖਭਾਲ ਕਰਨ ਵਾਲੀਆਂ ਚੀਜ਼ਾਂ ਨੇ, ਅਤੇ ਆਪਣੇ ਬਗੀਚੇ ਦੀ ਵੀ ਤੁਸੀਂ ਦੇਖਭਾਲ ਕਰ ਸਕਦੇ ਹੋ। ਉਹਦੇ ਵਿੱਚ ਪੇੜ ਪੌਦੇ, ਜਿਹੜੇ ਫੁੱਲ ਪੌਦੇ, ਸਬਜ਼ੀਆਂ ਉਗਾਈਆਂ ਹੁੰਦੀਆਂ, ਉਹਨਾਂ ਦੀ ਵੀ ਦੇਖਭਾਲ ਬਰਸਾਤ 'ਚ ਕਰੋ। ਅਤੇ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਅਗਰ ਧਿਆਨ 'ਚ ਰੱਖਦੇ ਹਾਂ ਤਾਂ ਬਰਸਾਤ ਦੇ ਦਿਨਾਂ ਵਿੱਚ ਅਸੀਂ ਆਪਣੇ ਪੌਦਿਆਂ ਦੀ ਵੀ ਖੂਬ ਅੱਛੀ ਰੱਖਿਆ ਕਰ ਸਕਦੇ ਹਾਂ। ਅਤੇ ਦੋਸਤੋ, ਇਸ ਦੇ ਨਾਲ ਹੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਚਿੱਠੀਆਂ ਮਿੱਠੀਆਂ ਦਾ ਪ੍ਰੋਗਰਾਮ। ਅਤੇ ਸਾਡੇ ਕੋਲ ਬਹੁਤ ਸਾਰੀਆਂ ਤੁਹਾਡੀਆਂ ਪਿਆਰ ਭਰੀਆਂ ਚਿੱਠੀਆਂ ਆਈਆਂ ਹੋਈਆਂ ਨੇ, ਅਤੇ ਪਹਿਲੀ ਚਿੱਠੀ ਆਪਾਂ ਲੈ ਲੈਂਦੇ ਹਾਂ ਜੀ। ਚਿੱਠੀਆਂ ਸਾਡੇ ਕੋਲ ਬਹੁਤ ਆਈਆਂ ਨੇ ਸਾਡੇ ਦੋਸਤਾਂ ਦੀਆਂ, ਲੇਕਿਨ ਪੜ੍ਹਾਂਗੇ ਆਪਾਂ ਇੱਕ ਇੱਕ ਕਰਕੇ। ਅਤੇ ਸਾਡੇ ਦੋਸਤਾਂ ਨੇ ਕਈਆਂ ਨੇ ਫਰਮਾਇਸ਼ਾਂ ਵੀ ਲਿਖੀਆਂ ਹੋਈਆਂ, ਉਹ ਵੀ ਪੂਰੀਆਂ ਕਰਾਂਗੇ। ਅਤੇ ਪਹਿਲੀ ਚਿੱਠੀ ਸਾਡੇ ਕੋਲ ਜਿਹੜੀ ਆਈ ਹੈ ਜੀ, ਇਹਨਾਂ ਨੇ ਪਹਿਲੇ ਨੰਬਰ 'ਤੇ ਲਿਖਿਆ ਜੀ, ਕੋਈ ਵੀ ਗੀਤ ਸੁਣਾ ਦਿਉ। ਗਾਂਧੀ ਰੋਡ, ਗਾਂਧੀ ਚੌਂਕ, ਰੋਪੜ, ਪੰਜਾਬ ਤੋਂ ਆ ਜੀ ਹਰਦੇਵ ਮਿੱਕਾ, ਬਲਵਿੰਦਰ ਮਿੱਕਾ ਵਿਰਕ, ਜੇਤਿਕ ਵਿਰਕ ਅਤੇ ਮਿੱਕਾ ਵਿਰਕ ਦੀ। ਅਤੇ ਪਿੰਡ ਮੁੱਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਆਇਆ ਜੀ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ ਅਤੇ ਤਿਲਕ। ਅਤੇ ਇਹਨਾਂ ਦੇ ਨਾਲ ਹੋਰ ਵੀ ਸਾਥੀ ਹੈਗੇ ਜੀ, ਪ੍ਰਵੀਨ ਰਾਣੀ, ਆਸ਼ਾ ਰਾਣੀ, ਦੀਕਸ਼ਾ, ਜੰਨਤ ਅਤੇ ਗੁਰਲੀਨ। ਇਹਨਾਂ ਸਾਰਿਆਂ ਦੇ ਖੱਤ ਜਿਹੜੇ ਸਾਨੂੰ ਅੱਜ ਮਿਲੇ ਆ, ਅਤੇ ਇਹਨਾਂ ਨੇ ਵੀ ਫਰਮਾਇਸ਼ਾਂ ਲਿਖੀਆਂ ਹੋਈਆਂ ਵੀ ਕੋਈ ਵੀ ਗੀਤ ਸੁਣਾ ਦਿਉ। ਅਤੇ ਇਹਦੇ ਨਾਲ ਇੱਕ ਹੋਰ ਖੱਤ ਲੈ ਲੈਂਦੇ ਹਾਂ, ਇਹ ਹੈਗਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਹੈ ਜੀ ਭੋਲਾ, ਸੁਹਾਗ, ਸੁਖਮਿੰਦਰ ਕੌਰ, ਡਾਕਟਰ ਅਮਨਜੀਤ ਸਿੰਘ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨ ਕੌਰ, ਪੋਤਰਾ ਗੁਰਤੇਸ਼ਵਰ, ਅਤੇ ਬਾਕੀ ਰਿਸ਼ਤੇਦਾਰਾਂ ਦੇ ਵੀ ਇਹਨਾਂ ਨੇ ਨਾਮ ਲਿਖੇ ਜੀ, ਬਰਾੜ ਪਰਿਵਾਰ ਸਲਾਮ ਵਾਲਾ, ਅਤੇ ਸਾਰਾ ਪਰਿਵਾਰ ਕੱਲਿਆਂ ਵਾਲੀ, ਸਾਰਾ ਪਰਿਵਾਰ ਸ਼ੇਰਾਂ ਵਾਲੀ ਤੋਂ, ਦੋਸਤ ਵੀ ਲਿਖੇ ਹੋਏ ਨੇ ਇਹਨਾਂ ਨੇ, ਬਲਦੇਵ ਸਿੰਘ, ਤਰਲੋਕ ਸਿੰਘ, ਜੀਤ ਸਿੰਘ, ਸੁਹਾਗ, ਨਛੱਤਰ ਸਿੰਘ ਸਿੱਧੂ, ਮਲਕੀਤ ਸਿੰਘ ਅਤੇ ਦੀਪਾ ਤਿਗੜਾ, ਵਿਨੋਦ ਕਾਠਪਾਲ, ਅਮਨ, ਰਮਨ ਗੀ, ਅਤੇ ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੋਈ ਹੈ ਜੀ ਗੀਤ ਦੀ, ਜ਼ਰੂਰ ਪੂਰੀ ਕਰਾਂਗੇ। ਲਓ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸਤਵਿੰਦਰ ਬੇਟੀ ਦੀ ਆਵਾਜ਼ 'ਚ।

ਲਓ ਜੀ, ਇਹ ਸਤਵਿੰਦਰ ਬੇਟੀ ਹੁਣਾਂ ਦੀ ਆਵਾਜ਼ 'ਚ ਗੀਤ ਸੀ। ਅਤੇ ਆਪਾਂ ਅਗਲੀਆਂ ਚਿੱਠੀਆਂ ਲੈ ਲੈਂਦੇ ਹਾਂ ਜੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ, ਕਹਿੰਦੇ ਆ ਜੀ, ਚਿੱਠੀਆਂ ਮਿੱਠੀਆਂ 'ਚ ਸਾਡਾ ਖਤ ਜ਼ਰੂਰ ਸ਼ਾਮਿਲ ਕਰਨਾ। ਮੱਖੂ ਤੋਂ ਹੈ ਜੀ ਬਿੱਲਾ ਬਜਾਜ, ਆਰ ਕੇ ਬਜਾਜ, ਹੈਪੀ ਕਪੂਰ ਅਤੇ ਮਨੀਸ਼ ਬਜਾਜ। ਅਤੇ ਇਹਨਾਂ ਨੇ ਕਿਹਾ ਜੀ, ਇੰਚਾਰਜ ਸਾਹਿਬਾਂ ਨੂੰ ਨਮਸਕਾਰ ਅਤੇ ਕੋਈ ਵੀ ਗੀਤ ਜਿਹੜਾ ਸਾਨੂੰ ਸੁਣਾ ਦਿਉ। ਅਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਲਵਈ ਛੱਤੀਸਗੜ੍ਹ ਤੋਂ ਹੈਗਾ ਜੀ ਗੁਲਾਬ ਦਾਸ ਮਾਨਿਕਪੁਰੀ, ਰਾਜਾ ਦਾਸ ਮਾਨਿਕਪੁਰੀ ਅਤੇ ਰਾਣੀ ਮਾਨਿਕਪੁਰੀ ਮਾਨਿਕਪੁਰੀ, ਇਹਨਾਂ ਨੇ ਜੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਖਤ ਲਿਖਣ ਲਈ ਸ਼ੁਕਰੀਆ ਜੀ। ਅੱਗੇ ਹੈਗਾ ਜੀ ਮਸੀਤਾ ਡਡਵਾਲੀ ਤੋਂ, ਦਰਸ਼ਨ ਲੋਟ ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਉਹਨਾਂ ਦਾ ਖਾਤਾ ਜੀ। ਇਹ ਅਗਲਾ ਖਤ ਸਾਡੇ ਕੋਲ ਹੈਗਾ ਸੇਵਾ, ਕਿਆ ਲਿਖਿਆ ਜੀ, ਅੱਛਾ ਪਿਆਰ ਭਰਿਆ ਅਦਾਬ ਲਿਖਿਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਰ ਰਾਹੀ ਅਤੇ ਮਹਿਰਾਜ ਯਹਾਂ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਦੋ ਖਤ ਸਾਡੇ ਕੋਲ ਹੋਰ ਵੀ ਅਸੀਂ ਲੈ ਲੈਂਦੇ ਹਾਂ ਜੀ। ਇਹ ਖਤ ਸਾਡੇ ਕੋਲ ਆਇਆ ਜੀ ਮੋਗਾ ਤੋਂ, ਜ਼ਿਲ੍ਹਾ ਮੋਗਾ ਤੋਂ, ਪਿੰਡ ਸਮਾਲਸਰ, ਲਕਸ਼ਮਣ ਸਿੰਘ ਘਾਰੂ ਅਤੇ ਲਵਪ੍ਰੀਤ ਸਿੰਘ ਕਾਲੀ, ਵਿੱਕੀ ਵੀਰੂ ਉਹਨਾਂ ਦਾ, ਇਹਨਾਂ ਨੇ ਹਰਭਜਨ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਮਹਿਸ ਗੇਟ, ਨਾਭਾ ਸੋਮਦਾਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ ਉਹਨਾਂ ਨੇ, ਇਹਨਾਂ ਨੇ ਵੀ ਜੀ ਹਰਭਜਨ ਮਾਨ ਦੀ ਫਰਮਾਇਸ਼ ਕੀਤੀ ਹੈ ਗਾਣੇ ਦੀ, ਅਤੇ ਆਪਾਂ ਉਹ ਗਾਣਾ ਇਹਨਾਂ ਨੂੰ ਜ਼ਰੂਰ ਸੁਣਾਵਾਂਗੇ। ਲਓ ਜੀ ਸੁਣੋ ਹਰਭਜਨ ਮਾਨ ਦੀ ਆਵਾਜ਼ 'ਚ ਗੀਤ।

ਲਓ ਜੀ, ਗੀਤ ਸੁਣਿਆ ਤੁਸੀਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਅਤੇ ਇੱਕ ਹੋਰ ਆਪਾਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ, ਉਹ ਇਹ ਹੈ ਜੀ, ਜ਼ਿੰਦਗੀ ਦੇ ਵਿੱਚ ਸਬਕ ਸਾਨੂੰ ਜਿੱਥੋਂ ਮਿਲ ਜਾਵੇ ਉੱਥੇ ਹੀ ਸਾਨੂੰ ਲੈ ਲੈਣਾ ਚਾਹੀਦਾ। ਜਿੱਤੇ ਵੀ ਨਹੀਂ ਤਾਂ ਹਾਰੇ ਵੀ ਨਹੀਂ, ਜਿੱਤੇ ਵੀ ਨਹੀਂ ਤਾਂ ਹਾਰੇ ਵੀ ਨਹੀਂ, ਚੰਗੇ ਵੀ ਨਹੀਂ ਤਾਂ ਮਾੜੇ ਵੀ ਨਹੀਂ। ਕੋਈ ਹਸਾ ਗਿਆ ਅਤੇ ਕੋਈ ਰੁਲਾ ਗਿਆ, ਚਲੋ ਇੰਨਾ ਹੀ ਕਾਫੀ ਆ, ਜਿਹੜਾ ਵੀ ਮਿਲਿਆ ਕੁਝ ਨਾ ਕੁਝ ਸਿਖਾ ਗਿਆ। ਦੋਸਤੋ, ਇਹ ਜ਼ਿੰਦਗੀ ਦੀ ਇੱਕ ਸੱਚਾਈ ਹੈ ਕਿ ਸਾਨੂੰ ਹਰ ਪਲ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ, ਚਾਹੇ ਸਾਨੂੰ ਕੋਈ ਸਿਖਾ ਜਾਵੇ, ਕੋਈ ਸਾਡੇ ਨਾਲ ਵਿਵਹਾਰ ਕਰਕੇ ਸਿਖਾ ਜਾਵੇ, ਜਾਂ ਫਿਰ ਅਸੀਂ ਕਿਤੇ ਜਾਈਏ ਸਾਨੂੰ ਕੋਈ ਇਹੋ ਜਿਹੀ ਘਟਨਾ ਦਿਖ ਜਾਂਦੀ ਹੈ ਜਿਹਦੇ ਤੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲ ਜਾਂਦਾ। ਗੱਲ ਇਹ ਹੈ ਕਿ ਕੋਈ ਰੁਲਾ ਦੇਵੇ, ਕੋਈ ਹਸਾ ਦੇਵੇ, ਜਾਂ ਕੋਈ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਾਥ ਦੇ ਜਾਵੇ, ਅਤੇ ਉਹ ਜਾਂ ਫਿਰ ਆਪਾਂ ਕਿਤੇ ਕੰਮ ਕਾਰ ਕਰਦੇ ਹਾਂ, ਜੇ ਆਪਾਂ ਕੰਮ ਛੱਡ ਵੀ ਦਿੰਦੇ ਹਾਂ, ਲੇਕਿਨ ਸਾਨੂੰ ਇਹ ਨਹੀਂ ਵੀ ਅਸੀਂ ਉੱਥੇ ਕੀ ਦੇ ਕੇ ਆਏ, ਲੇਕਿਨ ਸਾਨੂੰ ਇਹ ਜਾਣਨਾ ਚਾਹੀਦਾ ਕਿ ਸਾਨੂੰ ਉੱਥੋਂ ਕੀ ਮਿਲ ਗਿਆ, ਮਤਲਬ ਕਿ ਸਾਨੂੰ ਅਸੀਂ ਕੀ ਸਿੱਖ ਲਿਆ ਉੱਥੋਂ, ਕੀ ਸਾਨੂੰ ਸਮਝ ਲੱਗ ਗਿਆ ਦੁਨੀਆਦਾਰੀ, ਕੰਮ ਬਾਰੇ ਅਤੇ ਹੋਰ ਗੱਲਾਂ ਬਾਰੇ ਸਾਨੂੰ ਇਹ ਕਿਵੇਂ ਪਤਾ ਲੱਗ ਜਾਂਦਾ, ਜੇ ਆਪਾਂ ਇਸ ਗੱਲ ਨੂੰ ਧਿਆਨ ਨਾਲ ਦੇਖਾਂਗੇ ਤਾਂ। ਦੋਸਤੋ, ਇਹਨਾਂ ਗੱਲਾਂ ਬਾਤਾਂ ਦੇ ਨਾਲ ਆਪਾਂ ਅਗਲੀਆਂ ਚਿੱਠੀਆਂ ਲੈ ਲੈਂਦੇ ਹਾਂ। ਅਗਲੀ ਚਿੱਠੀ ਸਾਡੇ ਕੋਲ ਆਈ ਜੀ ਰਾਵਰ ਕਰਨਾਲ ਤੋਂ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਅਤੇ ਇਹਨਾਂ ਨੇ ਸਲੀਮ ਦੇ ਗੀਤ ਦੀ ਫਰਮਾਇਸ਼ ਵੈਸੇ ਕੀਤੀ ਹੈ, ਲੇਕਿਨ ਚਲੋ ਆਪਾਂ ਇਹਨਾਂ ਨੂੰ ਵੀ ਗੀਤ ਸੁਣਾਵਾਂਗੇ। ਅਤੇ ਅਗਲਾ ਖਾਸ ਸਾਡੇ ਕੋਲ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਰਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਦੀਪਕ ਜੈਨ, ਬਿੱਟੂ ਜੈਨ, ਮੰਟੂ ਜੈਨ, ਸੀਮਾ ਜੈਨ, ਸਾਰਿਕਾ ਜੈਨ, ਟੀਨਾ ਅਤੇ ਸੁਨੀਤਾ ਜੈਨ, ਅਤੇ ਅਰਹੰਤ ਜੈਨ, ਅਤੇ ਅੱਗੇ ਇਹਨਾਂ ਨੇ ਥੈਂਕਸ ਵੀ ਕਰਤਾ ਜੀ, ਤੁਹਾਡਾ ਵੀ ਥੈਂਕ ਯੂ। ਪਿੰਡ ਜਾਮਵਾਲਾ, ਤਹਿਸੀਲ ਫਾਜ਼ਿਲਕਾ, ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜਸਵੰਤ ਕੌਰ, ਰਾਜ ਮਿਸ

ਪਿੰਡ ਸਾਹੂਆਣਾ ਤੋਂ ਲਿਖਦੇ ਪਏ, ਬੋਦਲਾ ਨੇੜੇ ਖਾਨਾ ਅਮਲੀ ਵਾਲਾ, ਅਰਨੀ ਵਾਲਾ ਜੀ ਲਿਖਿਆ, ਕੀ ਲਿਖਿਆ ਜੀ, ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ ਬੁੱਕ, ਅਤੇ ਨੌਂ ਰਾਣੀ ਰੀਨਾ ਬਾਈ, ਅਤੇ ਬਲਦੇਵ ਸਿੰਘ ਚੱਕ ਦੀ, ਚੱਕ ਕੰਧੇ ਲਿਖਿਆ, ਕੀ ਲਿਖਿਆ ਸਰ, ਥੋੜ੍ਹੀ ਹੈਂਡਰਾਈਟਿੰਗ ਸੋਹਣੀ ਸੋਹਣੀ ਲਿਖਿਆ ਕਰੋ। ਸ਼ਾਹ ਨੇੜੇ ਪਿੰਡ ਅਮਰ ਲਾਲ ਤੋਂ ਇਹ ਖਤ ਹੈ ਸਾਡੇ ਕੋਲ ਜੀ, ਇਹਨਾਂ ਨੇ ਵੀ ਸਾਨੂੰ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਓਕੇ, ਅਤੇ ਅਗਲਾ ਖਤ ਸਾਡੇ ਕੋਲ ਹੈ ਜੀ, ਚਿੱਠੀਆਂ ਮਿੱਠੀਆਂ, ਸਹਾਰਨਪੁਰ ਤੋਂ ਹੈ ਜੀ। ਸਹਾਰਨਪੁਰ ਇਹਨਾਂ ਨੇ ਲਿਖਿਆ ਸੀ, ਸੋਚਾਂ ਵਿੱਚ ਤੂੰ, ਖਾਬਾਂ ਵਿੱਚ ਤੂੰ, ਪੜ੍ਹਨ ਜੋ ਬੈਠਾ ਅਤੇ ਕਿਤਾਬਾਂ ਵਿੱਚ ਤੂੰ। ਵਾਹ ਜੀ ਵਾਹ, ਬੜਾ ਸੋਹਣਾ ਇਹਨਾਂ ਨੇ ਸ਼ੇਅਰ ਲਿਖਿਆ। ਕਿਤਾਬਾਂ ਵਿੱਚ ਵੀ ਉਹਨਾਂ ਦਾ ਦਿਮਾਗ ਇਹੀ ਘੁੰਮਦਾ ਹੈ ਕਿ ਜੋ ਮੈਂ ਸੋਚਦਾ ਉਹ ਕਿਤਾਬਾਂ ਦੇ ਵਿੱਚ ਵੀ ਉਹੀ ਹੈ। ਸਹਾਰਨਪੁਰ ਤੋਂ ਇੱਕ ਖਾਤਾ ਹੈ ਜੀ, ਆਸ਼ਾ ਨਰੰਗ, ਸੁਰੇਸ਼ ਨਰੰਗ ਅਤੇ ਸੋਨਾਲੀ ਹੋਣਾ ਦਾ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਲਓ ਜੀ, ਇਹ ਗੀਤ ਸੀ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਅਤੇ ਅਗਲੇ ਖਤ ਸਾਡੇ ਕੋਲ ਆਇਆ ਜੀ, ਪਿੰਡ ਜੰਡਿਆਲਾ ਚੜ੍ਹਤ ਸਿੰਘ, ਲਿਖਣ ਵਾਲੇ ਰਕੇਸ਼, ਨਰੇਸ਼, ਜਗਦੀਸ਼, ਅਨਿਜੋਤ, ਅਸ਼ ਅਤੇ ਸਮਿਤ ਕੁਰੇਜਾ ਅਤੇ ਰਮੀਲਾ ਸਿੰਘ ਲਿਖਿਆ ਹੈ, ਰਮੀਲਾ ਸਿੰਘ ਹੈ ਜੀ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਗਾਂਧੀ ਚੌਂਕ ਰੋਪੜ ਤੋਂ, ਪੰਜਾਬ ਤੋਂ, ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੇਤਕ ਵਿਰਕ ਅਤੇ ਮਿੱਕਾ ਵਿਰਕ ਉਹਨਾਂ ਦੀ। ਅਤੇ ਅੱਗੇ ਖਤ ਸਾਡੇ ਕੋਲ ਆਇਆ ਜਿਹੜਾ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਰਜਿੰਦਰ, ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ, ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਤੇ ਅਗਲਾ ਖਤ ਵੀ ਲੈ ਲੈਂਦੇ ਹਾਂ ਜੀ, ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ, ਆਲ ਵਰਮਾ ਫੈਮਿਲੀ, ਨੀਅਰ ਬੱਸ ਸਟੈਂਡ, ਵਿਲੇਜ ਬੁਰਜ, ਹਨੂੰਮਾਨਗੜ੍ਹ, ਫਾਜ਼ਿਲਕਾ ਤੋਂ ਇਹ ਖਤ ਹੈ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਆਓ ਸੁਣਦੇ ਹਾਂ ਅਗਲਾ ਗੀਤ ਨੂੰ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਕਹਿੰਦੇ ਆ ਜੀ ਤੁਸੀਂ ਗੀਤ ਖਤ ਘੱਟ ਪੜ੍ਹਦੇ ਆ ਜੀ, ਗੀਤ ਜ਼ਿਆਦਾ ਸੁਣਾਉਂਦੇ ਆ, ਪਰ ਅਸੀਂ ਖਤ ਵੀ ਅੱਜ ਨਾਲ ਨਾਲ ਜ਼ਿਆਦਾ ਪੜ੍ਹ ਰਹੇ ਹਾਂ ਅਤੇ ਗੀਤ ਵੀ ਤੁਹਾਨੂੰ ਸੁਣਾ ਰਹੇ ਹਾਂ। ਲਓ ਸੁਣ ਦੋ।

ਲਓ ਜੀ, ਇਹ ਗੀਤ ਸੀ ਗੁਰਦਾਸ ਮਾਨ ਹੋਣਾ ਦੀ ਆਵਾਜ਼ 'ਤੇ, ਅਤੇ ਆਪਾਂ ਅਗਲੀਆਂ ਚਿੱਠੀਆਂ ਪੜ੍ਹਦੇ ਹਾਂ। ਚਿੱਠੀਆਂ ਸਾਡੇ ਕੋਲ ਹੈ ਅਤੇ ਫਰਮਾਇਸ਼ ਵੀ ਸਾਡੇ ਕੋਲ ਹੈ ਬਹੁਤ ਸਾਰੀ, ਲੇਕਿਨ ਚਿੱਠੀਆਂ ਜ਼ਰੂਰ ਅਸੀਂ ਪੜ੍ਹਾਂਗੇ, ਕਿਉਂਕਿ ਚਿੱਠੀਆਂ ਦੇ ਬਾਅਦ ਹੀ ਪਤਾ ਲੱਗਦਾ ਹੈ ਕਿ ਸਾਡੇ ਦਰਸ਼ਕ ਜਿਹੜੇ ਸਰੋਤੇ ਹੈਗੇ ਉਹ ਕੀ ਚਾਹੁੰਦੇ ਆ, ਵੀ ਗਾਣਾ ਸੁਣਨਾ ਜਾਂ ਚਿੱਠੀਆਂ ਜ਼ਿਆਦਾ ਪੜ੍ਹੀਏ, ਦੋਨੇ ਚੀਜ਼ਾਂ ਹੋਣੇ ਚਾਹੀਦੀਆਂ। ਲਓ ਜੀ, ਚਿੱਠੀਆਂ ਆਪਾਂ ਲੈ ਲੈਂਦੇ ਹਾਂ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਖੱਤ ਹੈ ਜੀ ਇਹ, ਵਿਨੋਦਪੁਰੀ, ਬੀਪੀਪੁਰੀ, ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ ਅਤੇ ਨਿਧੀ ਮਲਿਕ, ਨਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ ਅਤੇ ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ਮੀਪੁਰੀ, ਬੋਧੀਪੁਰੀ, ਸੁਨੀਲਪੁਰੀ, ਵੀਕੇਪੁਰੀ ਅਤੇ ਆਰਐਸਪੁਰੀ, ਅਤੇ ਇਹਨਾਂ ਦਾ ਪੂਰੀ ਪਰਿਵਾਰ ਸਾਰਾ। ਇਹਨਾਂ ਨੇ ਹਰਭਜਨ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਸੀ, ਜਿਹੜਾ ਅਸੀਂ ਹੁਣੇ ਇਹਨਾਂ ਨੂੰ ਸੁਣਾਇਆ ਹੈਗਾ ਜੀ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਜੀ ਮੁਹੰਮਦਪੁਰ ਸੋਤਰ ਟਾਨੀ ਰਤੀਆ ਤੋਂ। ਜੀਵਨ ਸਿੰਘ ਬੁੱਕ, ਸ਼ੈਂਟੀ ਬੁੱਕ, ਸਿਮਰਨ ਬੁੱਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੁੱਕ ਅਤੇ ਬੱਬੂ ਬੁੱਕ, ਕੁਲਦੀਪ ਬੁੱਕ ਅਤੇ ਕੀਰਤ ਬੁੱਕ ਅਤੇ ਭੂਸ਼ਣ ਖੇੜਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹਨਾਂ ਨੇ ਗੁਰਦਾਸ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਸੀ, ਜਿਹੜਾ ਇਹਨਾਂ ਨੂੰ ਅਸੀਂ ਹੁਣੇ ਸੁਣਾ ਦਿੱਤਾ ਹੈ ਜੀ ਗੁਰਦਾਸ ਮਾਨ ਦਾ ਗੀਤ। ਅਤੇ ਅਗਲਾ ਗੁਰਦਾਸ ਮਾਨ ਦਾ ਗੀਤ ਸੁਣਨ ਲਈ ਸਾਡੇ ਕੋਲ ਫਰਮਾਇਸ਼ ਸੀਗੀ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਵਿਮਲ ਅਨੇਜਾ, ਇਹਨਾਂ ਨੇ ਵੀ ਗੁਰਦਾਸ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਸੀ, ਅਤੇ ਇਹਨਾਂ ਦਾ ਵੀ ਅਸੀਂ ਗੀਤ ਸੁਣਾ ਦਿੱਤਾ। ਅਤੇ ਅਗਲੇ ਗੀਤ ਨੂੰ ਵੀ ਅਸੀਂ ਸੁਣਾਵਾਂਗੇ, ਇਹ ਜਿਹੜਾ ਕਿ ਸਾਡੇ ਦੋਸਤ ਲਿਖ ਦਿੰਦੇ ਆ ਕਿ ਸਾਨੂੰ ਕੋਈ ਵੀ ਗੀਤ ਸੁਣਾ ਦਿਉ। ਅਤੇ ਪਿੰਡ ਕੁੜਿਆਣਾ ਮੰਡੀ ਅਰਨੀ ਵਾਲ ਫਾਜ਼ਿਲਕਾ ਤੋਂ ਹੈ ਜੀ, ਬਾਬਾ ਤਰਲੋਕ ਸਿੰਘ, ਦੋਤਾ ਸ਼ਿਵਜੋਤ ਸਿੰਘ ਅਤੇ ਸਮੂਹ ਪਰਿਵਾਰ ਸਾਰਾ। ਅਤੇ ਇਹਨਾਂ ਨੇ ਆਪਣੇ ਦੋਸਤ ਦਾ ਨਾਮ ਵੀ ਲਿਖਿਆ ਬਲਤੇਜ ਸਿੰਘ ਕੁੜਿਆਣਾ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਾਉਂਦੇ ਹੰਸ ਰਾਜ ਹੰਸ ਦੀ ਆਵਾਜ਼ 'ਚ ਗੀਤ।

0: ਕੀ ਕਰੀਏ ਕੀ ਕਰੀਏ। ਪਰ ਇੱਦਾਂ ਗੱਲ ਇਹ ਆ ਵੀ ਜੇ ਦਿਲ ਚੋਰੀ ਹੋ ਜਾਵੇ ਤਾਂ ਫਿਰ ਅਸੀਂ ਸਾਹ ਸੂਹ ਕਿੱਦਾਂ ਲਵਾਂਗੇ, ਇਹ ਵੀ ਦੇਖਣਾ ਪੈਣਾ। ਅਤੇ ਸਾਹ ਲੈਣ ਵਾਸਤੇ ਸਾਡਾ ਦਿਲ ਸਾਡੇ ਕੋਲ ਹੀ ਹੋਣਾ ਚਾਹੀਦਾ ਵਾ। ਦਿਲ ਦਾ ਮਤਲਬ ਚੋਰੀ ਹੋ ਕੇ ਇਹ ਨਹੀਂ ਵੀ ਹੁਣ ਦਿਲ ਸਾਡਾ ਚੋਰੀ ਹੋ ਗਿਆ ਕੀ ਕਰੀਏ, ਉਨਾ ਕੁ ਦਿਲ ਦੇ ਦਿਉ ਜਿੰਨਾ ਕੁ ਸਾਹ ਲੈਣ ਜੋਗਾ ਰਹਿ ਜਾਵੇ। ਅਤੇ ਲਓ ਜੀ, ਇਹ ਤਾਂ ਵੈਸੇ ਹੀ ਆਪਾਂ ਗੱਲਬਾਤ ਕੀਤੀ ਹੈ ਕਿ ਦਿਲ ਚੋਰੀ ਸਾਡਾ ਇਹ ਤਾਂ ਗਾਣਾ ਸੀਗਾ, ਲੇਕਿਨ ਦਿਲ ਜਦੋਂ ਚੋਰੀ ਹੋ ਜਾਂਦਾ ਬਾਕੀ ਬੇਚੈਨੀ ਅਤੇ ਇੰਤਜ਼ਾਰ ਜਿਹੜੀ ਉਹ ਐਡੀ ਹੋ ਜਾਂਦੀ ਹੈ ਕਿ ਬੰਦਾ ਸੋਚਦਾ ਕਿ ਇੰਤਜ਼ਾਰ ਕਦੋਂ ਖਤਮ ਹੋਏਗੀ, ਕਦੋਂ ਸਾਡਾ ਜਿਹੜਾ ਅਸੀਂ ਗੱਲਬਾਤ ਕਰਾਂਗੇ ਮਿਲਾਂਗੇ। ਕਿਉਂਕਿ ਇੰਤਜ਼ਾਰ ਕਹਿੰਦੇ ਸਭ ਤੋਂ ਔਖਾ ਕੰਮ ਹੈ, ਇੰਤਜ਼ਾਰ ਜਿਹੜਾ ਕਹਿੰਦੇ, ਜਾਂ ਇੰਤਜ਼ਾਰ ਦੇ ਵਿੱਚ ਬੰਦੇ ਨੂੰ ਮਜ਼ਾ ਬਹੁਤ ਆਉਂਦਾ ਕਿ ਹਾਂ ਹੁਣ ਇੰਨਾ ਇੰਤਜ਼ਾਰ ਕੀਤਾ, ਚਲੋ ਆਖਰ ਇੰਤਜ਼ਾਰ ਖਤਮ ਹੋਈ, ਹੈ ਨਾ, ਮਿਲਣ ਦਾ ਸਮਾਂ ਆ ਜਾਂਦਾ ਕਿ ਬੰਦਾ ਕਹਿੰਦਾ ਹਾਂ ਹੁਣ ਠੀਕ ਹੈ ਜੀ ਇੰਤਜ਼ਾਰ ਖਤਮ ਹੋ ਗਈ, ਵਧੀਆ ਲੱਗਾ। ਲੇਕਿਨ ਕਈ ਵਾਰੀ ਇੰਤਜ਼ਾਰਾਂ ਲੰਬੀਆਂ ਵੀ ਹੋ ਜਾਂਦੀਆਂ ਵਾ, ਅਤੇ ਇਨਸਾਨ ਸੋਚਦਾ ਕਿ ਇੰਨੀ ਇੰਤਜ਼ਾਰ ਕੀਤੀ ਪਰ ਕੋਈ ਅਸਰ ਨਹੀਂ ਹੋਇਆ ਜਾਂ ਕੋਈ ਫਲ ਨਹੀਂ ਮਿਲਿਆ। ਕਿਉਂਕਿ ਇੰਤਜ਼ਾਰ ਜਿਹੜੀ ਉਹਦੇ ਵਿੱਚ ਸਾਡੇ ਨਾ ਸਮਾਜ ਦੇ ਵਿੱਚ ਇੰਤਜ਼ਾਰ ਨੂੰ ਅਸੀਂ ਸ਼ਾਇਰੀ ਦੇ ਤੌਰ 'ਤੇ ਵੀ ਲੈਂਦੇ ਹਾਂ, ਮੁਹਾਵਰਿਆਂ ਵਿੱਚ ਵੀ ਵਰਤਿਆ ਜਾਂਦਾ ਵਾ। ਅਤੇ ਕਿਉਂਕਿ ਇੰਤਜ਼ਾਰ ਜਿਹੜਾ ਇੱਕ ਇੱਦਾਂ ਦਾ ਹੈਗਾ ਕਿ ਜਿੱਦਾਂ ਕੋਈ ਸੋਚਦਾ ਹੈਗਾ ਰਾਹ ਤੱਕਣਾ, ਇਹ ਵੀ ਇੰਤਜ਼ਾਰ ਦੇ ਨਾਲ ਹੀ ਜੁੜਿਆ ਹੋਇਆ ਵਰਡ ਹੈ। ਕਿਸੇ ਦੇ ਆਉਣ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਨਾ, ਅਤੇ ਦੂਸਰਾ ਕਿ ਜਿੱਦਾਂ ਦੀਦੇ ਪੱਥਰ ਹੋਣਾ, ਇਹਨੂੰ ਵੀ ਇੰਤਜ਼ਾਰ ਨਾਲ ਜੋੜਿਆ ਜਾਂਦਾ ਹੈ। ਲੰਬੇ ਇੰਤਜ਼ਾਰ ਕਾਰਨ ਅੱਖਾਂ ਥੱਕ ਜਾਣਾ, ਉਹਨੂੰ ਕਹਿ ਦਿੰਦੇ ਦੀਦੇ ਪੱਥਰ ਹੋਣਾ, ਇਹ ਵੀ ਇੰਤਜ਼ਾਰ ਦਾ ਹੀ ਹਿੱਸਾ ਹੈ। ਅਤੇ ਪਲਕਾਂ ਵਿਛਾਉਣਾ, ਅਤੇ ਜਦੋਂ ਅਸੀਂ ਕਿਸੇ ਦਾ ਬਹੁਤ ਇੰਤਜ਼ਾਰ ਕਰਦੇ ਹਾਂ, ਕਿਸੇ ਦਾ ਇੰਤਜ਼ਾਰ ਤੋਂ ਬਾਅਦ ਬਹੁਤ ਹੀ ਆਦਰ ਸਤਿਕਾਰ ਅਤੇ ਪਿਆਰ ਕਰਦੇ ਹਾਂ ਇੰਤਜ਼ਾਰ ਨਾਲ, ਉਹਨੂੰ ਪਲਕਾਂ ਵਿਛਾਉਣਾ ਕਹਿੰਦੇ ਆ। ਅਤੇ ਇਸੇ ਤਰ੍ਹਾਂ ਮਤਲਬ ਕਿ ਕਹਿਣ ਦਾ ਹੈਗਾ ਕਿ ਜਿਹੜੀ ਇੰਤਜ਼ਾਰ ਆ ਸਾਡੇ ਸ਼ਾਇਰੀ 'ਚ ਸਾਡੀ ਜੀਵਨ ਸ਼ੈਲੀ ਦੇ ਵਿੱਚ ਸ਼ਾਮਿਲ ਹੈ। ਅਤੇ ਇਹਨਾਂ ਚੰਦ ਗੱਲਾਂ ਦੇ ਨਾਲ ਆਪਾਂ ਅਗਲੀਆਂ ਖੱਤ ਲੈ ਲੈਂਦੇ ਹਾਂ, ਕਿਉਂਕਿ ਟਾਈਮ ਬੜੀ ਤੇਜ਼ੀ ਨਾਲ ਭੱਜ ਰਿਹਾ। ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਆ ਤੁਹਾਡੇ ਕੋਲ ਜੀ ਸ਼ੋਭਾ ਗਈ। ਅਤੇ ਜਿਹੜੇ ਸਾਡੇ ਦੋਸਤ ਨਵੇਂ ਜੁੜੇ ਆ ਆਕਾਸ਼ਬਾਣੀ 'ਚ ਚਿੱਠੀ ਪਾਉਣਾ ਚਾਹੁੰਦੇ ਆ, ਉਹ ਵੀ ਆਪਣਾ ਪਤਾ ਨੋਟ ਕਰ ਲੈਣ, ਅਤੇ ਆਕਾਸ਼ਬਾਣੀ ਚਿੱਠੀਆਂ ਮਿੱਠੀਆਂ ਦਾ, ਤਾਂ ਜੋ ਵੀ ਚਿੱਠੀ ਲਿਖ ਸਕਣ। ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ ਆਕਾਸ਼ਬਾਣੀ ਜਲੰਧਰ, 1440001। ਇਸ ਤਰ੍ਹਾਂ ਤੁਸੀਂ ਖਾਤੇ ਆਪਣਾ ਪਤਾ ਲਿਖੋਗੇ ਤਾਂ ਚਿੱਠੀ ਸਿੱਧੀ ਜਿਹੜੀ ਆਕਾਸ਼ਬਾਣੀ 'ਚ ਆਏਗੀ, ਅਤੇ ਸਾਨੂੰ ਬੜੀ ਖੁਸ਼ੀ ਹੋਏਗੀ ਤੁਹਾਡੀ ਚਿੱਠੀ ਪੜ੍ਹ ਕੇ। ਅਤੇ ਪ੍ਰੋਗਰਾਮ ਬਾਰੇ ਵੀ ਲਿਖਿਆ ਕਰੋ, ਕੋਈ ਗੱਲਬਾਤ ਲਿਖਣਾ ਚਾਹੇ ਤਾਂ ਉਹ ਵੀ ਤੁਸੀਂ ਲਿਖ ਸਕਦੇ ਹਾਂ ਖੱਤ ਦੇ ਉੱਤੇ, ਤਾਂ ਕਿ ਅਸੀਂ ਉਹਨੂੰ ਪੜ੍ਹ ਸਕੀਏ। ਅਤੇ ਅਗਲੀ ਖੱਤ ਸਾਡੇ ਕੋਲ ਜਿਹੜਾ ਆਇਆ ਹੈ ਜੀ, ਚੱਕਲਾ ਬਾਜ਼ਾਰ ਸਮਾਣਾ ਤੋਂ ਹੈ ਜੀ। ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ, ਉਹਨਾਂ ਦਾ ਖੱਤ ਹੈ ਜੀ। ਇਹਨਾਂ ਨੇ ਲਿਖਿਆ ਪੰਜਾਬੀ ਗਾਣਾ ਕੋਈ ਵੀ, ਠੀਕ ਹੈ ਜੀ, ਪੰਜਾਬੀ ਗਾਣਾ ਕੋਈ ਵੀ ਸੁਣਾਵਾਂਗੇ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜੀ, ਪੰਜਾਬ ਤੋਂ ਹੈਗਾ ਖਾਤੇ, ਸਤਿ ਸ਼੍ਰੀ ਅਕਾਲ ਲਿਖਦੇ ਪਏ ਆ। ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਾਹਲ ਬੁਰਜ ਹਨੂੰਮਾਨਗੜ੍ਹ ਤੋਂ ਵੀ ਲਿਖਦੇ ਪਏ ਆ ਜੀ, ਕੁਲਵੰਤ ਗਿੱਲ ਮਲੋਟ ਬਿੱਲੂ, ਅਤੇ ਹਾਂਜੀ ਇਹਨਾਂ ਸਾਰਿਆਂ ਨੇ ਸਭ ਪਰਿਵਾਰ ਖੱਤ ਲਿਖਿਆ ਸਾਨੂੰ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਜੀ, ਕਹਿੰਦੇ ਜੀ ਸਾਡਾ ਖੱਤ ਸ਼ਾਮਿਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਪਹਿਲੇ ਹੀ ਉਹਨਾਂ ਨੇ ਲਿਖ ਦਿੱਤਾ ਜੀ। ਅਤੇ ਤੁਹਾਡਾ ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਪੰਚਕੂਲਾ ਸੈਕਟਰ 9 ਤੋਂ ਖੱਤ ਹੈ ਜੀ। ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਅਤੇ ਰਾਧੇ, ਭਾਵਿਕ ਅਤੇ ਡਿੰਗਰਾ ਲਿਖਿਆ ਹੋਇਆ ਜੀ ਅੱਗੇ। ਅਗਲਾ ਖੱਤ ਸਾਡੇ ਕੋਲ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ, ਮਾਇਆ ਕੁਮਾਰ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਬਿਪਾਸ਼ਾ ਸ਼ਰਮਾ ਅਤੇ ਹਰੀਪਾਲ ਕੌਰ, ਅਤੇ ਇਹਨਾਂ ਦਾ ਖੱਤ ਹੈ ਜੀ ਕੋਈ ਵੀ ਗੀਤ ਵਾਸਤੇ। ਅਗਲਾ ਖੱਤ ਸਾਡੇ ਕੋਲ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਪਾਠਕ, ਇਹਨਾਂ ਨੇ ਵੀ ਗੁਰਦਾਸ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਸੀ ਜੋ ਅਸੀਂ ਇਹਨਾਂ ਨੂੰ ਸੁਣਾਇਆ ਹੁਣੇ। ਲਓ ਜੀ, ਇਹਨਾਂ ਬਾਕੀ ਸਾਰਿਆਂ ਦੇ ਪਸੰਦ 'ਤੇ, ਕੋਈ ਵੀ ਗੀਤ ਦੀ ਪਸੰਦ ਇਹਨਾਂ ਨੇ ਕਹੀ ਸੀ ਵੀ ਕੋਈ ਵੀ ਗੀਤ ਤੁਸੀਂ ਸੁਣਾ ਦਿਓ, ਲੋਕ ਲੱਗੀ ਸੁਣਾਉਂਦੇ ਹਾਂ ਅਸੀਂ ਇਹਨਾਂ ਨੂੰ ਜੱਸੀ ਸਿੱਧੂ ਦੀ ਆਵਾਜ਼ ਦੇ ਵਿੱਚ।
1: ਦੇਖੋ ਨੀ ਕੁੜੀਓ, ਕਿੰਨਾ ਸੋਹਣਾ ਮੁੰਡਾ ਖੜਾ। ਸੁਣਿਓ, ਤੁਹਾਡਾ ਨਾਮ ਕੀ ਹੈ?
2: ਨਾਮ ਤਾਂ ਮੇਰਾ ਜੱਸੀ ਸਿੱਧੂ ਆ। ਕਿਉਂ,
1: ਤੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ?

ਆਇਆ ਹੈ ਲਿਖਣ ਨੇ ਲਿਖਣੇ ਤੁਸੀਂ ਲਿਖਦੇ ਨੇ ਜੀ, ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ, ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ। ਲਾਡੀ ਸਿੰਘ ਧਾਲੀਵਾਲ ਸਮਾਣਾ ਪਟਿਆਲਾ ਤੋਂ, ਰਣਧੀਰ ਝੁਗੜੀ ਜਮੁਨਾ ਨਗਰ ਹਰਿਆਣਾ ਤੋਂ ਆ ਜੀ ਇਹ, ਬੰਸੀ ਲਾਲ ਸੰਧੂ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਲਿਖਦੇ ਨੇ ਜੀ ਖਤ। ਅੱਗੇ ਇਹਨਾਂ ਨੇ ਲਿਖਿਆ ਹੋਇਆ ਜੀ ਚਿੱਠੀ ਸਾਰੀ ਪੜ੍ਹਨੀ ਜੀ। ਅੱਛਾ ਜੀ, ਤੁਹਾਡੀ ਮਿਹਰਬਾਨੀ ਹੋਏਗੀ। ਠੀਕ ਹੈ ਜੀ, ਚਿੱਠੀ ਚਿੱਠੀ ਤੁਹਾਡੀ ਸਾਰੀ ਅਸੀਂ ਪੜ੍ਹ ਰਹੇ ਹਾਂ ਜੀ। ਚਿੱਠੀ ਖੂਨ ਤੋਂ ਲਿਖ ਰਿਹਾ ਹੂੰ, ਸਾਈ ਨਾ ਸਮਝਣਾ, ਆਕਾਸ਼ਵਾਣੀ ਜਲੰਧਰ ਦੇ ਪਿਆਰ ਵਿੱਚ ਮਰ ਗਿਆ ਹੂੰ, ਜਿੰਦਾ ਮਤ ਸਮਝਣਾ। ਦੋਸਤੋ ਇੱਦਾਂ ਨਾ ਲਿਖਿਆ ਕਰੋ ਕਿ ਜਿੰਦਾ ਮਤ ਸਮਝਣਾ, ਜੇ ਤੁਸੀਂ ਜਿੰਦਾ ਹੋਵੋਗੇ ਤਾਂ ਸਾਡਾ ਪ੍ਰੋਗਰਾਮ ਸੁਣੋਗੇ ਜੀ। ਇਹਨਾਂ ਨੇ ਆਪਣੇ ਦੋਸਤਾਂ ਦਾ ਨਾਮ ਲਿਖਿਆ ਹਰਬੰਸ ਸਿੰਘ ਸੰਧੂ ਹੋਣਾ ਦਾ, ਅਤੇ ਜੁਗ ਜੁਗ ਜੀਓ ਵੀ ਅੱਗੇ ਲਿਖਿਆ ਜੀ। ਤੁਸੀਂ ਵੀ ਜੁਗ ਜੁਗ ਜੀਓ, ਇਸੇ ਤਰ੍ਹਾਂ ਪਿਆਰ ਨਾਲ ਚਿੱਠੀਆਂ ਲਿਖਦੇ ਰਹੋ, ਲੇਕਿਨ ਇੱਦਾਂ ਨਹੀਂ ਲਿਖਣਾ ਕਿ ਪਿਆਰ ਮੈਂ ਜਿੰਦਾ ਨਹੀਂ ਹੂੰ ਜਾਂ ਕੁਛ ਐਸਾ, ਅਤੇ ਜਿੰਦਾ ਰਹਿਣਾ ਪਏਗਾ ਤਾਂ ਹੀ ਤੁਸੀਂ ਪ੍ਰੋਗਰਾਮ ਸੁਣੋਗੇ ਅਤੇ ਸਾਡੇ ਪ੍ਰੋਗਰਾਮ ਚੱਲਣਗੇ। ਅਤੇ ਤੁਹਾਡੇ ਨਾਲ ਹੀ ਤਾਂ ਸਾਰੇ ਕੁਛ ਹੈ ਪ੍ਰੋਗਰਾਮਾਂ ਦਾ ਇਹ ਸਿਲਸਿਲਾ, ਅਤੇ ਤੁਸੀਂ ਪਿਆਰ ਨਾਲ ਗੀਤਾਂ ਦੀ ਫਰਮਾਇਸ਼ ਕਰਦੇ ਹਾਂ, ਚਿੱਠੀ ਲਿਖਦੇ ਹਾਂ ਅਤੇ ਅਸੀਂ ਪਿਆਰ ਨਾਲ ਚਿੱਠੀਆਂ ਪੜ੍ਹਦੇ ਹਾਂ, ਅਤੇ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਹੇ। ਤੁਹਾਡਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲੀ ਖਤ ਸਾਡੇ ਕੋਲ ਆਇਆ ਜੀ ਜਮਸ਼ੇਦਪੁਰ ਤੋਂ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਦਾ। ਅਤੇ ਇੱਕ ਹੋਰ ਖਤ ਹੈ ਜੀ ਸਾਡੇ ਕੋਲ, ਤੁਹਾਡੇ ਸ਼ਹਿਰ, ਸਤਿ ਸ਼੍ਰੀ ਅਕਾਲ ਜੀ, ਤੇਰੇ ਸ਼ਹਿਰ ਨੂੰ ਸਲਾਮ ਕਰਕੇ ਚੱਲੇ ਹਾਂ। ਇਹ ਕੀ ਆ? ਅੱਛਾ, ਗਾਣੇ ਦੇ ਬੋਲ ਲਿਖੇ ਹੋਏ, ਪਹਿਲਾ ਗਾਣਾ ਲਿਖ ਦਿੱਤਾ ਜੀ। ਖੁਰਜਾ ਉੱਤਰ ਪ੍ਰਦੇਸ਼ ਤੋਂ ਇਹ ਖੱਤ ਹੈ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਉਹਨਾਂ ਦਾ ਇਹ ਖੱਤ ਹੈ। ਅਤੇ ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਅਗਲਾ ਗੀਤ ਸੁਣਦੇ ਹਾਂ, ਸੁਰਿੰਦਰ ਸਿੰਧਾ ਦੀ ਆਵਾਜ਼ 'ਚ।

ਲਓ ਜੀ, ਇਹ ਗੀਤ ਸੀਗਾ ਜੱਸੀ ਸਿੱਧੂ ਦੀ ਆਵਾਜ਼ ਦੇ ਵਿੱਚ। ਅਤੇ ਅਗਲੇ ਖਾਤੇ ਆਪਾਂ ਲੈ ਲਈਏ, ਕਿਉਂਕਿ ਪ੍ਰੋਗਰਾਮ ਦਾ ਟਾਈਮ ਜਿਹੜਾ ਬੜੀ ਤੇਜ਼ੀ ਨਾਲ ਜਾ ਰਿਹਾ, ਅਤੇ ਸਾਡੇ ਸਰੋਤਾ ਕਹਿਣਗੇ ਕਿ ਸਾਡੇ ਖਤ ਨਹੀਂ ਪੜ੍ਹੇ, ਇੰਤਜ਼ਾਰ ਕਰ ਰਹੇ ਹੋਣਗੇ ਨਾ। ਅਤੇ ਚਲੋ ਥੋੜ੍ਹੇ ਜਿਹੇ ਖਤ ਹੋਰ ਪੜ੍ਹ ਲੈਂਦੇ ਹਾਂ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਖਤ ਹੈ ਜੀ, ਹਰਜਿੰਦਰ ਛਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ, ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਇਹ ਅਗਲਾ ਖਤ ਸਾਡੇ ਕੋਲ ਆਇਆ ਜੀ, ਇਹ ਖਤ

ਚੱਲੇ ਹਾਂ, ਇਹ ਕੀ ਆ? ਅੱਛਾ, ਗਾਣੇ ਦੇ ਬੋਲ ਲਿਖੇ ਹੋਏ, ਪਹਿਲਾ ਗਾਣਾ ਲਿਖ ਦਿੱਤਾ ਜੀ, ਖੁਰਜਾ ਉੱਤਰ ਪ੍ਰਦੇਸ਼ ਤੋਂ ਇਹ ਖਤ ਹੈ। ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਉਹਨਾਂ ਦਾ ਇਹ ਖਤ ਹੈ। ਅਤੇ ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਅਗਲਾ ਗੀਤ ਸੁਣਦੇ ਹਾਂ, ਸੁਰਿੰਦਰ ਸਿੰਧਾ ਦੀ ਆਵਾਜ਼ 'ਚ।

0: ਤੋਂ ਜੀ ਸ਼ਮਸ਼ੇਰ ਸਿੰਘ ਕੌਲਧਾਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ ਅਤੇ ਮਨਤਾਜ, ਉਹਨਾਂ ਦਾ ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਸੀ? ਲਓ ਜੀ, ਇਹਨਾਂ ਸਾਰਿਆਂ ਨੂੰ ਆਪਾਂ ਗੀਤ ਸੁਣਾ ਦਿੱਤੇ ਹੈ। ਲੇਕਿਨ ਟਾਈਮ ਜਿਹੜਾ ਉਹ ਕਹਿੰਦਾ ਕਿਆ ਪਿਆ ਹੈਗਾ ਕਿ ਬਸ 4 ਵੱਜਣ ਵਾਲੇ ਨੇ ਅਤੇ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਲਓ ਅਤੇ ਕੱਲ੍ਹ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵੇਗੇ। ਨਵੇਂ ਆਰਜੀ ਕੋਈ ਨਾ ਕੋਈ ਆ ਕੇ ਤੁਹਾਡੀ ਖਿਦਮਤ 'ਚ ਸ਼ਾਮਿਲ ਹੋਏਗਾ। ਅਤੇ ਹੁਣ ਪ੍ਰੋਗਰਾਮ ਖਤਮ ਕਰਨ ਲਈ ਇਜਾਜ਼ਤ ਦਿਓ ਅਤੇ ਅਗਲਾ ਪ੍ਰੋਗਰਾਮ ਤੁਸੀਂ ਸਾਡੇ ਮੇਨ ਚੈਨਲ ਤੋਂ ਸੁਣੋਗੇ।
1: ਪ੍ਰਧਾਨ ਮੰਤਰੀ ਪੰਜਾਬ ਦੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪਹਿਲਾਂ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਵਿਖੇ ਵੀ ਕਰੀਬ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਅਤੇ ਸੋਨੀਪਤ ਵਿਚਕਾਰ ਭਾਰਤ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ ਗਈ। ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਸਰਕਾਰ ਨੇ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਇਸ ਐਤਵਾਰ ਨੂੰ ਸੰਸਦ ਵਿੱਚ ਸਿਆਸੀ ਪਾਰਟੀਆਂ ਦੇ ਸਭਾ ਵਿਚਾਲੇ ਨੇਤਾਵਾਂ ਦੇ ਨਾਲ ਇੱਕ ਮੀਟਿੰਗ ਬੁਲਾਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਜ਼ਰੂਰੀ ਖੁਰਾਕ ਸਪਲਾਈ ਨੂੰ ਹੋਰ ਵੀ ਪਹੁੰਚਣਯੋਗ ਬਣਾਉਣ ਲਈ 2,890 ਰਾਸ਼ਨ ਡਿਪੂ ਧਾਰਕਾਂ ਨੂੰ ਲਾਇਸੈਂਸ ਸੌਂਪੇ। ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤੀ ਨਾਵਿਕਾਂ ਨੂੰ ਅਗਲੇ ਨੋਟਿਸ ਤੱਕ ਹੋਰਮੁਜ਼ ਪਣਜੋੜ ਵਿੱਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਤਾਇਨਾਤ ਨਾ ਕੀਤਾ ਜਾਵੇ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਅੰਤਰਰਾਸ਼ਟਰੀ ਨਿਆਂ ਦਿਵਸ ਦੇ ਮੌਕੇ 'ਤੇ ਕਿਹਾ ਹੈ ਕਿ ਇੱਕ ਨਿਆਂਪੂਰਨ, ਬਰਾਬਰ ਅਤੇ ਹਮਦਰਦੀ ਭਰੇ ਸਮਾਜ ਦਾ ਨਿਰਮਾਣ ਹਰ ਕਿਸੇ ਦੀ ਸਾਂਝੀ ਜ਼ਿੰਮੇਵਾਰੀ ਹੈ। ਭਾਰਤੀ ਹਵਾਈ ਫੌਜ ਦੇ ਰਾਫੇਲ ਜੰਗੀ ਜਹਾਜ਼ ਅਤੇ C-17 ਟਰਾਂਸਪੋਰਟ ਜਹਾਜ਼ ਆਸਟ੍ਰੇਲੀਆ ਦੇ ਪ੍ਰਮੁੱਖ ਬਹੁਰਾਸ਼ਟਰੀ ਹਵਾਈ ਜੰਗੀ ਅਭਿਆਸ ਪਿਚ ਬਲੈਕ 2026 ਵਿੱਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚ ਗਏ ਨੇ। ਭਾਰਤ ਦਾ ਸਭ ਤੋਂ ਵੱਡਾ ਗਲੋਬਲ ਟੈਕਸਟਾਈਲ
2: आप सुन रही हैं पिटारा। इस कार्यक्रम के इस भाग के प्रायोजक हैं EISSMS पुणे।

ਜੀ ਪ੍ਰੋਗਰਾਮ ਦਾ ਆਖਰੀ ਗੀਤ ਸੀ ਅਤੇ ਆਪਾਂ ਇੱਕ ਖੱਤ ਹੋਰ ਲੈ ਲੈਂਦੇ ਹਾਂ ਜੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆ ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਸਹਿਜ ਕੌਰ, ਸਹਿਜਪ੍ਰੀਤ ਕੌਰ ਹੋਣਾ ਦਾ ਇਹਨਾਂ ਨੇ ਲਿਖਿਆ। ਨਾਲੇ ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਖਾਣੇ ਦੀ

ਆਕਾਸ਼ਵਾਣੀ ਤੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਸਤੀਸ਼ ਚੰਦਰ ਦੀ ਆਵਾਜ਼ 'ਚ ਸੂਫੀਆਨਾ ਕਲਾਮ। ਹੁਣ ਸੁਣਦੇ ਹਾਂ ਮੈਂਡਾ ਯਾਰ ਵੀ ਤੂੰ ਮੈਂਡਾ ਇਸ਼ਕ ਵੀ ਤੂੰ।

ਹੁਣ ਤੁਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਹ। ਦਰਦ ਅਵਲੜੇ ਦੀ ਭੀੜ, ਸਤੀਸ਼ ਚੰਦਰ ਦੀ ਆਵਾਜ਼ 'ਚ। ਇਸੇ ਦੇ ਨਾਲ ਹੀ ਸੁਫੀਆਨਾ ਕਲਾਮ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਚੋਰ ਰਾਮ ਖੋਰ ਅਸੰਗ ਖਮਰ ਕਰ ਜਾਏ ਜੋਰ ਅਸੰਗ ਗਲਵੜ ਤਿਆਗ ਮਾਏ ਅਸੰਗ ਪਾਪੀ ਪਾਪ ਕਰ ਜਾਏ। ਇਹਨਾਂ ਨੀਵੀਆਂ ਵਾਸ਼ਨਾਵਾਂ ਨਾਲ ਇੱਕ ਮਿਕ ਹੋਣ ਵਾਲੇ ਜੀਵਨ ਹੈ ਸੰਸਾਰ ਨੂੰ ਰੋਗੀ ਦਾ ਲਕਬ ਪ੍ਰਦਾਨ ਕੀਤਾ ਹੈ। ਮਨੁੱਖ ਆਪਣੇ ਮੂਲ ਬਣਤਰ ਵਿੱਚੋਂ ਆਤਮਾ ਅਤੇ ਮਾਦੇ ਦਾ ਸੰਗਮ ਹੈ, ਸੰਸਾਰਕਤਾ ਅਤੇ ਰੂਹਾਨੀਅਤ ਦੇ ਸੰਯੋਗ ਵਾਲਾ ਹੈ। ਗੁਰੂ ਅਮਰਦਾਸ ਜੀ ਨੇ ਮਨ ਨੂੰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਹਿ ਕੇ ਮਨੁੱਖ ਨੂੰ ਜੋਤ ਸਰੂਪੀ ਵਿਅਕਤੀ ਦਾ ਲਕਬ ਦਿੱਤਾ। ਪਰ ਅਨੇਕਾਂ ਲੋਕ ਆਪਣੀ ਦੈਵੀ ਪ੍ਰਕਿਰਤੀ ਨੂੰ ਭੁੱਲ ਕੇ ਮਾਇਕ ਸੰਸਾਰ ਵਿੱਚ ਪ੍ਰਵੇਸ਼ ਕਰਦੇ ਹਨ। ਇਹੀ ਲੋਕ ਮਾਇਆ ਦੇ ਤਿੰਨ ਗੁਣੀ ਸਰੂਪ ਰਜੋ ਤਮੋ ਸਤੋ ਦੇ ਤੱਤਾਂ ਵਿੱਚ ਇੱਕ ਸੁਰਤਾ ਰੱਖਣ 'ਚ ਸਫਲ ਹੁੰਦੇ ਹਨ ਅਤੇ ਮਨੁੱਖ ਦੀ ਸ਼ਖਸੀਅਤ ਵਿੱਚ ਨਿਗਾਰ ਦਾ ਪਤਨ ਬਣਦੇ ਹਨ। ਮਨੁੱਖ ਇਹਨਾਂ ਤਿੰਨ ਗੁਣਾਂ ਦੇ ਭਰਮ ਵਿੱਚ ਸਾਰੀ ਜ਼ਿੰਦਗੀ ਦੀ ਰਾਤ ਗਫਲਤ ਵਿੱਚ ਗੁਜ਼ਾਰ ਦਿੰਦੇ ਹਨ। ਗੁਰੂ ਅਮਰਦਾਸ ਜੀ ਅਨੁਸਾਰ ਕੇਵਲ ਰੱਬ ਨਾਲ ਨਿਰੰਤਰ ਬਿਰਤੀ ਨੂੰ ਜੋੜਨ ਵਾਲੇ ਪਰਮ ਤੱਤ ਨੂੰ ਜਾਣਦੇ ਹਨ ਅਤੇ ਜਾਗਰਤ ਜੀਵਨ ਜੀਂਦੇ ਹਨ। ਜਿਵੇਂ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਅਤੇ ਸਹਿਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਵਾਲੀ। ਇਸ ਮਾਇਆ ਨੇ ਲੱਖਾਂ ਲੋਕਾਂ ਨੂੰ ਤਬਾਹ ਕੀਤਾ ਹੈ। ਭ੍ਰਿਸ਼ ਤਰੀਕਿਆਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਅਤੇ ਮੋਇਆਂ ਤੋਂ ਬਾਅਦ ਇਹ ਨਹੀਂ ਜਾਂਦੀ। ਇਸ ਜੜ ਕਾਰਨ ਘਣੀ ਵਗੁੱਤੀ ਇਨ ਜੜ ਘਣੀ ਖੁਆਈ ਪਾਪਾਂ ਬਾਜੋ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ। ਰੂਹਾਨੀਅਤ ਤੋਂ ਸੱਖਣੀ ਜ਼ਿੰਦਗੀ ਮਨੁੱਖਤਾ ਨੂੰ ਬਰਬਾਦ ਕਰਦੀ ਹੈ, ਉਸਦੀ ਸੋਚਣ ਸ਼ਕਤੀ ਨੂੰ ਅੰਤ ਕਿਨਾਰੇ ਲੈ ਜਾਂਦੀ ਹੈ ਅਤੇ ਮਨੁੱਖ ਨੂੰ ਦਸਾਂ ਦਿਸ਼ਾਵਾਂ 'ਚ ਭਟਕਾਉਣ ਲੱਗਦੀ ਹੈ। ਅਜੋਕਾ ਮਨੁੱਖ ਰਾਂ ਕੁਰਾਏ ਪੈ ਕੇ ਗੈਰ ਮਨੁੱਖੀ ਵਿੰਗੇ ਟੇਡੇ ਕੰਮ ਵਿੱਚ ਪੈ ਗਿਆ ਹੈ। ਇਸ ਤਰ੍ਹਾਂ ਕਈ ਮਨੁੱਖ ਜਿਹੜੇ ਨੇ ਉਹ ਸੰਸਾਰ ਦੇ ਭਰਮੀਲੇ ਸਰੂਪ ਨੂੰ ਨਹੀਂ ਸਮਝਦੇ ਅਤੇ ਮਾਇਆ ਦੀ ਖਾਤਰ ਅਸੂਲ 'ਤੇ ਆ ਕੇ ਵਿਕਦੇ ਵੇਖੇ ਜਾ ਸਕਦੇ ਨੇ। ਜਿਵੇਂ ਸਾਧੋ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੱਡਿਆ ਮਾਇਆ ਹੱਥ ਵਿਖਾਨਾ। ਪਦਾਰਥਵਾਦੀ ਵਰਤਾਰੇ ਨੇ ਰਿਸ਼ਤੇਦਾਰੀ ਦੀ ਸਥਿਰਤਾ ਨੂੰ ਖੋਰਾ ਲਗਾਤਾ ਹੈ। ਖੁਦਗਰਜ਼ ਜ਼ਮਾਨੇ ਵਿੱਚ ਅਸਲ ਰਿਸ਼ਤੇਦਾਰ ਜਾਂ ਅਸਲ ਮਿੱਤਰਤਾ ਦੀ ਭਾਲ ਵਿਅਰਥ ਹੋ ਗਈ ਹੈ। ਮਨੁੱਖ ਦੇ ਮਨ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋ ਗਈ ਹੈ। ਦੁਨੀਆ ਨੂੰ ਪਤਾ ਨਹੀਂ ਕੀ ਹੋ ਗਿਆ, ਕੋਈ ਅਸਲੀ ਸੰਤ ਜਾਂ ਮਿੱਤਰ ਨਹੀਂ ਰਿਹਾ। ਗੁਰਬਾਣੀ ਦੇ ਵਾਕ ਹਨ, ਇਹ ਜਗ ਮੀਤ ਨਾ ਦੇਖੋ ਕੋਈ, ਸਗਲ ਜਗਤ ਆਪਣੇ ਸੁੱਖ ਲਾਗਿਓ, ਦੁੱਖ ਮੇਂ ਸੰਗ ਨਾ ਹੋਈ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਿਹਾ ਕੋਈ। ਸੰਸਾਰ ਦੀ ਰੋਗ ਗ੍ਰਸ ਦਸ਼ਾ ਦਾ ਇੱਕ ਹੋਰ ਮੁੱਖ ਕਾਰਨ ਗੁਰਬਾਣੀ ਦਾ ਵਿਸਰ ਜਾਣਾ ਹੈ। ਗੁਰਬਾਣੀ ਦੇ ਵਿਸਰਨ ਨਾਲ ਮਨੁੱਖ ਕੋਲੋਂ ਇੱਕ ਅਮੀਰ ਅਤੇ ਤੰਦਰੁਸਤ ਵਿਚਾਰਧਾਰਾ ਦਾ ਵਿਰਸਾ ਖੁਸ ਰਿਹਾ ਹੈ। ਏਕ ਪਿਤਾ ਇੱਕ ਸਕੇ ਹਮ ਵਰਗ ਦਾ ਭਾਈਚਾਰਕ ਏਕਤੇ ਦਾ ਆਦਰਸ਼ ਅਲੋਪ ਹੋ ਰਿਹਾ ਹੈ। ਸਮਾਨਤਾ ਸੁਤੰਤਰਤਾ ਅਤੇ ਨਿਆਂ ਦੇ ਮਨੁੱਖੀ ਅਧਿਕਾਰਾਂ ਦੀ ਗੁਰਬਾਣੀ ਚੇਤਨਾ ਮਨੁੱਖ ਕੋਲੋਂ ਵਿਛੜ ਰਹੀ ਹੈ। ਗੁਰਬਾਣੀ ਦਾ ਫਰਮਾਨ ਪਸਰਿਓ ਆਫ ਹੋਏ ਇਹਨਾਂ ਤਰੰਗ ਵਿੱਚੋਂ ਇਹ ਪ੍ਰੇਰਣਾ ਮਿਲਦੀ ਹੈ ਕਿ ਸੰਸਾਰ ਅਤੇ ਮਨੁੱਖ ਦੀ ਸਿਰਜਣਾ ਪ੍ਰਭੂ ਦੇ ਏਕ ਤੋਂ ਅਨੇਕ ਹੋਣ ਦੀ ਲੀਲਾ ਦਾ ਕਾਰਨ ਹੈ। ਗੁਰਬਾਣੀ ਅਨੁਸਾਰ ਸਾਰੇ ਧਰਮ ਰੱਬ ਤੱਕ ਪਹੁੰਚਾ ਸਕਦੇ ਨੇ। ਗੁਰਬਾਣੀ ਦੇ ਵਿਸਰਨ ਨਾਲ ਬੇਗਮਪੁਰੇ ਅਤੇ ਹਲੇਮੀ ਰਾਜ ਦੇ ਸੰਕਲਪ ਮਨੁੱਖ ਦੀ ਸਿਮਰਤੀ 'ਚੋਂ ਅਲੋਪ ਹੋ ਰਹੇ ਹਨ ਅਤੇ ਲੋਕ ਹਿੱਤਾਂ ਤੋਂ ਬੇਪਰਵਾਹ ਸ਼ਾਸਨ ਪ੍ਰਣਾਲੀਆਂ ਸਾਹਮਣੇ ਆ ਰਹੀਆਂ ਹਨ। ਗੁਰਬਾਣੀ ਦੇ ਮਾਨਵਵਾਦੀ ਸਿਧਾਂਤਾਂ ਦੀ ਅਣਹੋਂਦ ਵਿੱਚ ਅਮਨ ਅਤੇ ਸ਼ਾਂਤੀ ਲਈ ਮਨੁੱਖੀ ਵੇਦਨਾ ਗੁਰਬਾਣੀ 'ਚ ਇਸ ਤਰ੍ਹਾਂ ਪ੍ਰਗਟ ਹੋਈ ਹੈ। ਜੀਉ ਤਪਤ ਹੈ ਬਾਰੋ ਬਾਰ, ਥਪ ਥਪ ਖਪੇ ਬਹੁਤ ਬੇਕਾਰ, ਜੈਂ ਤਨ ਬਾਣੀ ਵਿਸਰ ਜਾਏ

0: ਬੇਗਮਪੁਰੇ ਅਤੇ ਹਲੇਮੀ ਰਾਜ ਦੇ ਸੰਕਲਪ ਮਨੁੱਖ ਦੀ ਸਿਮਰਤੀ 'ਚ ਅਲੋਪ ਹੋ ਰਹੇ ਹਨ ਅਤੇ ਲੋਕ ਹਿੱਤਾਂ ਤੋਂ ਬੇਪਰਵਾਹ ਸ਼ਾਸਨ ਪ੍ਰਣਾਲੀਆਂ ਸਾਹਮਣੇ ਆ ਰਹੀਆਂ ਹਨ। ਗੁਰਬਾਣੀ ਦੇ ਮਾਨਵਵਾਦੀ ਸਿਧਾਂਤਾਂ ਦੀ ਅਣਹੋਂਦ ਵਿੱਚ ਅਮਨ ਅਤੇ ਸ਼ਾਂਤੀ ਲਈ ਮਨੁੱਖੀ ਵੇਦਨਾ ਗੁਰਬਾਣੀ 'ਚ ਇਸ ਤਰ੍ਹਾਂ ਪ੍ਰਗਟ ਹੋਈ ਹੈ। ਜੀਉ ਤਪਤ ਹੈ ਬਾਰੋ ਬਾਰ, ਥਪ ਥਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਾਏ। ਇਸ ਦਸ਼ਾ ਨੇ ਮਨੁੱਖੀ ਸੰਸਾਰ ਨੂੰ ਇੱਕ ਅਦਭੁਤ ਜੰਗਲ ਬਣਾਤਾ ਹੈ ਜਿਸ ਅੰਦਰ ਸ਼ੋਰ ਸ਼ਰਾਬਾ ਅਤੇ ਰਾਮ ਰੌਲਾ ਹੈ ਅਤੇ ਚੀਖ ਚਿਹਾੜਾ ਰਸਤਿਆਂ 'ਚ ਗੂੰਜ ਰਿਹਾ ਹੈ। ਡਾਕੇ ਕਤਲ ਚੋਰੀਆਂ ਦੀ ਭਰਮਾਰ ਨੇ ਸੋਹਣੀ ਸੁਚੱਚੀ ਜ਼ਿੰਦਗੀ ਨੂੰ ਨਰਕੀਲੀ ਨੁਹਾਰ ਦੇ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਪ੍ਰੇਰਨਾ ਕਰਦੇ ਹਨ ਕਿ ਇਸ ਦਸ਼ਾ ਵਿੱਚ ਪ੍ਰਭੂ ਨਾਮ ਦੀ ਪ੍ਰਤੀਤ ਹੀ ਦਰਕਾਰ ਹੈ। ਉਹ ਆਖਦੇ ਹਨ ਕਿ ਮੈਂ ਪ੍ਰਭੂ ਪ੍ਰੀਤ ਦੀ ਡੋਰੀ ਨਾਲ ਇਸ ਜੰਗਲ ਨੂੰ ਅਨੰਤ ਖੁਸ਼ੀ ਨਾਲ ਪਾਰ ਕਰ ਰਿਹਾ ਹਾਂ। ਉਹਨਾਂ ਦੇ ਕਥਨ ਹਨ, ਬਾਰ ਵਿਡਾ ਨੜੈ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ ਤੋਂ ਸਹਿ ਸੇਤੀ ਲਗੜੀ ਡੋਰੀ ਅਨੰਦ ਸੇਤੀ ਬਨ ਗਾਹੀ ਅਤੇ ਬਨ ਪਿਆਵਲੇ ਹਿੱਕ ਸਾਥੀ ਲੱਦਮ ਦੁੱਖ ਹਰਤਾ ਹਰ ਨਾਮਾ। ਅੰਤ 'ਤੇ ਸਾਰ ਰੂਪ ਵਿੱਚ ਕਿਹਾ ਜਾ ਸਕਦਾ ਕਿ ਸਾਰਾ ਸੰਸਾਰ ਰੋਗੀ ਹੈ ਅਤੇ ਪ੍ਰਭੂ ਪਰਮਾਤਮਾ ਦਾ ਨਾਮ ਹੀ ਕੇਵਲ ਇੱਕੋ ਇੱਕ ਦਾਰੂ ਹੈ।
1: ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਆਪ ਜੀ ਇਹ ਵਾਰਤਾ ਸੁਣ ਰਹੇ ਸੋ, ਵਾਰਤਾਕਾਰ ਸਨ ਡਾਕਟਰ ਇੰਦਰਜੀਤ ਸਿੰਘ ਵਾਸੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 687 ਤੇ ਤਨਾਸਰੀ ਰਾਗ ਵਿੱਚ ਉਚਾਰਿਤ ਸ਼ਬਦ ਦੇ ਪਹਿਲੇ ਛੰਤ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਮ ਦੀ ਮਹਿਮਾ ਬਿਆਨ ਕਰਦੇ ਹੋਏ ਨਾਮ ਨੂੰ ਤੀਰਥ ਮੰਨਦੇ ਹਨ। ਜੇਕਰ ਪ੍ਰਭੂ ਨਾਮ ਦੀ ਵਿਚਾਰ ਦਾ ਅਨੁਸਰਣ ਕੀਤਾ ਜਾਏ, ਮਾਨੋ ਐਸਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਮਨ ਨਿਰਮਲ ਹੋ ਜਾਂਦਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਸ਼ਬਦ ਦਾ ਵਿਧਿਵਤ ਗਾਇਨ ਕੀਤਾ ਹੈ ਕੁਮਾਰ ਗੌਰਵ ਕੋਹਲੀ ਹੋਰਾਂ ਨੇ।

ਸ਼ਾਮ 6:30 ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ, ਜਿਸ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਪਾ ਅਤੇ ਕਮਾਦ ਦੀ ਕੀੜੇ ਬਾਰੇ ਜਾਣਕਾਰੀ ਲਵਾਂਗੇ ਡਾਕਟਰ ਰਜਿੰਦਰ ਕੁਮਾਰ ਹੋਣਾ ਕੋਲੋਂ। ਰਾਤ 7:40 ਤੇ ਪ੍ਰੋਗਰਾਮ ਸਬਰੰਗ 'ਚ ਅਫਸਾਨਾ ਹੋਏਗਾ ਪਿਆਰ ਕਾ ਕਰਿਸ਼ਮਾ। ਅਫਸਾਨਾ ਨਿਗਾਰ ਹੋਣਗੇ ਸੁਰਜੀਤ ਸਿੰਘ ਮਰਜ਼ਾਰਾ। ਉਸ ਤੋਂ ਬਾਅਦ ਸਮਾਤ ਫਰਮਾਓਗੇ ਚੰਦ ਗਜ਼ਲਾਂ। ਰਾਤ 8 ਸਮਾਂ ਰਹੇਗਾ ਇੱਕ ਰੇਡੀਓ ਰਿਪੋਰਟ ਦਾ। ਰਾਤ 9:30 ਤੇ ਹਿੰਦੀ ਵਾਰਤਾ ਸੁਣੋਗੇ ਪਰਿਚਰਚਾ 'ਚ ਰੀਲ ਕਲਚਰ ਅਭਿਵਿਅਕਤੀ ਜਾਂ ਆਕਰਸ਼ਣ। ਅਤੇ ਵਿਦੇਸ਼ ਵਿੱਚ ਪ੍ਰਤੀਭਾਗੀ ਹੋਣਗੇ ਵਿਕਾਸ ਸ਼ਰਮਾ, ਪੂਨਮ ਕਾਲੀਆ ਅਤੇ ਡਾਕਟਰ ਅਨਿਲ ਕੁਮਾਰ ਪਾਂਡੇ। ਰਾਤ 10:02 ਤੇ ਪ੍ਰੋਗਰਾਮ ਰਹੇਗਾ ਸੁਰਛਨਕਾਰ। ਰਾਤ 10:30 ਤੇ ਪ੍ਰੋਗਰਾਮ ਸਰਗਮ।

ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆ ਹੁਣ ਸੁਣਦੇ ਹਾਂ ਸਮੂਹ ਗਾਣ।

ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 6:20 ਹੋ ਰਹੇ ਨੇ। ਥੋੜ੍ਹੀ ਦੇਰ 'ਚ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਿਹਤ ਸੰਭਾਲ, ਸਿੱਖਿਆ ਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਤ ਕਰੀਬ 4,700 ਕਰੋੜ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਅਤੇ ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਰੇਲ ਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਹਨਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਚੰਡੀਗੜ੍ਹ ਤੋਂ ਜਲੰਧਰ ਪਹੁੰਚਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਜਲੰਧਰ ਕੈਂਟ ਸਟੇਸ਼ਨ ਦਾ ਨਿੱਜੀ ਤੌਰ 'ਤੇ ਉਦਘਾਟਨ ਕੀਤਾ ਤੇ ਇਸ ਤੋਂ ਮਗਰੋਂ ਇੱਥੋਂ ਵਰਚੁਅਲ ਮਾਧਿਅਮ ਰਾਹੀਂ 20 ਸੂਬਿਆਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਹਨਾਂ ਵਿੱਚ ਮੋਹਾਲੀ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸ਼ਾਮਲ ਨੇ। ਇਹਨਾਂ ਸਟੇਸ਼ਨਾਂ ਦਾ ਪੁਨਰ ਵਿਕਾਸ ਦੁਨੀਆਂ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਹਿੱਸਾ ਏ। ਇਹ ਰੇਲਵੇ ਸਟੇਸ਼ਨ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਨੇ। ਪ੍ਰਧਾਨ ਮੰਤਰੀ, ਜਿਨ੍ਹਾਂ ਦੇ ਨਾਲ ਕੇਂਦਰੀ ਰੇਲਵੇ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਤੇ ਹੋਰ ਪਤਵੰਤੇ ਵੀ ਮੌਜੂਦ ਰਹੇ ਨੇ, ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਝੰਡੀ ਦਿਖਾਈ। ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਅਧਿਆਤਮਿਕ ਤੇ ਸੱਭਿਆਚਾਰਕ ਕੇਂਦਰਾਂ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਹਫ਼ਤੇ 'ਚ 3 ਵਾਰ ਚੱਲਣ ਵਾਲੀ ਰੇਲ ਗੱਡੀ ਹੈ। ਵਾਰਾਣਸੀ ਵਿੱਚ ਸ੍ਰੀ ਗੋਵਰਧਨਪੁਰ ਗੁਰੂ ਰਵਿਦਾਸ ਜੀ ਦਾ ਜਨਮ ਅਸਥਾਨ ਹੈ। ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕਰ ਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਕਰਨ ਅਤੇ ਕਰਟੋਲੀ ਅੰਬਾਲਾ ਰੇਲ ਸੇਵਾਵਾਂ ਨੂੰ ਝੰਡੀ ਦਿਖਾਉਣ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ 4-ਲੇਨ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ 6-ਲੇਨ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦੇ ਵਿਕਾਸ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

0: 2 ਦਿਨਾਂ ਦੌਰਾਨ 29 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 10 ਬੱਸਾਂ ਦੇ ਚਲਾਨ ਕੀਤੇ ਗਏ। ਅਧਿਕਾਰੀਆਂ ਨੇ ਸਕੂਲ ਪ੍ਰਬੰਧਨਾਂ ਨੂੰ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਬੱਸ ਚਾਲਕਾਂ ਦੀ ਨਿਯਮਿਤ ਮੈਡੀਕਲ ਜਾਂਚ ਕਰਵਾਉਣ ਤੇ ਬੱਚਿਆਂ ਨੂੰ ਬੱਸ ਵਿਚੋਂ ਚੜਾਉਣ ਅਤੇ ਉਤਾਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ ਵੀ ਕੀਤੀ। ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਕਾਲਰਸ਼ਿਪ ਚੈੱਕ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ, ਖੇਤਰੀ ਕੇਂਦਰਾਂ ਅਤੇ ਹੋਰਨਾਂ ਕਾਲਜਾਂ ਦੇ 123 ਵਿਦਿਆਰਥੀਆਂ ਨੂੰ ਫਾਊਂਡੇਸ਼ਨ ਵੱਲੋਂ ਪ੍ਰਾਪਤ 38,22,000 ਰੁਪਏ ਦੇ ਚੈੱਕ ਵੰਡੇ ਗਏ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਜਗਦੀਪ ਸਿੰਘ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਦੌਰਾਨ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਦੇ ਕਾਰਜਕਾਰੀ ਡਾਇਰੈਕਟਰ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਮੈਂਬਰ ਗੁਰਬੀਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਅੱਜ ਮੋਹਾਲੀ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ ਵੱਖ ਸਰਕਾਰੀ ਦਫ਼ਤਰਾਂ 'ਚ ਚੈਕਿੰਗ ਕੀਤੀ। ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਦੀ ਅਗਵਾਈ ਹੇਠ ਟੀਮਾਂ ਨੇ ਦਫ਼ਤਰਾਂ ਵਿੱਚ ਪਾਣੀ ਇਕੱਤਰ ਹੋਣ ਦੀ ਸੰਭਾਵਨਾ ਵਾਲੀਆਂ ਥਾਵਾਂ 'ਤੇ ਨਿਰੀਖਣ ਕੀਤਾ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ। ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ 'ਚ ਹੋਣ ਵਾਲੇ ਇਸ ਵਕਾਲੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਅਗਵਾਈ ਮਿਡਫੀਲਡਰ ਸਲੀਮਾ ਟੇਟੇ ਕਰਨਗੇ। ਗੋਲਕੀਪਰ ਸਵਿਤਾ ਅਤੇ ਬੀਚੂ ਦੇਵੀ ਨੇ ਟੀਮ 'ਚ ਆਪਣੀ ਥਾਂ ਬਰਕਰਾਰ ਰੱਖੀ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਕੀਤਾ ਰਵਾਨਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਿਤ ਕਰੀਬ 4,700 ਕਰੋੜ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343 ਸ਼ਹਿਰਾ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਗਾਈਏ
1: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲਿਓ ਆਜੋ
2: ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
1: ਜੈ ਜੀ ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਤਕੜੇ ਨੇ ਜੀ ਵੱਲ ਨੇ ਤੁਸੀਂ ਸੁਣਾਓ
1: ਹਾਲ ਚਾਲ ਤਕੜਾ ਦੋ ਹੀ ਤਰ੍ਹਾਂ ਦੇ ਕੰਮ ਹੁੰਦੇ ਆ
2: ਅੱਛਾ ਜੀ
1: ਇੱਕ ਤਾਂ ਕੱਚੇ ਪੈਰੀ ਕੀਤੇ ਕੰਮ ਇੱਕ ਪੱਕੇ ਪੈਰੀ ਕੀਤੇ ਕੰਮ
2: ਗੱਲ ਸਹੀ ਆ
1: ਕੱਚੇ ਪੈਰੀ ਕੀਤੇ ਕੰਮ ਦਾ ਸਿੱਟਾ ਤੁਸੀਂ ਜਾਣਦੇ ਹੋ
2: ਜੀ
1: ਤੇ ਪੱਕੇ ਪੈਰੀ ਕੰਮ ਕੀਤੇ ਦਾ ਸਿੱਟਾ ਵੀ ਤੁਸੀਂ ਜਾਣਦੇ ਹੋ
2: ਬਿਲਕੁਲ ਜੀ
1: ਸੋ ਇਸ ਕਰਕੇ ਜ਼ਿਕਰ ਕੀਤਾ ਹੈ ਸ਼ਿੰਗਾਰਾ ਸਿੰਘ ਜੀ ਵੀ ਕੋਈ ਵੀ ਕੰਮ ਕਰੋ ਉਹ 'ਚ ਗੁੰਜਾਇਸ਼ ਹੀ ਨਾ ਰਹੇ ਗਲਤੀ ਦੀ
2: ਸਹੀ ਗੱਲ ਹੈ
1: ਚਲੋ ਗਲਤੀ ਹੋ ਜਾਂਦੀ ਆਪਾਂ ਇਹ ਨਹੀਂ ਕਹਿੰਦੇ ਕਿ ਗਲਤੀ ਨਹੀਂ ਹੁੰਦੀ ਇਨਸਾਨ ਹੈ ਗਲਤੀ ਗਲਤੀ ਦਾ ਦੁਹਰਾਓ ਮਾੜਾ ਹੁੰਦਾ ਹੈ ਕਿ ਨਹੀਂ
2: ਦੇਖੋ ਗਲਤੀ ਜਾਣ ਬੁੱਝ ਕੇ ਕੀਤੀ ਜਾਵੇ ਉਹ ਮਾੜੀ ਆ
1: ਹਾਂ
2: ਅਚਨਚੇਤ ਹੋ ਜਾਵੇ ਉਹ ਅਲੱਗ ਚੀਜ਼ ਆ
1: ਕਿਉਂਕਿ ਗਲਤੀਆਂ ਤੋਂ ਸਿੱਖ ਕੇ ਹੀ ਬੰਦਾ ਜਿਹੜਾ ਹੈ ਬੰਦਾ ਬਣਦਾ
2: ਸਹੀ ਗੱਲ ਆ
1: ਜੇ ਗਲਤੀਆਂ ਕਰਾਂਗੇ ਨਹੀਂ ਤੇ ਸਾਨੂੰ ਉਸ ਕੰਮ ਦੀ ਜਾਂਚ ਨਹੀਂ ਆਉਣੀ
2: ਦੇਖੋ ਜਿਹਨੇ ਕੰਮ ਹੀ ਨਹੀਂ ਕਰਨਾ
1: ਉਹਨੇ ਗਲਤੀ ਕੀ ਕਰਨੀ ਹੈ ਪੱਖ ਦੂਜਾ ਇਹ ਵੀ ਹੈ ਸੋ ਇਸ ਕਰਕੇ ਜਿਹੜਾ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਈ ਵਾਰੀ ਨਾ ਅਸੀਂ ਕੰਮਾਂ ਦਾ ਬਿੱਡ ਬਿੱਡਣ ਲੱਗੇ ਉਹ ਕੰਮਾਂ ਦਾ ਜਿੱਦਾਂ ਆਪਾਂ ਨਿਆਣੇ ਨੂੰ ਕਹਿੰਦੇ ਹੋਮਵਰਕ
2: ਜੀ
1: ਅਗਾਊਂ ਤਿਆਰੀ ਵਿਉਂਤਬੰਦੀ
2: ਜੀ
1: ਜਿੰਨਾ ਵੀ ਸ਼ਿੰਗਾਰਾ ਸਿੰਘ ਜੀ ਆਪਾਂ ਪਹਿਲਾਂ ਕਿਸੇ ਕੰਮ ਤੇ ਮਿਹਨਤ ਕਰ ਲੈਂਦੇ ਹਾਂ ਉਹਦੇ ਘੋਖ ਪੜਤਾਲ ਜਾਣਕਾਰੀ ਉਹਦੇ ਚੰਗੇ ਮਾੜੇ ਸਾਰੇ ਪੱਖਾਂ ਦੇ ਉੱਤੇ ਜਦੋਂ ਆਪਾਂ ਨਜ਼ਰਸਾਨੀ ਕਰਕੇ ਉਸ ਕੰਮ 'ਚ ਜਾਂਦੇ ਹਾਂ
2: ਜੀ
1: ਉਹਦਾ ਨਤੀਜਾ ਤੁਹਾਨੂੰ ਸਹੀ ਮਿਲੂ
2: ਦੇਖੋ ਉਹਨੂੰ ਕਹਿੰਦੇ ਪੇਪਰ ਵਰਕ
1: ਹਾਂ
2: ਪਹਿਲੇ ਵਿਉਂਤਬੰਦੀ ਕੀਤੀ ਆ ਤਾਂ ਆਪਾਂ

0: ਕਦੇ ਆਪਣਾ ਖਮਿਆਜਾ ਨੂੰ ਕੋਈ ਭੁਗਤਣਾ ਨਹੀਂ ਪੈਂਦਾ
1: ਜੇ ਆਪਾਂ ਕੱਚੇ ਪੈਰੀ ਕਹਿਣ ਦਾ
0: ਜੀ
1: ਮਤਲਬ ਅਧੂਰਾ ਗਿਆਨ, ਅਧੂਰੀ ਜਾਣਕਾਰੀ, ਬਿਨਾਂ ਪੜਤਾਲ ਜਾਂਚ,
0: ਜੀ
1: ਬਿਨਾਂ ਉਹਦੇ ਚੰਗੇ ਮਾੜੇ ਨਤੀਜਿਆਂ ਤੋਂ ਜਾਵਾਂਗੇ ਤੇ ਉਹਦਾ ਖਮਿਆਜ਼ਾ ਸਾਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
0: ਕੋਈ ਸੋਚ ਕੇ ਕਰੀਏ, ਕਰਕੇ ਨਾ ਸੋਚੀਏ।
1: ਕੋਈ ਵੀ ਕੰਮ ਕਰਨਾ ਨਾ ਸ਼ਿੰਗਾਰਾ ਸਿੰਘ ਜੀ, ਤੁਸੀਂ 10 ਨਹੀਂ ਤੁਸੀਂ 20 ਬੰਦਿਆਂ ਨਾਲ ਗੱਲ ਕਰੋ।
0: ਆਹ ਸਹੀ ਗੱਲ ਆ,
1: ਹੈ ਨਾ? ਪਰ ਕਿਹੜੇ ਬੰਦੇ ਨਾਲ ਗੱਲ ਕਰੋ? ਜਿਹੜੇ ਬੰਦੇ ਉਸ ਕੰਮ ਦੇ ਬਾਬਤ ਜਾਣਕਾਰੀ ਰੱਖਦੇ ਆ,
0: ਮਾਰ ਹੋਣ
1: ਹੈ ਕਿ ਨਹੀਂ। ਹੁਣ ਜੇ ਆਪਾਂ ਕੋਈ ਮੱਝਾਂ ਗਾਵਾਂ ਦਾ ਕੰਮ ਕਰਨਾ ਹੈ ਤੇ ਆਪਾਂ ਕਿਸੇ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਪੁੱਛੀਏ ਵੀ ਜੀ ਅਸੀਂ ਮੱਝਾਂ ਗਾਵਾਂ ਦਾ ਕੰਮ ਕਰ ਲਈਏ, ਇਹ ਹੋ ਸਕਦਾ ਜੀ?
0: ਉਹਨੇ ਕਿਹਾ ਸੂਟ ਲੈ ਜਾਓ।
1: ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ, ਬਹੁਤ ਸਾਰੇ ਬੰਦੇ ਵੀਰ ਭਰਾ ਸਾਡੇ ਚੋਂ ਇਸ ਕਰਕੇ ਕੰਮਾਂ ਦੇ ਵਿੱਚ ਕਾਮਯਾਬੀ ਤੋਂ ਦੂਰ ਚਲੇ ਜਾਂਦੇ ਹੈ ਕਿ ਗਲਤੀ ਉਹ ਇੱਥੇ ਕਰਦੇ ਆ ਕਿ ਕੱਚੇ ਪੈਰੀ ਜਾ ਕੇ ਕੰਮ ਨੂੰ ਹੱਥ ਪਾ ਲੈਂਦੇ ਆ ਤੇ ਉਹ ਕੰਮ ਦਾ ਖਮਿਆਜ਼ਾ ਉਹਨਾਂ ਨੂੰ ਘਾਟੇ ਦੇ ਤੌਰ ਤੇ ਭੁਗਤਣਾ ਪੈਂਦਾ।
0: ਬਿਲਕੁਲ ਜੀ, ਗੱਲ ਤੁਹਾਡੀ ਵਾਜਬ ਹੈ ਜੀ। ਹਮੇਸ਼ਾ ਬੰਦੇ ਨੂੰ ਆਪਣਾ ਪੇਪਰ ਵਰਕ ਕਰਨਾ ਜ਼ਰੂਰੀ ਆ, ਇਸ ਤੋਂ ਬਿਨਾਂ ਬੰਦੇ ਨੂੰ ਕੰਮ ਕਰਨਾ ਹੀ ਨਹੀਂ ਚਾਹੀਦਾ।
1: ਹੁਣ ਤਾਂ ਸ਼ਿੰਗਾਰਾ ਸਿੰਘ ਜੀ ਦੇਖੋ, ਵੱਖ ਵੱਖ ਮਹਿਕਮੇ ਹੈ, ਯੂਨੀਵਰਸਿਟੀਆਂ ਹੈ, ਤੁਹਾਨੂੰ 6-6 ਦਿਨ, 7-7 ਦਿਨ, ਮਹੀਨਾ ਖੰਡ, ਜਿੰਨੇ ਵੀ ਕੰਮ ਦੇ ਮੁਤਾਬਕ ਤੁਹਾਨੂੰ ਟ੍ਰੇਨਿੰਗ ਦੀ ਲੋੜ ਹੈ ਔਰ ਮੁਫਤ ਦੇ ਵਿੱਚ ਟ੍ਰੇਨਿੰਗਾਂ ਦਿੰਦੇ ਆ।
0: ਹਾਂ, ਦੇਖੋ ਸਬਸਿਡੀਆਂ ਵੀ ਮਿਲਦੀਆਂ,
1: ਫਿਰ ਸਬਸਿਡੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੈ। ਸੋ ਇਸ ਕਰਕੇ ਇੱਕ ਤਾਂ ਦੇਖੋ ਆਪਾਂ ਸਵੈ ਨਿਰਭਰ, ਜਦੋਂ ਆਪਾਂ ਕਹਿੰਦੇ ਹਾਂ ਕਿ ਅੱਜ ਜਿਹੜਾ ਸਮਾਂ ਹੈ ਸਵੈ ਨਿਰਭਰਤਾ ਦਾ ਹੈ, ਆਪਾਂ ਦੂਜਿਆਂ ਲਈ ਰੁਜ਼ਗਾਰ ਤਿਆਰ ਕਰਨਾ ਹੈ ਨਾ ਕਿ ਰੁਜ਼ਗਾਰ ਲੱਭਣਾ ਹੈ
0: ਜੀ।
1: ਸੋ ਇਸ ਕਰਕੇ ਰੁਜ਼ਗਾਰ ਆਪਾਂ ਤਾਂ ਦੇਣ ਦੇ ਜੋਗੇ ਹੋਵਾਂਗੇ ਜੇ ਸ਼ਿੰਗਾਰਾ ਸਿੰਘ ਜੀ ਆਪਾਂ ਪੂਰੀ ਬੰਦੋਬਸਤ ਤਿਆਰੀ ਦੇ ਨਾਲ ਕੰਮ 'ਚ ਜਾਵਾਂਗੇ।
0: ਬਿਲਕੁਲ, ਗੱਲ ਤੁਹਾਡੀ ਸਹੀ ਹੈ।
1: ਨਾਲੇ ਆਪਾਂ ਅੱਗੇ ਕਿਸੇ ਨੂੰ ਕੀ ਦੱਸਾਂਗੇ, ਕੀ ਸਿਖਾਵਾਂਗੇ ਜੇ ਆਪ ਹੀ ਅਸੀਂ ਕੱਚੀ ਪੈਰੀ ਕੰਮ ਕੀਤਾ?
0: ਗੱਲ ਸਹੀ ਹੈ, ਬਿਲਕੁਲ।
1: ਅਗਲਾ ਲੁੱਟ ਗਏ ਲੈ ਜੂ ਸਾਨੂੰ ਜਿਹੜਾ ਕੰਮ 'ਤੇ ਰੱਖਿਆ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਦੋ ਕਬੂਲ ਗਾਉਣ ਦੇ ਲਾਉਂਦੇ ਹਾਂ,
0: ਲਾ ਦਿਓ ਜੀ।

0: ਹਾਂ ਜੀ
1: ਸਿੰਗਾਰਾ ਸਿੰਘ ਜੀ, ਬੱਚਿਆਂ ਵਾਲੇ ਦੇਖੋ, ਸਦਾ ਬਹਾਰ ਫਲਦਾਰ ਬੂਟੇ
0: ਜੀ।
1: ਇੱਕ ਤਾਂ ਅੱਜ ਸਮਾਂ ਇਹ ਹੈ ਵੀ ਖੇਤੀ 'ਚ ਜਦੋਂ ਅਸੀਂ ਵਨਸਪਨਤਾ ਦੀ ਗੱਲ ਕਰਦੇ ਹਾਂ
0: ਜੀ,
1: ਫਲਦਾਰ ਬੂਟਿਆਂ ਦਾ ਜਿਹੜਾ ਕੰਮ ਹੈ ਨਾ, ਇਹ ਕਿਤੇ ਨਾ ਕਿਤੇ ਵਨਸਪਨਤਾ ਦੇ ਵਿੱਚ ਬਹੁਤ ਅੱਗੇ ਜਾਂਦਾ ਹੈ।
0: ਬਿਲਕੁਲ ਜੀ।
1: ਪਰ ਇਹ ਹੈ ਕਿ ਜਿੱਦਾਂ ਆਪਾਂ ਸਾਰੇ ਜਾਣੇ ਕਿ ਲੰਮੇ ਸਮੇਂ ਦਾ ਕੰਮ ਹੈ ਅਤੇ ਲੰਮੀ ਸੋਚਣਾ ਕਰਨਾ ਚਾਹੀਦਾ।
0: ਸਹੀ ਗੱਲ
1: ਹੈ ਕਿ ਨਹੀਂ
0: ਜੀ?
1: ਸਦਾ ਬਹਾਰ ਫਲਦਾਰ ਬੂਟੇ ਲਾਉਣ ਦੇ ਬਾਵਜੂਦ ਡਾਕਟਰ BS ਢਿੱਲੋਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ।
2: ਮੈਂ ਡਾਕਟਰ ਭੁਪਿੰਦਰ ਸਿੰਘ ਢਿੱਲੋਂ, ਸਹਿਯੋਗੀ ਡੀਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਗੁਰਦਾਸਪੁਰ। ਅੱਜ ਜੋ ਆਪਾਂ ਗੱਲਬਾਤ ਕਰਾਂਗੇ, ਸਦਾ ਬਹਾਰ ਫਲਦਾਰ ਬੂਟੇ ਲਾਉਣਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੀ ਜੋ, ਕਿਉਂਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਵਾ, ਔਰ ਸਦਾ ਬਹਾਰ ਫਲਦਾਰ ਬੂਟੇ ਅਤੇ ਹੋਰ ਵੀ ਜਿੰਨੇ ਵੀ ਜੰਗਲਾਤ ਦੇ ਬੂਟੇ, ਇਹਨਾਂ ਦਾ ਲਾਉਣ ਦਾ ਸਮਾਂ ਢੁੱਕਵਾਂ ਆ ਰਿਹਾ ਵਾ। ਇਸ ਕਰਕੇ ਇਹਦੀ ਵਿਉਂਤਬੰਦੀ ਔਰ ਇਹਦੇ ਬਾਰੇ ਆਪਾਂ ਅੱਜ ਜਾਣਕਾਰੀ ਜਿਹੜੀ ਆ ਸਾਂਝੀ ਕਰਾਂਗੇ। ਪਹਿਲਾਂ ਸਭ ਤੋਂ ਇਹ ਮੈਂ ਦੱਸਣਾ ਚਾਹੁੰਦਾ ਕਿ ਸਦਾ ਬਹਾਰ ਫਲਦਾਰ ਬੂਟੇ ਕਿਹੜੇ ਹੁੰਦੇ ਨੇ, ਕਿਉਂਕਿ ਆਮ ਫਾਰਮਰ ਨੂੰ ਕਨਫਿਊਜ਼ਨ ਹੋ ਜਾਂਦੀ ਆ ਕਿ ਉਹ ਸਦਾ ਬਹਾਰ ਫਲਦਾਰ ਬੂਟੇ ਕਦੋਂ ਲਾਉਣੇ ਨੇ, ਕਿਉਂਕਿ ਕਈ ਵਾਰ ਸਰਦੀਆਂ ਚ ਆਣ ਕੇ ਸਾਡੇ ਕੋਲ ਕਿਸਾਨ ਪੁੱਛਦਾ ਵੀ ਮੈਂ ਅੰਬ ਲਾਉਣਾ, ਲੀਚੀ ਲਾਉਣਾ, ਪਰ ਉਹ ਜਦੋਂ ਸਮਾਂ ਆਉਂਦਾ ਉਹ ਲੰਘ ਚੁੱਕਾ ਹੁੰਦਾ। ਇਸ ਕਰਕੇ ਸਦਾ ਬਹਾਰ ਫਲਦਾਰ ਬੂਟਿਆਂ ਦੇ ਵਿੱਚ ਸਾਡੇ ਕੋਲ ਅੰਬ, ਲੀਚੀ, ਅਮਰੂਦ, ਕਿੰਨੋ ਜਾਤੀ ਦੇ ਜਿੰਨੇ ਵੀ ਹੈਗੇ, ਨਿੰਬੂ ਜਾਤੀ, ਫਿਰ ਅੰਜੀਰ, ਇਹਦੇ ਨਾਲ ਸਾਡੇ ਕੋਲ ਚੀਕੂ, ਪਪੀਤਾ ਆਦਿ ਜਿਹੜੇ ਆ ਇਹ ਫਲ ਜਿਹੜੇ ਆ।

ਆਪਾਂ ਸਦਾਬਹਾਰ ਫਲਦਾਰ ਬੂਟੇ ਲਾਉਂਦੇ ਹਾਂ। ਇਹਨਾਂ ਦਾ ਜਿਹੜਾ ਲਾਉਣ ਦਾ ਸਹੀ ਸਮਾਂ ਵਾ ਉਹ ਇੱਕ ਤਾਂ ਫਰਵਰੀ ਮਾਰਚ ਹੈ ਅਤੇ ਹੁਣ ਜਿਹੜਾ ਸਮਾਂ ਆ ਰਿਹਾ ਵਾ ਸਤੰਬਰ ਅਕਤੂਬਰ। ਪਰ ਫਾਰਮਰ ਕੀ ਕਰਦੇ ਆ, ਕਿਉਂਕਿ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਥੋੜ੍ਹਾ ਜਿਹਾ ਸਾਡੀ ਜਿਹੜੀ ਜ਼ਮੀਨ ਹੈ ਉਹ ਠੰਡੀ ਹੋ ਜਾਂਦੀ ਆ, ਔਰ ਸਾਡੇ ਕੋਲ ਬਾਗਾਂ ਵਾਲਿਆਂ ਕੋਲ ਜਾਂ ਨਰਸਰੀਆਂ ਵਾਲ ਕੋਲ ਬੂਟਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰਨ, ਸਾਨੂੰ ਬੂਟੇ ਦਿਓ। ਪਰ ਅਸੀਂ ਉਹਨਾਂ ਨੂੰ ਸੁਝਾਅ ਦਿੰਦੇ ਹਾਂ ਕਿ ਥੋੜ੍ਹਾ ਜਿਹਾ ਮਹੀਨਾ ਕੁ ਜਿਹੜੀ ਬਰਸਾਤ ਹੋ ਲੈਣ ਦਿਓ, ਸਤੰਬਰ ਅਕਤੂਬਰ ਦੇ ਵਿੱਚ ਹੀ ਲਾਉਣੇ ਚਾਹੀਦੇ ਨੇ। ਪਰ ਫਿਰ ਵੀ ਕਿਉਂਕਿ ਜਿਹੜੀ ਬਰਸਾਤ ਦਾ ਮੌਸਮ ਆਉਣ ਹੀ ਵਾਲਾ, ਬਸ ਇਸ ਕਰਕੇ ਆਪਾਂ ਨੂੰ ਇਹ ਜਿਹੜਾ ਵਾ ਮੌਸਮ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਲਾਉਣਾ ਚਾਹੀਦਾ ਵਾ। ਇਸ ਤੋਂ ਪਹਿਲਾਂ ਕਿ ਆਪਾਂ ਫਲਦਾਰ ਬੂਟੇ ਕਿਹੜੇ ਲਾਉਣੇ ਨੇ, ਕਿਵੇਂ ਕਰਨਾ, ਉਹਦੀ ਵਿਉਂਤਬੰਦੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਵਿਉਂਤਬੰਦੀ 'ਚ ਬਹੁਤ ਕੁਝ ਆ ਜਾਂਦਾ ਵਾ, ਆਪਣੀ ਜ਼ਮੀਨ ਕਿਹੋ ਜਿਹੀ ਆ, ਕਰਲਾਠੀ 'ਤੇ ਨਹੀਂ, ਸੇਮ ਵਾਲੀ 'ਤੇ ਨਹੀਂ, ਫਿਰ ਉਹਦੇ ਨਾਲ ਆਪਾਂ ਪਾਣੀ ਦਾ ਪ੍ਰਬੰਧ ਹੈਗਾ ਵਾ, ਉਹਦੀ ਡਾਇਰੈਕਸ਼ਨ ਕਿਹੜੀ 'ਤੇ ਲਾਉਣੇ ਆ, ਉੱਤਰ ਪੱਛਮ ਲਾਉਣੇ ਆ, ਦੱਖਣ ਪੱਛਮ ਲਾਉਣੇ ਆ, ਇਹ ਸਾਰਾ ਕੁਝ ਕਿੰਨਾ ਫਾਸਲਾ ਰੱਖਣਾ ਵਾ, ਬੂਟੇ ਕਿੱਥੋਂ ਲੈਣੇ ਨੇ, ਕਿਹੜੀ ਵਰਾਇਟੀ ਲਾਉਣੀ ਆ, ਕਿਹੜੇ ਇਲਾਕੇ 'ਚ ਲਾਉਣੀ ਆ। ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਬੂਟੇ ਲਾਉਣ ਤੋਂ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੇ ਜਾਂ ਆਪਣੇ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਬਾਗਬਾਨੀ ਵਿਕਾਸ ਅਫਸਰ ਨਾਲ ਸੰਬੰਧ ਕਰਕੇ, ਜਾਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉਹਦੇ ਨਾਲ ਸੰਬੰਧ ਕਰਕੇ ਆਪਾਂ ਨੂੰ ਬੂਟੇ ਲਾਉਣ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਕਿਉਂਕਿ ਇਹ ਬਹੁਤ ਹੀ ਲੰਮੇ ਸਮੇਂ ਦੀ ਫਸਲ ਹੁੰਦੀ ਆ, ਇਹਨੂੰ ਵਾਰ ਵਾਰ ਪੁੱਟ ਕੇ ਇੱਕ ਥਾਂ ਦੂਜੀ ਥਾਂ 'ਤੇ ਨਹੀਂ ਲਿਜਾਇਆ, ਕਿਉਂਕਿ ਦੂਜੀਆਂ ਫਸਲਾਂ ਦੇ ਵਿੱਚ ਕਣਕ ਝੋਨੇ ਦੇ ਵਿੱਚ ਆਪਾਂ ਚੇਂਜ ਕਰ ਸਕਦੇ ਹਾਂ 6 ਮਹੀਨੇ ਬਾਅਦ, ਪਰ ਇਹਦੇ ਵਿੱਚ ਕੋਈ ਚੇਂਜ ਨਹੀਂ ਹੋ ਸਕਦੀ। ਇਸ ਕਰਕੇ ਬਹੁਤ ਹੀ ਲੰਮੇ ਸਮੇਂ ਦਾ ਆਪਣਾ ਬਿਜ਼ਨਸ ਕਹਿ ਲਓ ਜਾਂ ਕਰੋਪ ਕਹਿ ਲਓ, ਉਹਦੇ ਵਾਸਤੇ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਕਿਉਂਕਿ ਇਹ ਬੂਟੇ ਜਿਹੜੇ ਆ ਇਹ ਕਿੱਥੋਂ ਲੈਣੇ ਆ, ਔਰ ਇਹ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਹੈਗੀਆਂ ਵਾ, ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਹੈਗੀਆਂ, ਰਜਿਸਟਰਡ ਨਰਸਰੀਆਂ ਤੋਂ ਹੀ ਬੂਟੇ ਲੈਣੇ ਚਾਹੀਦੇ ਆ, ਔਰ ਪਹਿਲਾਂ ਹੀ ਜਿਹੜੇ ਆ ਬੁਕਿੰਗ ਇਹਦੀ ਜਿਹੜੀ ਕਰ ਲੈਣੀ ਚਾਹੀਦੀ ਹੈ। ਕਿਉਂਕਿ ਆਪਾਂ ਨੂੰ ਬੂਟੇ ਚੰਗੀ ਕੁਆਲਿਟੀ ਦੇ ਔਰ ਸਾਫ਼ ਸੁਥਰੇ ਔਰ ਨਰੋਏ ਔਰ ਜਿਹੜੀ ਆਪਾਂ ਕਿਸਮ ਲਾਉਣੀ ਆ ਉਹਦੇ ਹਿਸਾਬ ਨਾਲ ਹੋਣੇ ਚਾਹੀਦੇ ਨੇ। ਕਿਉਂਕਿ ਆਪਾਂ ਅੱਗੇ ਡਿਸਟੈਂਸ ਦੀ ਗੱਲ ਕੀਤੀ ਆ, ਕਿੰਨੇ ਬਾਈ ਕਿੰਨੇ 'ਤੇ ਲਾਉਣੇ ਨੇ, ਜਿਸ ਤਰ੍ਹਾਂ ਅੰਬ ਅਤੇ ਲੀਚੀ 30x ਅੰਬ ਅਤੇ ਚੀਕੂ ਜਿਹੜਾ 30x30 ਫੁੱਟ 'ਤੇ ਲੱਗਦਾ ਵਾ, ਉਹਦੇ ਵਿੱਚ ਆਪਾਂ ਫਿਲਰ ਦੇ ਬੂਟੇ ਵੀ ਲਾ ਸਕਦੇ ਹਾਂ। ਫਿਲਰ ਦੇ ਵਿੱਚ ਆਪਣੇ ਕੋਲ ਸਿਆਲ ਵਾਲੇ ਜਿਹੜੇ ਪੱਤਝੜ ਵਾਲੇ ਬੂਟੇ ਆ ਉਹ ਆ ਜਾਂਦੇ ਨੇ, ਉਹਦੇ ਵਿੱਚ ਜਿਹੜਾ ਆੜੂ ਆ, ਆਲੂਚਾ ਵਾ, ਜਾਂ ਫਾਲਸਾ ਵਾ, ਪਪੀਤਾ, ਆਪਾਂ ਇਸ ਤਰ੍ਹਾਂ ਉਹਨਾਂ ਦੇ ਵਿੱਚ ਲਾ ਸਕਦੇ ਹਾਂ। 30x30 ਫੁੱਟ ਦਾ ਬਹੁਤ ਜ਼ਿਆਦਾ ਫਾਸਲਾ ਹੁੰਦਾ, ਉਹਦੇ ਵਿੱਚ ਆਪਾਂ ਆਸਾਨੀ ਨਾਲ ਆਪਾਂ ਹੋਰ ਫਲ ਵੀ ਲੈ ਸਕਦੇ ਹਾਂ। ਇਸ ਦੇ ਨਾਲ ਹੀ ਆਪਾਂ ਨੂੰ, ਕਿਉਂਕਿ 30x30 ਦੇ ਵਿੱਚ ਆਪਾਂ ਨੂੰ ਕਾਫੀ ਏਰੀਆ ਜਿਹੜਾ ਖਾਲੀ ਮਿਲ ਜਾਂਦਾ, ਉਸ ਵਿੱਚ ਆਪਾਂ ਜਿਹੜੀਆਂ ਫਸਲਾਂ ਵਾ, ਜਿਹੜੀਆਂ ਆਮ ਰਵਾਇਤੀ ਫਸਲਾਂ ਵਾ, ਹਾੜੀ ਜਾਂ ਸਾਉਣੀ ਦੀਆਂ, ਉਹਦੇ ਵਿੱਚ ਆਪਾਂ ਲਾ ਸਕਦੇ ਹਾਂ। ਜਿਸ ਤਰ੍ਹਾਂ ਹਾੜੀ ਦੇ ਵਿੱਚ ਆਪਾਂ ਆਪਣੇ ਛੋਲੇ ਹੋ ਗਏ, ਠੀਕ ਹੈ, ਮਸਰ ਹੋ ਗਏ, ਇਸ ਤਰ੍ਹਾਂ ਲਾ ਸਕਦੇ ਹਾਂ। ਸਾਉਣੀ ਦੀਆਂ ਫਸਲਾਂ ਵਿੱਚ ਆਪਾਂ ਮੂੰਗੀ ਹੋ ਗਈ, ਮਾਂਹ ਹੋ ਗਏ, ਇਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਆਪਾਂ, ਜਿਹੜੀਆਂ ਛੋਟੇ ਘਰ ਦੀਆਂ ਫਸਲਾਂ ਵਾ, ਆਪਾਂ ਲੈਣੀਆਂ ਵਾ। ਇਹ ਨਹੀਂ ਵੱਡੀ ਮੱਕੀ ਹੋ ਗਈ, ਚਰੀ ਹੋ ਗਈ, ਜਾਂ ਹੋਰ ਜਿਸ ਤਰ੍ਹਾਂ ਸਬਜ਼ੀਆਂ ਦੇ ਵਿੱਚ ਆਪਣੇ ਕੋਲ ਭਿੰਡੀਆਂ ਆ ਗਈਆਂ, ਉਹ ਨਹੀਂ ਲੈਣੀਆਂ। ਸਬਜ਼ੀਆਂ ਵੀ ਆਪਾਂ ਲਾ ਸਕਦੇ ਹਾਂ ਬੜੀ ਆਸਾਨੀ ਦੇ ਨਾਲ, ਆਲੂ, ਮਟਰ, ਗੋਭੀ, ਸਬਜ਼ੀਆਂ ਬਹੁਤ ਆਸਾਨੀ ਦੇ ਨਾਲ ਹੋ ਸਕਦੀਆਂ, ਪਰ ਉਹ ਪਾਣੀ ਦਾ ਆਪਾਂ ਨੂੰ ਖਿਆਲ ਰੱਖਣਾ ਪਊਗਾ। ਕਿਉਂਕਿ ਜਿਹੜੇ ਫਲਦਾਰ ਬੂਟੇ ਹੁੰਦੇ ਆ ਇਹਨਾਂ ਦੀ ਪਾਣੀ ਦੀ ਰਿਕੁਆਇਰਮੈਂਟ ਹੋਰ ਆ, ਔਰ ਜਿਹੜੀਆਂ ਸਬਜ਼ੀਆਂ ਅਤੇ ਜਿਹੜੀਆਂ ਫਸਲਾਂ ਉਹਨਾਂ ਦੀ ਰਿਕੁਆਇਰਮੈਂਟ ਹੋਰ ਹੁੰਦੀ ਹੈ। ਕਿਉਂਕਿ ਮੈਂ ਅੱਗੇ ਵੀ ਗੱਲ ਕਰ ਚੁੱਕਾ ਕਿ ਆਪਾਂ ਨੂੰ ਵਿਉਂਤਬੰਦੀ ਦੇ ਵਿੱਚ ਇੱਕ ਸਾਡਾ ਮਿੱਟੀ ਪਰਖ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਉਹਦੇ ਵਿੱਚ ਮਿੱਟੀ ਪਰਖ ਕਰਾਉਣੀ ਆਪਣੀ ਕਿਸੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਲੈਬੋਰਟਰੀ ਜਾਂ ਪੰਜਾਬ ਸਰਕਾਰ ਦੀਆਂ ਜ਼ਿਲ੍ਹਾ ਪੱਧਰ 'ਤੇ ਲੈਬੋਰਟਰੀਆਂ ਹੈਗੀਆਂ, ਉੱਥੋਂ ਆਪਾਂ ਮਿੱਟੀ ਪਰਖ ਜ਼ਰੂਰ ਕਰਾਈਏ, ਔਰ ਉਸ ਜਗ੍ਹਾ ਦਾ ਆਪਾਂ ਮੁਆਇਨਾ ਜਾਂ ਉੱਥੋਂ ਦੀ ਵਿਜ਼ਿਟ ਜਿਹੜੀ ਹੈ ਉਹ ਜ਼ਰੂਰ ਕਰਾਈਏ। ਕਿਉਂਕਿ ਇੱਕ ਚੰਗੀ ਸਲਾਹ ਜਿਹੜੀ ਆਪਾਂ ਨੂੰ ਲੰਮੇ ਸਮੇਂ ਵਾਸਤੇ ਜਿਹੜੀ ਆ ਉਹ ਸਹਾਇਕ ਹੋ ਸਕਦੀ ਹੈ। ਔਰ ਮਿੱਟੀ ਪਰਖ ਦੇ ਵਿੱਚ ਅਸੀਂ ਇਹ ਆਉਂਦੇ ਹਾਂ ਵੀ 2 ਫੁੱਟ ਤੱਕ ਜਿਹੜੀ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਆ। ਇਹਦੇ ਵਿੱਚ ਜਿਹੜੇ ਸੈਂਪਲ ਲੈਣੇ ਆ ਉਹ 7 ਕੁ ਸੈਂਪਲ ਬਣਦੇ ਆ, ਜਿਸ ਤਰ੍ਹਾਂ ਆਮ ਆਪਾਂ ਖੇਤੀ ਰਵਾਇਤੀ ਵਾਸਤੇ 15 ਤੋਂ 30 ਸੈਂਟੀਮੀਟਰ, 0 ਤੋਂ 15 ਸੈਂਟੀਮੀਟਰ ਦਾ ਪਹਿਲਾ ਸੈਂਪਲ ਲੈਂਦੇ ਹਾਂ। ਇਸ ਤਰ੍ਹਾਂ 7 ਸੈਂਪਲ ਜਿਹੜੇ 0 ਤੋਂ 15, 15 ਤੋਂ 30, 30 ਤੋਂ 60, 60 ਤੋਂ 90, ਇਸ ਤਰ੍ਹਾਂ 200 ਮੀਟਰ ਤੱਕ ਆਪਾਂ ਜਿਹੜਾ ਜਾਣਾ ਵਾ, ਘੱਟੋ ਘੱਟ 3 ਫੁੱਟ ਤੱਕ ਜਿਹੜਾ ਵਾ, 10 ਫੁੱਟ ਤੱਕ ਜਿਹੜਾ ਆਪਾਂ ਇਹ ਸਾਰਾ ਕੁਝ ਕੰਮ ਕਰਨਾ ਵਾ। ਔਰ ਉਹਦੇ ਵਿੱਚ ਜਿਹੜੀ ਕੋਈ ਸਖਤ ਤੈਅ ਆਉਂਦੀ ਆ ਉਹਨੂੰ ਵੀ ਨੋਟ ਕਰਨਾ, ਕਿਉਂਕਿ 10 ਫੁੱਟ ਤੋਂ ਥੱਲੇ ਕੋਈ ਤੈਅ ਹੋਵੇ ਫਿਰ ਉਹ ਨੁਕਸਾਨ ਨਹੀਂ ਕਰਦੀ। ਜੇ 10 ਫੁੱਟ ਦੇ ਵਿੱਚ ਕੋਈ ਕੰਕਰੀਟ ਦੀ ਤੈਅ ਆ ਜਾਏ ਤਾਂ ਫਿਰ ਉਹਦਾ ਆਪਾਂ ਨੂੰ ਨੁਕਸਾਨ ਹੁੰਦਾ, ਕਿਉਂਕਿ ਆਪਾਂ ਲੰਮੇ ਸਮੇਂ ਦੀ, ਮੈਂ ਅੱਗੇ ਵੀ ਵਾਰ ਵਾਰ

ਗੱਲ ਕਰਦਾ ਕਿ ਲੰਮੇ ਸਮੇਂ ਦੀ ਫਸਲ ਹੋਣ ਕਰਕੇ ਆਪਣਾ ਜਿਹੜਾ ਵਾ ਇਕਨੋਮਿਕਲੀ ਜਿਹੜਾ ਆਪਣਾ ਨੁਕਸਾਨ ਨਾ ਹੋਵੇ। ਇਸ ਕਰਕੇ ਇਹ ਜਿਹੜੀ ਵਿਉਂਤਮੰਦੀ ਹੈ ਮਿੱਟੀ ਪਰਖ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮਿੱਟੀ ਪਰਖ ਦੇ ਨਾਲ ਨਾਲ ਫਿਰ ਆਪਾਂ ਨੂੰ ਉਹਦਾ ਜਿਹੜੀ ਜ਼ਮੀਨ ਦੀ ਲੈਵਲਿੰਗ ਕਰ ਲੈਣੀ ਚਾਹੀਦੀ ਹੈ, ਕਿਉਂਕਿ ਹੁਣ ਆਪਾਂ ਨੇ ਖੇਤ ਜਿਹੜੇ ਆ ਆਪਾਂ ਸਾਉਣੀ ਦੀ ਫਸਲ ਤੋਂ ਪਹਿਲਾਂ ਜਿਹੜੀ ਆ ਪਹਾੜੀ ਵੱਢ ਲਈ ਆ, ਔਰ ਉਹਦੇ ਵਿੱਚ ਜੇ ਕੋਈ ਫਸਲ ਲਈ ਹੈ ਮਾਂਹ ਮੂੰਗੀ, ਔਰ ਉਹਨੂੰ ਜਿਹੜਾ ਲੇਜ਼ਰ ਲੈਵਲਿੰਗ ਕਰਾ ਲਿਆ ਜਾਵੇ ਤਾਂ ਉਹ ਬਹੁਤ ਵਧੀਆ ਤਰੀਕਾ ਵਾ। ਲੇਜ਼ਰ ਲੈਵਲਿੰਗ ਦੇ ਨਾਲ ਤੁਹਾਡਾ ਇੱਕ ਪਾਣੀ ਦਾ ਜਿਹੜਾ ਵਹਾਅ ਵਾ ਪਤਾ ਲੱਗ ਜੂਗਾ ਕਿੱਧਰ ਨੂੰ। ਉਹਦੇ ਵਿੱਚ ਤੁਹਾਨੂੰ ਲੇਆਊਟ ਕਰਨੀ, ਰੱਸਾ ਖਿੱਚਣਾ ਜਾਂ ਗੁੱਲੀਆਂ ਲਾਉਣੀਆਂ, ਉਹ ਬੜੀ ਆਸਾਨੀ ਦੇ ਨਾਲ ਤੁਹਾਡਾ ਜਿਹੜਾ ਟੋਏ ਪੁੱਟਣ ਵਾਲਾ ਮਸ਼ੀਨਰੀ ਆ ਉਹ ਬੜੀ ਆਸਾਨੀ ਦੇ ਨਾਲ ਚੱਲ ਸਕਦੀ ਹੈ। ਇਸ ਦੇ ਵਿੱਚ ਟੋਆ ਪੁੱਟਣਾ ਹੁਣ ਆਮ ਜਿਹਾ ਗੱਲ ਨਹੀਂ ਹੈਗਾ, ਕਿਉਂਕਿ ਆਪਾਂ ਜਦੋਂ ਘਰਾਂ ਦੇ ਵਿੱਚ ਬਗੀਚੀ ਵਿੱਚ ਲਾਉਂਦੇ ਹਾਂ ਆਪਾਂ ਗੱਡ ਦਿੰਦੇ ਜਾਂ ਬੂਟਾ ਗੱਡਦੇ, ਇਹ ਗੱਡਣ ਵਾਲੀ ਗੱਲ ਨਹੀਂ ਗੀ, ਇਹ ਬੜਾ ਲੰਮੇ ਸਮੇਂ ਦਾ ਪ੍ਰੋਗਰਾਮ ਆ। ਇਸ ਕਰਕੇ ਜਿਹੜੇ ਬੂਟੇ ਦੇ ਟੋਏ ਪੁੱਟਣੇ ਆ ਉਹ ਘੱਟੋ ਘੱਟ 3x3 ਫੁੱਟ ਦੇ ਪੁੱਟਣੇ ਚਾਹੀਦੇ ਆ।

ਹੁਣ ਆਮ ਜਿਹਾ ਗੱਲ ਨਹੀਂ ਹੈਗਾ, ਕਿਉਂਕਿ ਆਪਾਂ ਜਦੋਂ ਘਰਾਂ ਦੇ ਵਿੱਚ ਬਗੀਚੀ ਵਿੱਚ ਲਾਉਂਦੇ ਹਾਂ ਆਪਾਂ ਗੱਡਦੇ ਨੇ ਜਾਂ ਬੂਟਾ ਗੱਡਦੇ, ਇਹ ਗੱਡਣ ਵਾਲੀ ਗੱਲ ਨਹੀਂ ਗੀ, ਇਹ ਬੜਾ ਲੰਮੇ ਸਮੇਂ ਦਾ ਪ੍ਰੋਗਰਾਮ ਆ। ਇਸ ਕਰਕੇ ਜਿਹੜੇ ਬੂਟੇ ਦੇ ਟੋਏ ਪੁੱਟਣੇ ਆ ਉਹ ਘੱਟੋ ਘੱਟ 3x3 ਫੁੱਟ ਦੇ ਪੁੱਟਣੇ ਚਾਹੀਦੇ ਆ, ਔਰ ਉਹਦੇ ਵਿੱਚ ਜਿਹੜੀ 1.5 ਫੁੱਟ ਦੀ ਉੱਪਰ ਵਾਲੀ ਮਿੱਟੀ ਆ ਉਹ ਆਪਾਂ ਇੱਕ ਪਾਸੇ ਰੱਖਣੀ ਆ, ਔਰ ਜਿਹੜੀ ਥੱਲੇ 1.5 ਫੁੱਟ ਵਾਲੀ ਮਿੱਟੀ ਆ ਉਹ ਆਪਾਂ ਇੱਕ ਪਾਸੇ ਰੱਖਣੀ ਆ, ਔਰ ਜਿਹੜੀ ਉੱਪਰ ਵਾਲੀ 1.5 ਫੁੱਟ ਵਾਲੀ ਮਿੱਟੀ ਆ ਉਹਦੇ ਵਿੱਚ ਜੇ ਤਾਂ ਤੁਹਾਡੇ ਕੋਲ ਜ਼ਿਆਦਾ ਸਖਤ ਜਾਂ ਚੀਕਣੀ ਤਟਾਂ ਦੀ ਮਿੱਟੀ ਆ ਉਹਦੇ ਵਿੱਚ ਪਾਲ ਜਾਂ ਰੇਤਲੀ ਮਿੱਟੀ ਜਾਂ ਮੈਰਾ ਮਿੱਟੀ ਰਲਾ ਕੇ ਉਹਨਾਂ ਟੋਇਆਂ ਨੂੰ ਭਰ ਦਿੱਤਾ ਜਾਵੇ। ਇਸੇ ਤਰ੍ਹਾਂ ਹੁਣ ਟੋਆ ਤਾਂ ਆਪਾਂ ਭਰ ਲਿਆ, ਟੋਏ ਦੇ ਵਿੱਚ ਕਿਉਂਕਿ ਸਿਉਂਕ ਦਾ ਵੀ ਅੱਜ ਕੱਲ੍ਹ ਬਹੁਤ ਸਾਰਾ ਜਿਹੜਾ ਨੁਕਸਾਨ ਕਰਦੀ ਹੈ, ਉਹਦੇ ਵਿੱਚ ਪਰ ਟੋਏ ਦੇ ਹਿਸਾਬ ਨਾਲ ਆਪਾਂ 15 ਮਿਲੀਲੀਟਰ ਜਿਹੜੀ ਦਵਾਈ ਆ ਉਹ ਪਾਉਣੀ ਆ, ਔਰ ਫਿਰ ਟੋਆ ਭਰਨਾ ਵਾ। ਇਸ ਦੇ ਨਾਲ ਹੀ ਆਪਾਂ ਗਲੀ ਸੜੀ ਰੂੜੀ ਵੀ ਜਿਹੜੀ ਆਪਾਂ ਰਿਕਮੈਂਡ ਕਰਦੇ ਹਾਂ, ਜੇ ਮਿਲੇ ਤਾਂ ਪਾਉਣੀ ਆ, ਨਹੀਂ ਤਾਂ ਜੇ ਦੂਜੀ ਰੂੜੀ ਮਿਲਦੀ ਹੈ ਫਿਰ ਨਾ ਪਾਓ, ਕਿਉਂਕਿ ਉਹਦੇ ਨਾਲ ਸਿਉਂਕ ਆਉਣ ਦਾ ਬਹੁਤ ਡਰ ਰਹਿੰਦਾ ਵਾ। ਸਿਉਂਕ ਵਾਸਤੇ ਆਪਾਂ ਨੂੰ ਕਲੋਰੋਪੈਰੀਫਾਸ ਜਿਹੜੀ ਆਮ ਦਵਾਈ ਮਿਲਦੀ ਹੈ ਉਹ ਵਰਤਣੀ ਚਾਹੀਦੀ ਹੈ। ਹੋਰ ਵੀ ਤਰੀਕੇ ਹੈਗੇ ਨੇ, ਕਿਉਂਕਿ ਉਹ ਬਾਗਬਾਨੀ ਦੇ ਵਿੱਚ ਜਦੋਂ ਮੈਂ ਗਾਂਹ ਗੱਲ ਕਰਾਂਗਾ ਫਿਰ ਮੈਂ ਦੱਸਾਂਗਾ ਸਿਉਂਕ ਨੂੰ ਮਾਰਨ ਦਾ ਸਾਡਾ ਜੈਵਿਕ ਤਰੀਕਾ ਵੀ ਹੈਗਾ ਵਾ। ਇਸ ਦੇ ਨਾਲ ਟੋਆ ਜਦੋਂ ਭਰ ਗਿਆ ਉਹਨੂੰ ਥੋੜ੍ਹਾ ਉੱਪਰ ਰੱਖਣਾ ਵਾ, ਕਿਉਂਕਿ ਉੱਪਰ ਰੱਖਣ ਦਾ ਇਹ ਫਾਇਦਾ ਹੁੰਦਾ ਕਿਉਂਕਿ ਪੋਲਾ ਹੁੰਦਾ, ਹਵਾ ਹੁੰਦੀ ਵਿੱਚ, ਜਦੋਂ ਆਪਾਂ ਪਾਣੀ ਲਾਵਾਂਗੇ ਬੈਠ ਜਾਏਗਾ। ਇਸ ਕਰਕੇ 2-3 ਇੰਚ ਜਿਹੜਾ ਟੋਆ ਵਾ ਉਹਨੂੰ ਉੱਚਾ ਰੱਖਣਾ, ਉਹ ਤੁਹਾਡਾ ਜਿਹੜਾ ਟੋਆ ਜਦੋਂ ਤੁਸੀਂ ਸਾਰੇ ਪਾਣੀ ਲਾਓਗੇ ਉਹ ਭਰ ਜਾਏਗਾ, ਔਰ ਫਿਰ ਜਿਹੜਾ ਬੂਟੇ ਲਾਉਣ ਦਾ ਕੰਮ ਸ਼ੁਰੂ ਕਰਨਾ। ਇਸ ਦੇ ਨਾਲ ਹੀ ਜਦੋਂ ਆਪਾਂ ਪਾਣੀ ਲਾ ਦਿੱਤਾ ਟੋਆ ਬਹਿ ਗਿਆ, ਫਿਰ ਆਪਾਂ ਫਿਰ ਗੁੱਲੀਆਂ ਦੇ ਨਾਲ ਇੱਕ ਤਰ੍ਹਾਂ ਫਿਰ ਇੱਕ ਟ੍ਰੀ ਪਲਾਂਟਿੰਗ ਜਿਹੜਾ ਪਲਾਂਟਰ ਆਉਂਦਾ ਵਾ ਉਹਦੇ ਵਿੱਚ ਨੋਕਾਂ ਜੀਆਂ ਬਣੀਆਂ ਹੁੰਦੀਆਂ, ਉਹਦੇ ਹਿਸਾਬ ਨਾਲ ਆਪਾਂ ਰੱਸਿਆ ਖਿੱਚ ਕੇ ਬਿਲਕੁਲ ਆਪਾਂ ਬੂਟੇ ਲਾਉਣੇ ਨੇ। ਇਸੇ ਤਰ੍ਹਾਂ ਜਿਹੜੀ ਮੈਂ ਗੱਲ ਕੀਤੀ ਸੀਗੀ, ਕਿਉਂਕਿ ਬਾਗ ਇੱਕ ਬਹੁਤ ਹੀ ਲੰਮੇ ਸਮੇਂ ਦਾ ਪ੍ਰੋਗਰਾਮ, ਇਸ ਵਾਸਤੇ ਜਿਹੜੀ ਆ ਵਾੜ ਜਾਂ ਹੋਰ ਰੋਕੂ ਵਾੜ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਆ, ਕਿਉਂਕਿ ਜੇ ਆਪਾਂ ਨਾ ਲਾਵਾਂਗੇ ਤਾਂ ਜਿਹੜੇ ਬੂਟੇ ਆਪਣੀ ਮਿਹਨਤ ਕੀਤੀ ਆ ਉਹ 2-3 ਸਾਲ ਦੇ, ਕਈ ਵਾਰ ਹਨੇਰੀ ਬਹੁਤ ਤੇਜ਼ ਆਉਂਦੀ ਹੈ ਤੁਸੀਂ ਵੇਖਣ, ਔਰ ਫਲ ਵੀ ਇਸੇ ਸਮੇਂ ਲੱਗਦਾ। ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਆ, ਅੰਬ ਲੈ ਲਓ, ਚੀਕੂ ਲੈ ਲਓ, ਕੋਈ ਵੀ ਪੱਤਝੜ ਦੇ ਬੂਟੇ ਲੈ ਲਓ, ਉਹਨਾਂ ਸਾਰਿਆਂ ਨੂੰ ਜਿਹੜਾ ਫਲ ਆ ਉਹ ਫਰਵਰੀ ਮਾਰਚ ਲੱਗਦਾ ਔਰ ਅਪ੍ਰੈਲ ਮਈ ਜੂਨ ਜੁਲਾਈ ਤੱਕ ਪੱਕਦਾ, ਔਰ ਹਨੇਰੀਆਂ ਵੀ ਉਦੋਂ ਹੀ ਆਉਂਦੀਆਂ ਨੇ। ਇਸ ਕਰਕੇ ਹਵਾ ਰੋਕੂ ਵਾੜ ਜਿਹੜੀ ਲਾਉਣੀ ਆ ਉਹ ਬਹੁਤ ਜ਼ਰੂਰੀ ਹੈ, ਘੱਟੋ ਘੱਟ ਸਾਰੇ ਪਾਸੇ 'ਤੇ ਨਹੀਂ, 2 ਹਿੱਸਿਆਂ 'ਚ ਜ਼ਰੂਰ ਲਾਓ, ਇੱਕ ਪੱਛਮ ਵਾਲੇ ਹਿੱਸੇ ਵਿੱਚ ਅਤੇ ਇੱਕ ਜਿਹੜਾ ਵਾ ਪਹਾੜ ਦੀ ਬਾਈ ਜਿਹਨੂੰ ਆਪਾਂ ਉੱਤਰ ਵਾਲਾ ਹਿੱਸਾ ਨਾ ਵਾ, ਉਹਦੇ ਬੰਨੇ ਜ਼ਰੂਰ ਆਪਾਂ ਵਾੜ ਲਾਉਣੀ। ਉਹ ਕਿਹੜੀ ਲਾਉਣੀ ਆ, ਉਹਦੇ ਵਿੱਚ ਤੁਸੀਂ ਜਾਮ ਨੂੰ ਲਾ ਸਕਦੇ ਜੀ, ਦੇਸੀ ਅੰਬ ਲਾ ਸਕਦੇ ਜੀ, ਫਿਰ ਅਰਜਨ ਦੇ ਬੂਟੇ ਲਾ ਸਕਦੇ ਜੀ, ਸ਼ਹਿਤੂਤ ਲਾ ਸਕਦੇ ਜੀ, ਪਾਪੂਲਰ ਲਾ ਸਕਦੇ ਜੀ, ਉਹਦੇ ਵਿੱਚ ਅੱਜ ਕੱਲ੍ਹ ਜੇ ਫੈਂਸਿੰਗ ਪੰਜਾਬ ਸਰਕਾਰ ਦੀ ਜਿਹੜੀ ਸਬਸਿਡੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਜੇ ਫੈਂਸਿੰਗ ਦੀ ਹੈਗੀ ਉਹ ਆਪਾਂ ਫੈਂਸੀ ਕੰਡੇ ਵਾਲੀ ਤਾਰ ਲਾ ਕੇ ਫਿਰ ਉਹਦੇ ਵਿੱਚ ਬਿਲਕੁਲ ਉਹਨੂੰ ਬੰਦ ਕਰਨਾ, ਫਿਰ ਬੋਗਨ ਮਿਲੀ ਹੈਗਾ ਵਾ, ਕਰੌਂਦਾ ਹੈਗਾ ਵਾ, ਜੱਟੀ ਖੱਟੀ ਹੈਗੀ ਹੈ, ਪਰ ਜੱਟੀ ਖੱਟੀ ਆਪਾਂ ਉੱਥੇ ਨਹੀਂ ਲਾਉਣੀ ਜਿੱਥੇ ਆਪਣਾ ਬਾਗ ਜਿਹੜਾ ਵਾ ਕਿੰਨੂ ਦਾ ਵਾ ਜਾਂ ਨਿੰਬੂ ਜਾਤੀ ਦਾ ਬਾਗ ਲਾਇਆ, ਉੱਥੇ ਆਪਾਂ ਜੱਟੀ ਖੱਟੀ ਨਹੀਂ ਲਾਉਣੀ, ਉੱਥੇ ਆਪਾਂ ਹੋਰ ਕੋਈ ਜਿਹੜਾ ਵਾ ਬੋਗਨ ਮਿਲੀਆ ਜਾਂ ਹੋਰ ਵੀ ਕੰਡੇਦਾਰ, ਕਿਉਂਕਿ ਅੱਜ ਕੱਲ੍ਹ ਚੋਰੀ ਦੀ ਜਿਹੜੀ ਸਮੱਸਿਆ ਬਹੁਤ ਆ, ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਵਾ। ਇਸ ਤੋਂ ਅੱਗੇ ਹੈਗਾ ਵਾ ਵੀ ਆਪਸ ਕਿਵੇਂ ਰੱਖਣਾ ਜਾਣਾ, ਫਾਸਲਾ ਬੜਾ ਜ਼ਰੂਰੀ ਆ, ਫਾਸਲਾ ਕਿੰਨਾ ਰੱਖਣਾ ਵਾ ਮੈਂ ਅੱਗੇ ਵੀ ਦੱਸ ਚੁੱਕਾ ਵਾਂ, ਅੰਬ ਅਤੇ ਚੀਕੋ ਵਿੱਚ 30x30, ਉਹਦੇ ਵਿੱਚ 49 ਬੂਟੇ ਲੱਗਦੇ ਨੇ, ਕਾਫੀ ਫਾਸਲਾ ਵਾ, ਉਹਦੇ ਵਿੱਚ ਆਪਾਂ ਫਿਲਰ ਬੂਟੇ ਵੀ ਲਾ ਸਕਦੇ ਜਿਵੇਂ ਪੂਰਕ ਬੂਟੇ ਹੈਗੇ ਉਹ ਕਹਿ ਚੁੱਕਾ ਵਾਂ। ਫਿਰ ਇਸੇ ਤਰ੍ਹਾਂ ਜਿਹੜਾ ਅਮਰੂਦ ਆ ਉਹ ਆਪਾਂ 20x22 ਫੁੱਟ ਦੇ ਵੀ ਲਾ ਸਕਦੇ ਹਾਂ, ਫਿਰ ਉਹ ਵਿੱਚ 20x17 'ਤੇ ਵੀ ਲਾ ਸਕਦੇ ਹਾਂ, ਜੇ 20x20 'ਤੇ ਲਾਉਂਦੇ ਹਾਂ ਫਿਰ ਆਪਣੇ ਇਕੱਲੇ 90 ਬੂਟੇ ਲੱਗਦੇ ਆ, ਜੇ ਇੱਕ 20x17 'ਤੇ ਲਾਉਂਦੇ ਹਾਂ ਫਿਰ 172 ਬੂਟੇ ਲੱਗਦੇ ਆ। ਇਸੇ ਤਰ੍ਹਾਂ ਕਿੰਨੂ ਜਾਤੀ ਦੇ ਵਿੱਚ, ਕਿਉਂਕਿ ਕਿੰਨੂ ਸਾਡਾ ਜਿਹੜਾ ਪ੍ਰਮੁੱਖ ਪੰਜਾਬ ਦਾ ਫਲ ਆ, ਕਿਉਂਕਿ ਸਾਡੇ ਮਾਲਵੇ ਏਰੀਏ ਵਿੱਚ ਜਿੱਥੇ ਖੁਸ਼ਕ ਇਲਾਕਾ ਵਾ ਉੱਥੇ ਇਹ ਸਾਰਾ ਜਿਹੜਾ ਵਾ ਕਿੰਨੂ ਲੱਗਦਾ, ਕਿਉਂਕਿ ਕਿੰਨੂ ਦੇ ਵਿੱਚ ਜਿਹੜੀ ਆ ਹੁਣ ਆਪਾਂ ਬੁਕਿੰਗ ਕਰਾ ਲਈਏ ਚੰਗੀ ਨਰਸਰੀ ਤੋਂ, ਔਰ ਉੱਥੋਂ ਜਿਹੜੇ ਵਾਇਰਸ ਫਰੀ ਬੂਟੇ ਆਪਾਂ ਲਈਏ, ਕਿਉਂਕਿ ਸਾਡੇ ਕੋਲ ਪੰਜਾਬ ਕਿੰਨੂ ਨੰਬਰ 1 ਵੀ ਹੈਗਾ ਵਾ, ਔਰ ਕਿੰਨੂ ਦੀਆਂ ਦੂਸਰੀਆਂ ਵਰਾਇਟੀਆਂ ਉਹ ਸਾਰੀਆਂ ਆਪਾਂ ਬਿਲਕੁਲ ਪਹਿਲਾਂ ਵਿਉਂਤਬੰਦੀ ਕਰਨੀ ਆ ਆਪਣੇ ਹੋਰਟੀਕਲਚਰ ਡਿਵੈਲਪਮੈਂਟ ਅਫਸਰ ਨਾਲ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨਾਲ ਸਲਾਹ ਕਰਕੇ, ਕਿਉਂਕਿ ਇਹ ਬਹੁਤ ਹੀ ਜ਼ਰੂਰੀ ਨੁਕਤਾ ਵਾ, ਕਿਉਂਕਿ ਇਹ ਕਈ ਵਾਰ ਫਾਰਮਰ ਚਾਹ ਦੇ ਵਿੱਚ ਬਾਗ 'ਤੇ ਲਾ ਲੈਂਦਾ, ਮੁੜ ਕੇ ਉਹਦੀ ਕੇਅਰ ਨਹੀਂ ਕਰਦਾ, ਉਹਨੂੰ ਪਾਣੀ ਜਾਂ ਉਹਦੇ ਕੀੜੇ ਮਕੌੜਿਆਂ ਦੀ ਦੇਖਭਾਲ ਨਹੀਂ ਕਰਦਾ, ਅਤੇ ਉਹ ਕੀ ਆ ਬੂਟੇ ਮੁੜ ਕੇ ਪੁੱਟ ਦਿੰਦਾ ਔਰ ਰਵਾਇਤੀ ਖੇਤੀ ਵੱਲ ਫਿਰ ਆ ਜਾਂਦਾ।

ਕਿ ਇਹ ਜਿਹੜੀ ਫਸਲਾਂ ਵਾ, ਜਿਹੜਾ ਆਪਾਂ ਫਲਸਰੀ ਵਿਭਿੰਨਤਾ ਕਹਿੰਦੇ ਹਾਂ, ਇਹਦੇ ਵਿੱਚ ਇਹਦਾ ਜਿਹੜਾ ਬਾਗਬਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵੇਲੇ ਪੰਜਾਬ ਦੇ ਵਿੱਚ 1,05,000 ਹੈਕਟੇਅਰ ਦੇ ਵਿੱਚ ਏਰੀਆ ਜਿਹੜਾ ਵਾ ਉਹ ਬਾਗਬਾਨੀ ਥੱਲੇ ਆ। ਉਹਦੇ ਵਿੱਚੋਂ ਪ੍ਰਮੁੱਖ ਤੌਰ 'ਤੇ ਜਿਹੜਾ ਵਾ ਸਾਡੇ ਕੋਲ ਕਿੰਨੋ ਔਰ ਨਿੰਬੂ ਜਾਤੀ ਥੱਲੇ ਆ, ਉਸ ਤੋਂ ਬਾਅਦ ਨਾਸ਼ਪਾਤੀ ਆ ਜਾਂਦੀ, ਅਮਰੂਦ ਆ ਜਾਂਦਾ ਵਾ, ਇਸੇ ਤਰ੍ਹਾਂ ਸਾਰੇ ਜਿਹੜੇ ਆ, ਜਿਸ ਤਰ੍ਹਾਂ ਸਾਡਾ ਨੀਮ ਪਹਾੜੀ ਏਰੀਆ ਵਾ ਉਹਦੇ ਵਿੱਚ ਇਸ ਵੇਲੇ ਜਿਹੜੀ ਲੀਚੀ ਆ ਉਹ ਬਹੁਤ ਹੀ ਕਾਮਯਾਬ ਤਰੀਕੇ ਨਾਲ ਉਗਾਈ ਜਾ ਸਕਦੀ ਹੈ, ਕਿਉਂਕਿ ਲੀਚੀ ਇਸ ਵੇਲੇ ਸਭ ਤੋਂ ਮਹਿੰਗਾ ਜਿਹੜਾ ਫਰੂਟ ਉਹ ਵਿਕ ਰਿਹਾ ਵਾ। ਇਸ ਦੇ ਨਾਲ ਹੀ ਸਦਾਧਾਰ ਫਲਦਾਰ ਬੂਟਿਆਂ ਦੇ ਵਿੱਚ ਜਿਵੇਂ ਆਪਾਂ ਬੂਟੇ ਦੀ ਗੱਲ ਕਰ ਲਈ ਵੀ ਆਪਾਂ ਬੂਟੇ ਬੁੱਕ ਕਰਾ ਲਏ ਆ, ਆਪਾਂ ਜਦੋਂ ਨਰਸਰੀ ਦੇ ਵਿੱਚ ਜਾਣਾ ਵਾ ਉਹ ਬੂਟੇ ਬਿਲਕੁਲ ਨਰੋਏ ਹੋਣੇ ਚਾਹੀਦੇ ਆ, ਉਹਨਾਂ ਦੀ ਜਿਹੜੀ ਗ੍ਰਾਫਟਿੰਗ ਬੱਡ ਆ ਉਹ ਬਿਲਕੁਲ ਸਮੂਥ ਹੋਣੀ ਚਾਹੀਦੀ ਆ। ਫਿਰ ਉਹਦੇ ਵਿੱਚ ਕੋਈ ਕੀੜਾ ਮਕੌੜਾ ਚਲੋ ਥੋੜ੍ਹਾ ਬਹੁਤ ਤਾਂ ਹੋਵੇ, ਜ਼ਿਆਦਾ ਨਹੀਂ ਕੀੜੇ ਮਕੌੜਾ ਲੱਗਾ ਹੋਣਾ ਚਾਹੀਦਾ, ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜਾ ਕਿੰਨੋ ਜਾਤੀ ਆ ਜਾਂ ਨਿੰਬੂ ਜਾਤੀ ਇਹਦੇ ਵਿੱਚ ਇੱਕ ਰਾਂ ਵਾਇਰਸ ਆ ਜਾਏ ਮੁੜ ਕੇ ਉਹ ਜਿਹੜੀ ਵਾਇਰਸ ਜਾਣਦਾ ਫਿਰ ਨਾਂ ਨਹੀਂ ਲੈਂਦੀ, ਉਹਦੇ ਵਿੱਚ ਕਿੰਨੋ ਜਾਤੀ 'ਚ ਬਹੁਤ ਖਿਆਲ ਰੱਖਣ ਦੀ ਲੋੜ ਪੈਂਦੀ ਆ। ਇਹਦੇ ਵਿੱਚ ਆਪਾਂ ਜਿਹੜੀ ਰਜਿਸਟਰਡ ਨਰਸਰੀ ਆ ਉਸ ਕੋਲ ਬੂਟੇ ਲੈਣੇ ਔਰ ਬਿੱਲ ਲੈਣਾ ਵਾ। ਜੇ ਆਪਾਂ ਨੈਸ਼ਨਲ ਹੋਰਟੀਕਲਚਰ ਮਿਸ਼ਨ ਦੇ ਥੱਲੇ ਬੂਟੇ ਲਵਾ ਰਹੇ ਹਾਂ, ਕਿਉਂਕਿ ਉਹਦੇ ਵਿੱਚ ਬਿੱਲ ਬਹੁਤ ਜ਼ਰੂਰੀ ਹੈ, ਰਜਿਸਟਰਡ ਨਰਸਰੀ ਹੋਣੀ ਚਾਹੀਦੀ ਹੈ ਇਹਦੇ ਵਿੱਚ। ਇਸ ਦੇ ਨਾਲ ਹੀ ਆਪਾਂ ਜਦੋਂ ਇਹਨਾਂ ਦੀ, ਕਿਉਂਕਿ ਇਹ ਗਾਚੀ ਨਾਲ ਬੂਟੇ ਲਾਏ ਜਾਂਦੇ ਆ, ਕਿ ਅੰਬ ਦੀ ਵਿੱਚ ਟੈਪ ਰੂ ਸਿਸਟਮ ਹੁੰਦਾ ਵਾ, ਮਾੜੀ ਜਿਹੀ ਵੀ ਗਾਚੀ ਹਿੱਲ ਗਈ ਤਾਂ ਬੂਟਾ ਮਰ ਜਾਂਦਾ, ਇਸ ਕਰਕੇ ਅਮਰੂਦ ਤਾਂ ਕਿੰਨੋ ਹਜੇ ਸਹਿ ਲੈਂਦਾ ਵਾ ਪਰ ਚੀਕੂ ਇਹ ਬਿਲਕੁਲ ਨਹੀਂ ਸਹਿੰਦਾ, ਇਸ ਕਰਕੇ ਗਾਚੀ ਬੜੀ ਧਿਆਨ ਨਾਲ ਖੜਨੀ ਆ। ਜੇ ਤੁਸੀਂ ਕੋਈ ਦੂਰ ਨੇੜਿਓਂ ਆਏ ਜੇ ਉਹਦੇ ਵਿੱਚ ਟਰਾਲੀ ਦੀ ਹਵਾ ਘੱਟ ਕਰ ਲਓ ਜਾਂ ਕੋਈ ਵਹੀਕਲ ਲੈ ਕੇ ਆ ਜੇ, ਬਹੁਤ ਸਹਿਜੇ ਤਰੀਕੇ ਨਾਲ ਲੈ ਕੇ ਜਾਣੇ ਨੇ ਔਰ ਇਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਲਾਉਣਾ ਵਾ ਔਰ ਇਹ ਢੋਆ ਢਵਾਈ ਦਾ ਬਹੁਤ ਹੀ ਧਿਆਨ ਰੱਖਣਾ ਵਾ। ਔਰ ਇਹਨਾਂ ਆਪਾਂ ਨੂੰ ਬੂਟੇ ਜਿਹੜੇ ਇੱਕੋ ਜਿਹੇ ਹੋਣੇ ਚਾਹੀਦੇ, ਕੋਈ ਵੱਡਾ ਛੋਟਾ ਚਲੋ ਥੋੜ੍ਹੇ ਬਹੁਤ ਤਾਂ ਹੋਣ, 10-15%, ਪਰ ਜ਼ਿਆਦਾ ਨਹੀਂ, ਜਿਹੜੇ ਦਰਮਿਆਨੇ ਕੱਦ ਦੇ ਬੂਟੇ ਆਪਾਂ ਨੂੰ ਲੈ ਕੇ ਲਾਉਣੇ ਚਾਹੀਦੇ ਆ। ਔਰ ਅੱਗੇ ਮੈਂ ਕਿਹਾ ਸੀਗਾ ਵੀ ਸਿਉਂਕ ਦਾ ਇੱਕ ਜੈਵਿਕ ਤਰੀਕਾ ਵੀ ਹੈਗਾ ਸਾਡੇ ਕੋਲ, ਉਹ ਅਪ੍ਰੈਲ ਅਤੇ ਸਤੰਬਰ ਦੇ ਵਿੱਚ ਆਪਾਂ ਵਰਤ ਸਕਦੇ ਹਾਂ। ਉਹਦੇ ਵਿੱਚ ਜਿਹੜੇ ਘੜੇ ਆਪਾਂ ਪਾਣੀ ਪੀਣ ਵਾਲੇ ਹੁੰਦੇ ਆ ਉਹ ਲੈ ਲੈਣੇ, ਉਹਦੇ 24-25 ਛੇਕ ਕਰ ਲੈ ਲੈਣੇ ਆ, ਉਹਦੇ 'ਚ 1-2 ਕਿਲੋ ਜਿਹੜੀਆਂ ਆਪਾਂ ਨੂੰ ਅੱਜ ਕੱਲ੍ਹ ਆਮ ਜਿਹੜੀ ਹੁਣ ਮੱਕੀ ਦੀ ਵਾਢੀ ਹੋ ਰਹੀ ਹੈ ਉਹਦੇ 'ਚ ਤੁਹਾਨੂੰ ਤੁੱਕੇ ਮਿਲ ਜਾਣਗੇ, ਉਹ ਜਿਹੜਾ ਕਿਉਂਕਿ ਉਹਦੇ ਸੈਲੂਲੋਜ ਹੁੰਦਾ ਉਹ ਆਪਾਂ ਪਾ ਕੇ ਅਤੇ ਜਿਹੜਾ ਜ਼ਮੀਨ 'ਚ 24 ਥਾਵਾਂ 'ਤੇ ਜਾਂ ਦੱਬ ਦੇਣੇ, ਉਹਦੇ ਵਿੱਚ ਮਹੀਨੇ ਬਾਅਦ ਜਦੋਂ ਆਪਾਂ ਉਹਨਾਂ ਨੂੰ ਕੱਢਾਂਗੇ ਉਹ ਸਿਉਂਕ ਸਾਰੀ ਉੱਥੇ ਇਕੱਠੀ ਹੋ ਜਾਏਗੀ, ਆਪਾਂ ਨੂੰ ਡੀਜ਼ਲ ਜਾਂ ਪੈਟਰੋਲ ਕੋਈ ਵੀ ਚੀਜ਼ ਲੈ ਕੇ, ਪੈਟਰੋਲ ਤਾਂ ਮੈਂ ਕਹਿੰਦਾ ਡੀਜ਼ਲ ਜਾਂ ਮਿੱਟੀ ਦਾ ਤੇਲ ਨਾਲ ਪਾ ਕੇ ਆਪਾਂ ਉਹਨਾਂ ਨੂੰ ਮਾਰ ਸਕਦੇ। ਇਹ ਆਪਾਂ ਤਰੀਕਾ ਜਿਹੜਾ ਵਾ ਅਪ੍ਰੈਲ ਅਤੇ ਸਤੰਬਰ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਸਿਉਂਕ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਔਰ ਬੂਟੇ ਦੀਆਂ ਜੜ੍ਹਾਂ ਖਾ ਜਾਂਦੀ ਹੈ। ਇਸੇ ਤਰ੍ਹਾਂ ਕਿਉਂਕਿ ਆਪਾਂ ਵੱਡੇ ਲੈਵਲ 'ਤੇ ਬਾਗਬਾਨੀ ਦੀ ਵਿਉਂਤਬੰਦੀ ਦੀ ਗੱਲ ਕੀਤੀ, ਹੁਣ ਮੈਂ ਕਹਾਂਗਾ ਕਿ ਆਪਾਂ ਪੌਸ਼ਟਿਕ ਬਗੀਚੀ ਜਿਹਦੇ ਵਿੱਚ ਅਸੀਂ 625 ਸਕੁਅਰ ਮੀਟਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਆਪਾਂ ਜਿਹੜੇ ਬੂਟੇ ਅੱਜ ਕੱਲ੍ਹ ਜਿਹੜੇ ਸਦਾਬਹਾਰ ਬੂਟੇ ਆਪਾਂ ਜ਼ਰੂਰ ਲਾਈਏ। ਉਹਦੇ ਵਿੱਚ ਜਿਹੜਾ ਵਾ ਉੱਤਰ ਵਾਲੇ ਦਰ ਜਿਹੜੀ ਆ ਸਾਡੇ ਕੋਲ ਅੰਬ ਅਤੇ ਚੀਕੂ, ਆਪਾਂ ਕਿਉਂਕਿ ਜਿਹੜੇ ਪੱਤਝੜ ਵਾਲੇ ਬੂਟੇ ਉਹ ਆਪਾਂ ਦੱਖਣ ਵਾਲੇ ਪਾਸੇ ਲਾਈਏ। ਇਹਦੇ ਨਾਲ ਜਿਹੜੀ ਸਾਡੀ ਆਮ ਘਰੇਲੂ ਬਗੀਚੀ ਉਹਦੇ ਵਿੱਚ ਹੀ ਹੁਣ ਜਿਸ ਤਰ੍ਹਾਂ ਨਿੰਬੂ ਆ, ਅਮਰੂਦ ਆ, ਕਿੰਨੋ ਆ, ਜੇ ਇਹੋ ਜਿਹੇ ਫਲ ਜਿਹੜੇ ਆਪਾਂ 1-2 ਆਪਣੇ ਘਰੇਲੂ ਵਰਤੋਂ ਵਾਸਤੇ ਵੀ ਲੈ ਕੇ ਆਈਏ, ਕਿਉਂਕਿ ਜਿਹੜਾ ਨੈਸ਼ਨਲ ਹੋਰਟੀਕਲਚਰ ਮਿਸ਼ਨ ਆ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਇਹਨਾਂ ਸਬਸਿਡੀਆਂ ਨਾਲ ਲੈ ਕੇ ਫਾਇਦਾ ਉਠਾਉਣਾ ਚਾਹੀਦਾ। ਉਹਦੇ ਵਿੱਚ ਜੇ ਬਾਗ ਲਾਉਣ ਲਈ 20,000 ਰੁਪਈਆ ਵਾ ਪ੍ਰਤੀ ਏਕੜ, ਇਸੇ ਤਰ੍ਹਾਂ ਡ੍ਰਿਪ ਇਰੀਗੇਸ਼ਨ, ਕਿਉਂਕਿ ਪਾਣੀ ਸਾਡਾ ਬਹੁਤ ਜ਼ਰੂਰੀ ਅੰਗ ਆ, ਇਹਨੂੰ ਬਚਾਉਣਾ ਵਾ, ਇਹਦੇ ਵਾਸਤੇ 10,000 ਆ। ਫਿਰ ਛੋਟਾ ਟਰੈਕਟਰ ਲੈਣ ਲਈ ਉਹਦੇ ਵਿੱਚ 40-50% ਤੱਕ ਸਬਸਿਡੀ ਆ। ਫਿਰ ਤੁਸੀਂ ਕੋਈ ਪੈਕ ਹਾਊਸ ਬਣਾਉਣਾ ਵਾ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਬਸਿਡੀਆਂ ਵਾ ਉਹ ਨੈਸ਼ਨਲ ਹੋਰਟੀਕਲਚਰ ਮਿਸ਼ਨ ਦੇ ਥਰੂ ਡਿਪਟੀ ਡਾਇਰੈਕਟਰ ਬਾਗਬਾਨੀ ਆਪਣੇ ਜ਼ਿਲ੍ਹੇ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਜੀ। ਇਹਦੇ ਨਾਲ ਹੀ ਇਸ, ਕਿਉਂਕਿ ਨਵੇਂ ਫਰੂਟ ਵੀ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਯਾਦ ਕੀਤੇ ਨੇ, ਡਰੈਗਨ ਫਰੂਟ ਇੱਕ ਬਹੁਤ ਹੀ ਇੰਪੋਰਟੈਂਟ ਫਰੂਟ, ਆਪਾਂ ਘਰੇਲੂ ਬਗੀਚੀ ਦੇ ਵਿੱਚ ਵੀ ਲਾ ਸਕਦੇ ਹਾਂ। ਆਮ ਪਿੱਲਰ ਲੈ ਕੇ 7 ਫੁੱਟ ਦਾ ਜਿਹੜਾ ਹੁੰਦਾ ਵਾ ਵਾੜ ਲਾਉਣ ਲਈ ਹੁੰਦਾ, ਉਹ ਲੈ ਕੇ ਆਪਾਂ ਉਹਨੂੰ ਗੱਡ ਦੇਣਾ 5 ਫੁੱਟ, ਉੱਤੇ 2 ਫੁੱਟ ਦਾ ਜਿਹੜਾ ਚੱਕਰ ਲਾ ਕੇ ਇਹਦੇ ਚਾਰੇ ਬੰਨੇ ਜਿਹੜੇ ਆ, ਹੁਣ ਬਰਸਾਤਾਂ ਦੇ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਰਜਿਸਟਰਡ ਨਰਸਰੀ ਤੋਂ ਰੈੱਡ ਡਰੈਗਨ ਅਤੇ ਵਾਈਟ ਡਰੈਗਨ ਕੋਈ ਵੀ ਇਹਨਾਂ ਦੇ ਬੂਟੇ ਲੈ ਕੇ ਆਪਣੀ ਘਰੇਲੂ ਬਗੀਚੀ ਲਾ ਸਕਦੇ ਅਤੇ ਉਹ ਲਾ ਸਕਦੇ ਜੀ ਤੁਸੀਂ। ਇਸੇ ਤਰ੍ਹਾਂ ਇੱਕ ਲੀਚੀ ਸਾਡੇ ਕੋਲ ਬੜਾ, ਕਿਉਂਕਿ ਉਹਦੇ ਬੜੇ ਪੱਤੇ ਜਿਹੜੇ ਬੜੇ ਸ਼ਾਈਨਿੰਗ ਹੁੰਦੇ ਨੇ, ਉਹ ਵੀ ਆਪਾਂ ਆਪਣੀ ਘਰੇਲੂ ਬਗੀਚੀ ਦੇ ਵਿੱਚ ਲਾ ਸਕਦੇ ਹਾਂ, ਕਿਉਂਕਿ ਆਪਾਂ ਵਾਤਾਵਰਨ ਨੂੰ ਵੀ ਬਚਾਉਣਾ ਵਾ, ਆਪਾਂ ਪਾਣੀ ਨੂੰ ਵੀ ਬਚਾਉਣਾ ਵਾ। ਇੱਕ ਬਾਗਬਾਨੀ ਇਹੋ ਜਿਹਾ

0: ਦਿੰਦਾ ਵਾ, ਜਿਹੜਾ ਸਾਡਾ ਵਾਤਾਵਰਨ ਵੀ ਬਚਾਉਂਦਾ ਵਾ, ਸਾਡੀ ਇਨਕਮ ਵੀ ਵੱਧ ਦਿੰਦਾ ਵਾ ਆਮ ਫਸਲਾਂ ਨੂੰ, ਔਰ ਸਾਨੂੰ ਰੋਜ਼ਗਾਰ ਵੀ ਵੱਧ ਦਿੰਦਾ। ਇਸ ਵੱਲ ਆਪਾਂ ਨੂੰ ਸਾਰੇ ਫਾਰਮਰ ਨੂੰ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨਾਂ ਨੇ, 5 ਏਕੜ ਤੋਂ ਘੱਟ ਘੱਟ ਆਪਾਂ ਬਾਗ ਲਾਈਏ, ਔਰ ਆਪਣੇ ਵਾਤਾਵਰਨ ਨੂੰ, ਆਪਣੇ ਪੰਜਾਬ ਨੂੰ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹਰ ਮੋੜ 'ਤੇ ਫਰੂਟ ਦੀ ਰੇਹੜੀ ਲੱਗੀ ਹੋਈ ਆ, ਉਹ ਫਰੂਟ ਖਾਂਦੇ ਹਾਂ ਅਤੇ ਆਉਂਦਾ ਵਾ ਨਾ, ਇਸ ਕਰਕੇ ਫਰੂਟ ਦੀ ਕੰਜਮਪਸ਼ਨ ਬਹੁਤ ਆ। ਆਪਾਂ ਬਾਗਬਾਨੀ ਦੇ ਧੰਦੇ ਵੱਲ ਲਾਈਏ, ਭਾਵੇਂ ਅੰਬ ਲਾਈਏ, ਲੀਚੀ ਆਈਏ, ਅਮਰੂਦ ਲਾਈਏ, ਕਿੰਨੂ ਲਾਈਏ, ਘੱਟੋ ਘੱਟ ਆਪਣੇ ਘਰੇਲੂ ਪੱਧਰ 'ਤੇ ਜੇ ਨਹੀਂ ਲਾ ਸਕਦੇ, ਆਪਣਾ ਘਰੇਲੂ ਬਗੀਚੇ ਦੇ ਵਿੱਚ ਜ਼ਰੂਰ 2-4 ਬੂਟੇ ਲਾ ਕੇ, ਆਪਣੀ ਜਿਹੜੀ ਘਰ ਦੀ ਆਪਾਂ ਨੂੰ ਪਤਾ ਹੋਊ ਕਿਹੜੀ ਸਪਰੇਅ ਕੀਤੀ ਕਿਹੜੀ ਨਹੀਂ ਕੀਤੀ, ਉਸ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾ ਕੇ ਆਪਣੀ ਜਿਹੜੀ ਨਿਊਟ੍ਰੀਸ਼ਨ ਲੈਵਲ ਹੈ ਆਪਣਾ, ਜਿਹੜੇ ਜ਼ਰੂਰੀ ਤੱਤ ਆ, ਉਹ ਆਪਾਂ ਜ਼ਰੂਰ ਕਰੀਏ। ਔਰ ਇਹਦੇ ਨਾਲ ਹੀ ਮੈਂ ਸੰਦੇਸ਼ ਦੇਣਾ, ਕਿਉਂਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ, ਆਪਾਂ ਬਾਗਬਾਨੀ ਛੱਡ ਕੇ ਦੂਸਰੇ ਜਿਹੜੇ ਹੈਗੇ ਆ ਦਰਖਤ, ਉਹ ਵੀ ਲਾਈਏ, ਜਿਸ ਤਰ੍ਹਾਂ ਟਾਹਲੀ ਆ, ਨਿੰਮ ਆ, ਪਿੱਪਲ ਆ, ਬਹੁਤ ਸਾਰੇ ਜੰਗਲਾਤ ਮਹਿਮੇ ਕੋਲ ਤੁਹਾਡੇ ਕੋਲ ਬੂਟੇ ਮਿਲ ਜਾਂਦੇ, ਉਹ ਆਪਾਂ ਖਾਲੀ ਥਾਵਾਂ ਦੇ ਉੱਤੇ, ਕਿਉਂਕਿ ਜੇ ਬਰਸਾਤ ਸ਼ੁਰੂ ਹੋ ਗਈ ਉਹਦੇ ਨਾਲ ਮਰਨ ਦੀ ਸਮਰੱਥਾ ਜਿਹੜੀ ਆ ਉਹ ਘੱਟ ਜਾਂਦੀ ਆ, ਔਰ ਆਪਾਂ ਨੂੰ ਕੇਅਰ ਕਰਨ ਦੀ ਘੱਟ ਲੋੜ ਪੈਂਦੀ ਹੈ। ਇਸ ਕਰਕੇ ਬਾਗਬਾਨੀ ਨਾਲ ਆਪਾਂ ਨੂੰ ਜੰਗਲਾਤ ਵੱਲ ਵੀ ਜ਼ਰੂਰ, ਕਿਉਂਕਿ ਆਪਾਂ ਪੰਜਾਬ ਨੂੰ ਹਰਾ ਭਰਿਆ ਬਣਾਉਣਾ ਵਾ, ਔਰ ਦੇਸ਼ ਨੂੰ ਆਪਾਂ ਤਰੱਕੀ ਦੀ ਰਾਹ 'ਤੇ ਲੈ ਕੇ ਜਾਣਾ। ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ।
1: ਹਾਂਜੀ ਰੋਲੀਆ ਰਾਮ ਜੀ,
2: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।

0: ਹਾਂਜੀ ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲੇ ਉਹ ਕਮਾਦ ਦੀ ਫਸਲ ਦੀ ਕਾਸ਼ਤਕਾਰੀ ਆਪਾਂ ਸਾਰੇ ਕਰਨੇ ਹਾਂ ਔਰ ਬਹੁਤ ਵਾਰ ਆਪਾਂ ਦੇਖਿਆ ਕਿ ਕੀੜੇ ਮਕੌੜੇ ਇਸ ਫਸਲ ਦਾ ਨੁਕਸਾਨ ਕਰਦੇ ਹੈ। ਕਮਾਦ ਦੇ ਕੀੜਿਆਂ ਦੇ ਬਾਬਤ ਡਾਕਟਰ ਰਜਿੰਦਰ ਕੁਮਾਰ ਹੋਰੀ ਜਾਣਕਾਰੀਆਂ ਸਾਂਝੀਆਂ ਕਰਕੇ ਗਏ, ਆਪਾਂ ਸਾਂਝੇ ਕਰਦੇ।
1: ਅੱਜ ਮੈਂ ਤੁਹਾਡੇ ਨਾਲ ਕਮਾਦ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਬਾਰੇ ਗੱਲ ਕਰੂੰਗਾ। ਕਮਾਦ ਜਿਹੜਾ ਹੈ ਕਿ ਇੱਕ ਸਾਲ ਤੋਂ ਵੱਧ ਦੀ ਫਸਲ ਹੈ, ਸੁਭਾਵਿਕ ਤੌਰ 'ਤੇ ਜਿਹੜੀ ਲੰਮੀ ਫਸਲ ਹੁੰਦੀ ਹੈ ਉਸ 'ਤੇ ਕੀੜੇ ਮਕੌੜਿਆਂ ਦਾ ਹਮਲਾ ਕਾਫੀ ਹੁੰਦਾ ਹੈ। ਅਤੇ ਜੇ ਅਸੀਂ ਬਿਜਾਈ ਤੋਂ ਗੱਲ ਕਰ ਲਈਏ ਤਾਂ ਸਾਡੇ ਕੋਲ ਵੱਖ ਵੱਖ ਕੀੜੇ ਜਿਹੜੇ ਆ ਜਿਹੜੇ ਕਮਾਦ ਵਿੱਚ ਹਮਲਾ ਕਰਦੇ ਆ। ਸਭ ਤੋਂ ਪਹਿਲੇ ਜਿਹੜਾ ਮੁੱਖ ਕੀੜਾ ਆ ਉਹ ਸਿਉਂਕ ਦਾ ਹਮਲਾ ਹੁੰਦਾ ਹੈ। ਸਿਉਂਕ ਦਾ ਹਮਲਾ ਜਿਹੜਾ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਖੇਤਾਂ ਵਿੱਚ ਦਿਖਦਾ ਆ ਅਤੇ ਇਸ ਦੀ ਜਿਹੜੀ ਪਹਿਚਾਣ ਆ ਜਦੋਂ ਬੂਝਾ ਇੱਕ ਮਹੀਨੇ ਦਾ ਹੋ ਜਾਂਦਾ ਆ ਅਤੇ ਜਦੋਂ ਸੁੱਕ ਜਾਂਦਾ ਹੈ, ਪੂਰੀ ਤਰ੍ਹਾਂ ਸੁੱਕ ਜਾਂਦਾ ਹੈ ਬੂਝਾ ਇਹਦਾ, ਜਦੋਂ ਪੱਟਦੇ ਹਾਂ ਬੜੀ ਆਸਾਨੀ ਨਾਲ ਨਿਕਲ ਜਾਂਦਾ ਹੈ ਅਤੇ ਛੋਟੀ ਛੋਟੀ ਕੀੜੀਆਂ ਥੱਲੇ ਬੈਠੀਆਂ ਹੁੰਦੀਆਂ ਆ ਅਤੇ ਉਹ ਖਾਂਦੀਆਂ ਹੁੰਦੀਆਂ ਥੱਲੇ, ਅਤੇ ਇਸ ਤਰ੍ਹਾਂ ਅਸੀਂ ਇਹਦੀ ਪਛਾਣ ਕਰ ਸਕਦੇ ਹਾਂ। ਇਹਦਾ ਹਮਲਾ ਫਿਰ ਤੋਂ ਦੁਬਾਰਾ

ਹੁੰਦਾ ਅਕਤੂਬਰ ਵਿੱਚ, ਜਿਹਦੇ ਵਿੱਚ ਕਮਾਦ ਦੀ ਮੱਟੀਆਂ ਕਹਿ ਲਈਏ ਜਾਂ ਉਹਦੇ ਆਪਾਂ ਸਟਾਕ ਕਹਿ ਲਈਏ, ਉਹਦੇ ਵਿੱਚ ਮਿੱਟੀ ਭਰ ਜਾਂਦੀ ਹੈ ਤਣੇ 'ਚ, ਅਤੇ ਉਹ ਵੀ ਕਾਫੀ ਨੁਕਸਾਨ ਕਰ ਜਾਂਦਾ ਆ। ਅਤੇ ਇਹਦੀ ਅਸੀਂ ਰੋਕਥਾਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਇਹਦੀ ਰੋਕਥਾਮ ਲਈ ਅਸੀਂ ਕਹਿੰਦੇ ਹਾਂ ਕਿ ਜਿਹੜੀ ਰੂੜੀ ਪਾਉਣੀ ਆ ਉਹ 6 ਮਹੀਨੇ ਜਾਂ ਸਾਲ ਵਾਲੀ ਪੁਰਾਣੀ ਪਾਉਣੀ ਆ। ਆਪਾਂ ਕੱਚਾ ਗੋਹਾ ਨਹੀਂ ਸੁੱਟਣਾ, ਜਿੰਨਾ ਕੱਚਾ ਗੋਹਾ ਆਪਾਂ ਸੁੱਟਾਂਗੇ ਉਨਾ ਹੀ ਜ਼ਿਆਦਾ ਸਿਉਂਕ ਦਾ ਹਮਲਾ ਜ਼ਿਆਦਾ ਹੋਊਗਾ। ਅਤੇ ਕੁਛ ਜਿਹੜੇ ਅਸੀਂ ਕੀਟਨਾਸ਼ਕ ਦਵਾਈਆਂ ਆ ਉਹਦੀ ਵੀ ਵਰਤੋਂ ਕਰ ਸਕਦੇ ਹਾਂ, ਜਿਸ ਤਰ੍ਹਾਂ ਕੋਰਾਜਨ ਜਿਹੜੀ ਦਵਾਈ ਆ ਉਹ ਅਸੀਂ 200 ml ਲੈਣੀ ਆ, ਉਹਨੂੰ 400 ਲੀਟਰ 'ਚ ਘੋਲ ਕੇ ਆਪਾਂ ਸਪਰੇਅ ਕਰ ਦੇਣੀ। ਜਾਂ ਜੇ ਇਹ ਦਵਾਈ ਨਹੀਂ ਹੈਗੀ ਤਾਂ ਆਪਾਂ ਦੂਸਰੀ ਦਵਾਈ ਵੀ ਲੈ ਸਕਦੇ ਹਾਂ, ਅਮੀਡਾ ਕਲੋਪ੍ਰਿਡ, ਉਹ 45 ml ਵਰਤਣੀ ਆ 400 ਲੀਟਰ 'ਚ, ਅਤੇ ਆਪਾਂ ਸਪਰੇਅ ਕਰ ਦਈਏ ਅਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਇਹਦੀ ਰੋਕਥਾਮ ਕਰ ਸਕਦੇ ਹਾਂ। ਐਸੀ ਤਰੀਕੇ ਨਾਲ ਕਈ ਵਾਰ ਕਿਸਾਨ ਵੀਰ ਸਾਡੇ ਕੋਲ ਫੋਨ ਕਰਦੇ ਆ ਕਿ ਜਿਹੜੀ ਲੇਟ ਬਿਜਾਈ ਕੀਤੀ ਹੈ, ਕਣਕ ਵੱਢ ਕੇ ਅਸੀਂ ਜਿਹੜੀ ਗੰਨੇ ਦੀ ਬਿਜਾਈ ਕੀਤੀ ਹੈ, ਕੀ ਉਹਦੇ ਵਿੱਚ ਵੀ ਕੋਈ ਜ਼ਿਆਦਾ ਕੀੜਾ ਹਮਲਾ ਕਰਦਾ ਹੈ? ਕਿਸਾਨ ਵੀਰੋ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿਹੜੀ ਲੇਟ ਬਿਜਾਈ ਆ ਉਹਦੇ ਵਿੱਚ ਇੱਕ ਜਿਹੜਾ ਕੀੜਾ ਨਾਮਰਾਦ ਕੀੜਾ ਅਗੇਤੀ ਫੋੜ ਦਾ ਗੜੂਆ, ਜਿਹਨੂੰ ਅਸੀਂ ਅਰਲੀ ਸ਼ੂਟ ਬੋਰਰ ਕਹਿੰਦੇ ਹਾਂ, ਉਹ ਕਾਫੀ ਦੇਖਣ ਨੂੰ ਮਿਲਦਾ। ਹੁਣ ਵੀ ਅਸੀਂ ਸਰਵੇ ਕਰ ਰਹੇ ਹਾਂ ਅਤੇ ਉੱਥੇ ਅਗੇਤੀ ਫੋੜ ਦਾ ਗੜੂਆ ਉਹ ਖੇਤਾਂ 'ਚ ਮਿਲਦਾ ਜਿਹੜੀ ਲੇਟ ਬਿਜਾਈ ਕੀਤੀ ਹੈ। ਇਹਦੀਆਂ ਨਿਸ਼ਾਨੀਆਂ ਜਿਹੜੀਆਂ ਅਗੇਤੀ ਫੋੜ ਦੇ ਗੜੂਏ ਦੀਆਂ, ਉਹ ਗੋਭ ਸੁੱਕ ਜਾਂਦੀ ਹੈ। ਜਦੋਂ ਗੋਭ ਸੁੱਕ ਜਾਂਦੀ ਦੂਰੋਂ ਹੀ ਦਿਖਣ ਲੱਗ ਪੈਂਦਾ ਗੋਭਾਂ ਸੁੱਕੀਆਂ ਹੋਈਆਂ ਖੇਤ ਦੀਆਂ, ਅਤੇ ਜਦੋਂ ਗੋਭ ਨੂੰ ਆਪਾਂ ਖਿੱਚਦੇ ਹਾਂ ਬਾਹਰ ਨੂੰ ਤਾਂ ਬੜੀ ਆਸਾਨੀ ਨਾਲ ਨਿਕਲਦੀ ਹੈ ਅਤੇ ਬਦਬੋ ਮਾਰਦੀ ਹੈ, ਅਤੇ ਇਹਦੀ ਇਹ ਮੁੱਖ ਨਿਸ਼ਾਨੀ ਆ। ਜੇ ਇੱਦਾਂ ਦੇ ਸਿੰਪਟਮ ਸਾਨੂੰ ਨਜ਼ਰ ਆਉਂਦੇ ਆ ਤਾਂ ਅਗੇਤੀ ਫੋੜ ਦੇ ਗੜੂਏ ਦੇ ਇਹ ਨਿਸ਼ਾਨੀਆਂ ਨੇ। ਅਤੇ ਇਹਦੀ ਰੋਕਥਾਮ ਕਰਨ ਲਈ ਅਸੀਂ ਵੱਖ ਵੱਖ ਜਿਹੜੀ ਕੀਟਨਾਸ਼ਕ ਦਵਾਈਆਂ ਉਹ ਸਿਫਾਰਿਸ਼ ਕੀਤੀਆਂ ਆ। ਇਹਦੇ ਵਿੱਚ ਅਸੀਂ 150 ml ਕੋਰਾਜਨ ਲੈ ਸਕਦੇ ਹਾਂ ਜਾਂ 150 ਗ੍ਰਾਮ ਜਿਹੜੀ ਹੈ ਟਕੂਮੀ ਵਰਤ ਸਕਦੇ ਹਾਂ, ਜਾਂ ਅਸੀਂ 2 ਲੀਟਰ ਜਿਹੜੀ ਹੈ ਕਲੋਰੋਪਾਇਰੀਫੋਸ ਵਰਤ ਸਕਦੇ ਹਾਂ। ਤਿੰਨਾਂ ਦਵਾਈਆਂ 'ਚ ਕੋਈ ਵੀ ਇੱਕ ਦਵਾਈ ਲੈ ਲਓ, ਅਸੀਂ ਇਹਦੀ ਛਿੜਕਾਅ ਜਿਹੜਾ 400 ਲੀਟਰ ਪਾਣੀ 'ਚ ਘੋਲ ਕੇ ਜੇ ਛਿੜਕਾਅ ਕਰ ਦਈਏ ਤਾਂ ਇਹ ਬੜੇ ਚੰਗੇ ਤਰੀਕੇ ਨਾਲ ਰੋਕਥਾਮ ਕਰ ਸਕਦੇ ਹਾਂ। ਇੱਕ ਦਾਣੇਦਾਰ ਦੀ ਦਵਾਈ ਵੀ ਇਹਦੇ ਵਿੱਚ ਸਿਫਾਰਿਸ਼ ਆ, ਜਿਹਦੇ ਜਿਹਨੂੰ ਅਸੀਂ ਰੀਜੈਂਟ ਕਹਿੰਦੇ ਹਾਂ। 10 ਕਿਲੋ ਜੀ ਅਸੀਂ ਰੀਜੈਂਟ ਵਰਤ ਲਈਏ ਅਤੇ ਉਹਦੇ ਨਾਲ ਵੀ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਰੋਕਥਾਮ ਕਰ ਸਕਦੇ ਹਾਂ। ਅਤੇ ਕਿਸਾਨ ਵੀਰਾਂ ਦਾ ਅਕਸਰ ਪ੍ਰਸ਼ਨ ਹੁੰਦਾ, ਜਿਹੜਾ ਹੁਣ ਮੌਸਮ ਚੱਲ ਰਿਹਾ ਆ, ਹੁਣ ਥੋੜ੍ਹਾ ਬਰਸਾਤ ਦਾ ਮੌਸਮ ਚੱਲਦਾ ਪਿਆ, ਅਤੇ ਇਹਦੇ ਵਿੱਚ ਕਿਹੜੇ ਕੀੜੇ ਆਉਣ ਦੀ ਸੰਭਾਵਨਾ ਆ? ਕਿਸਾਨ ਵੀਰੋ, ਇਸ ਮੌਸਮ ਵਿੱਚ ਜਿਸ ਤਰ੍ਹਾਂ ਜੁਲਾਈ ਅਗਸਤ ਆ, ਇਸ ਵੇਲੇ ਟੌਪ ਬੋਰਰ ਜਿਹਨੂੰ ਅਸੀਂ ਕਹਿੰਦੇ ਆਗ ਦਾ ਗੜੂਆ, ਉਹਦਾ ਕਾਫੀ ਸੰਭਾਵਨਾ ਆ। ਉਹ ਖੇਤਾਂ ਵਿੱਚ ਹੁਣ ਨੁਕਸਾਨ ਵੀ ਕਰ ਰਿਹਾ ਆ, ਅਤੇ ਇਹਦੀਆਂ ਜੇ ਅਸੀਂ ਖੇਤ ਵਿੱਚ ਜਾ ਕੇ ਆਪਾਂ ਗੇੜਾ ਮਾਰ ਕੇ ਦੇਖਦੇ ਹਾਂ ਤਾਂ ਇਹਦੀਆਂ ਮੁੱਖ ਨਿਸ਼ਾਨੀਆਂ ਜਿਹੜੀਆਂ ਨੇ ਉਹ ਕਮਾਦ ਦੇ ਉੱਪਰਲੇ ਪੱਤਿਆਂ 'ਚ ਮੋਰੀਆਂ ਹੋ ਜਾਂਦੀਆਂ ਆ, ਅਤੇ ਇੱਕ ਗੰਨਾ ਜਿਹੜਾ ਛਾਂਗਾ ਹੋ ਜਾਂਦਾ, ਉਹਦੀ ਬ੍ਰਾਂਚਸ ਨਿਕਲ ਜਾਂਦੀਆਂ, ਆਪਾਂ ਨੂੰ ਦੂਰੋਂ ਹੀ ਦਿਖਣ ਲੱਗ ਪੈਂਦਾ। ਇੱਕ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਖੇਤ ਵਿੱਚ ਜ਼ਰੂਰ ਉਹ ਗੇੜਾ ਮਾਰਨ ਤਾਂ ਕਿ ਇਹਦੇ ਜਿਹੜੇ ਲੱਛਣ ਆ, ਜਿਸ ਤਰ੍ਹਾਂ ਪੱਤੇ 'ਚ ਮੋਰੀਆਂ ਹੋ ਗਈਆਂ, ਛਾਂਗਾ ਹੋ ਗਿਆ, ਇਹ ਦਿਖ ਪਵੇ। ਅਤੇ ਇਹਦਾ ਪਤੰਗਾ ਜਿਹੜਾ ਹੁੰਦਾ, ਜਿਹੜੀ ਤਿਤਲੀ ਕਹਿ ਲਈਏ ਆਪਾਂ ਖੇਤ ਵਿੱਚ, ਉਹ ਚਿੱਟੇ ਰੰਗ ਦੀ ਹੁੰਦੀ। ਬਿਲਕੁਲ, ਜੇ ਖੇਤ ਵਿੱਚ ਆਪਾਂ ਨੂੰ ਚਿੱਟੇ ਰੰਗ ਦੀ ਤਿਤਲੀ ਨਜ਼ਰ ਆਉਂਦੀ, ਇਹਦਾ ਮਤਲਬ ਆਗ ਦੇ ਗੜੂਏ ਦਾ ਹਮਲਾ ਹੋ ਸਕਦਾ ਜੀ। ਪਿਛਲੇ ਸਾਲ ਕਾਫੀ ਵਰਾਇਟੀਆਂ 'ਤੇ ਹੋ ਗਿਆ ਸੀ, ਜਿਸ ਤਰ੍ਹਾਂ 238 ਕਿਸਮ ਸਾਡੀ ਪਹਿਲੀ ਮੇਜਰ ਵਰਾਇਟੀ ਸੀ, ਉੱਥੇ ਬਹੁਤ ਜ਼ਿਆਦਾ ਹਮਲਾ ਹੁੰਦਾ ਸੀ, ਹੁਣ 118 'ਤੇ ਕਾਫੀ ਹੋ ਰਿਹਾ। ਅਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹ ਜ਼ਰੂਰ ਆਪਣੇ ਖੇਤਾਂ 'ਤੇ ਚੱਕਰ ਮਾਰਦੇ ਰਹਿਣ, ਜੇ ਇੱਦਾਂ ਦੇ ਲੱਛਣ ਕਿਤੇ ਨਜ਼ਰ ਆਉਂਦੇ ਆ ਤਾਂ ਆਪਾਂ ਵੱਖ ਵੱਖ ਜਿਹੜੀ ਦਵਾਈਆਂ ਆ ਉਹ ਆਪਾਂ ਵਰਤ ਕੇ ਇਹਦੀ ਰੋਕਥਾਮ ਕਰ ਸਕਦੇ ਹਾਂ। ਅਸੀਂ 2 ਦਵਾਈਆਂ ਇਹਦੇ ਵਿੱਚ ਸਿਫਾਰਿਸ਼ ਕੀਤੀਆਂ ਆ। ਪਹਿਲੀ ਜਿਹੜੀ ਦਵਾਈ ਆ ਉਹ ਫੁਰਾਡੋਨ ਆ। ਫੁਰਾਡੋਨ ਕਾਫੀ ਜ਼ਹਿਰੀਲੀ ਦਵਾਈ ਆ। ਜੇ ਆਪਾਂ ਇਹਦੇ ਪੈਕਟ 'ਤੇ ਨਿਸ਼ਾਨ ਦੇਖਦੇ ਹਾਂ ਤਾਂ ਲਾਲ ਨਿਸ਼ਾਨ ਟ੍ਰਾਇੰਗਲ ਬਣਿਆ ਹੁੰਦਾ, ਲਾਲ ਦਾ ਭਾਵ ਹੈਗਾ ਟ੍ਰਾਇੰਗਲ ਦਾ, ਕਿ ਬਹੁਤ ਹੀ ਜ਼ਿਆਦਾ ਖਤਰਨਾਕ ਦਵਾਈ ਆ। ਜਦੋਂ ਵੀ ਆਉਣੀ ਇਹਨੂੰ ਆਪਾਂ ਵਰਤਣਾ, ਬੜੀ ਸਾਵਧਾਨੀ ਨਾਲ ਵਰਤਣਾ ਆ, ਅਤੇ ਸਵੇਰੇ ਸਵੇਰੇ ਇਹ ਦਵਾਈ ਪਾਉਣੀ ਆ ਆਪਾਂ, 5-6 ਵਜੇ ਦੇ ਤਕਰੀਬਨ ਸਵੇਰੇ ਉੱਠ ਕੇ ਇਹ ਦਵਾਈ ਪਾ ਦਈਏ, ਅਤੇ ਜਦੋਂ ਵੀ ਆਪਾਂ ਪਾਉਣੀ ਆ ਅਤੇ ਲੇਬਰ ਜਿਹੜੀ ਆ ਉਹਦੀ ਐਨਕਾਂ ਚੰਗੀ ਤਰ੍ਹਾਂ ਲਾਈਆਂ ਹੋਣ, ਮੂੰਹ ਢੱਕਿਆ ਹੋਵੇ, ਇੱਕ ਬੰਦਾ ਬਾਹਰ ਜ਼ਰੂਰ ਖੜ੍ਹਾ ਹੋਵੇ, ਕਿਉਂਕਿ ਇਹ ਦੁਸ਼ਮਣ ਕੀੜੇ ਮਾਰਦੀ ਮਾਰਦੀ ਹੈ, ਨਾਲ ਹੀ ਇਹ ਮਿੱਤਰ ਕੀੜੇ ਵੀ ਮਾਰ ਦਿੰਦੀ ਹੈ, ਇਹਦਾ ਇਹ ਨੁਕਸਾਨ ਆ ਜੀ। ਅਤੇ ਇਹ ਬੜੀ ਸਾਵਧਾਨੀ ਨਾਲ ਪਾਉਣੀ ਹੈ। ਅਤੇ ਦੂਸਰੀ ਜਿਹੜੀ ਅਸੀਂ ਦਵਾਈ ਸਿਫਾਰਿਸ਼ ਕੀਤੀ ਹੈ ਉਹ ਫਟੇਰਾ ਦਵਾਈ ਹੈ ਜੀ, ਉਹ ਗ੍ਰੀਨ ਕੈਮਿਸਟਰੀ ਆ। ਉਹਦੇ ਵਿੱਚ ਜੇ ਤੁਸੀਂ ਪੈਕਟ ਦਾ ਨਿਸ਼ਾਨ ਦੇਖੋਗੇ ਤਾਂ ਹਰੇ ਰੰਗ ਦਾ ਨਿਸ਼ਾਨ ਲੱਗਿਆ ਹੁੰਦਾ, ਮਤਲਬ ਕਿ ਇਹ ਗ੍ਰੀਨ ਕੈਮਿਸਟਰੀ ਅਸੀਂ ਇਹਨੂੰ ਕਹਿੰਦੇ ਹਾਂ, ਕਿ ਮਤਲਬ ਬਹੁਤ ਸੇਫ ਦਵਾਈ ਹੈ ਜੀ। ਇਹ ਦੁਸ਼ਮਣ ਕੀੜੇ ਹੀ ਮਾਰਦੀ, ਜਿਸ ਤਰ੍ਹਾਂ ਆਗ ਦੇ ਗੜੂਏ ਹੀ ਮਾਰੂਗੀ,

ਮਿੱਤਰ ਕੀੜਿਆਂ ਨੂੰ ਕੁਛ ਨਹੀਂ ਕਹਿੰਦੀ, ਉਹਨੂੰ ਬਚਾ ਕੇ ਰੱਖੂਗੀ। ਹੁਣ ਜਿੰਨੀਆਂ ਵੀ ਦਵਾਈਆਂ ਮੋਸਟਲੀ ਬਣਦੀਆਂ ਜੀ, ਉਹ ਗ੍ਰੀਨ ਕੈਮਿਸਟਰੀ ਬਣਦੀਆਂ, ਤਾਂ ਕਿ ਮਿੱਤਰ ਕੀੜੇ ਜਿਹੜੇ ਆਪਣੇ ਇਨਵਾਇਰਮੈਂਟ 'ਚ ਬਚੇ ਰਹਿਣ, ਸਿਰਫ ਦੁਸ਼ਮਣ ਕੀੜੇ ਹੀ ਮਾਰੇ ਜਾਣ। ਸੋ ਆਪਾਂ ਇਹ ਦੋਨਾਂ ਦਵਾਈਆਂ 'ਚੋਂ ਕੋਈ ਦਵਾਈ ਫੁਰਾਡੋਨ 12 ਕਿਲੋ ਪੈਣੀ ਹੈ ਜੀ, ਅਤੇ ਫਟੇਰਾ ਜਿਹੜੀ ਆ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਣੀ ਆ। ਜੇ ਇਹਨੂੰ ਆਪਾਂ ਵਰਤ ਲੈਂਦੇ ਹਾਂ ਤਾਂ ਬਹੁਤ ਹੀ ਸੁਚੱਜੀ ਢੰਗ ਨਾਲ ਆਪਾਂ ਇਹਦੀ ਰੋਕਥਾਮ ਕਰ ਸਕਦੇ ਹਾਂ। ਅਤੇ ਕਿਸਾਨ ਵੀਰਾਂ ਦਾ ਕਈ ਵਾਰ ਪ੍ਰਸ਼ਨ ਹੁੰਦਾ, ਡਾਕਟਰ ਸਾਹਿਬ ਅਸੀਂ ਕਈ ਵਾਰ ਔਰਗੈਨਿਕ ਗੁੜ ਤਿਆਰ ਕਰਨਾ ਆ ਜਾਂ ਅਸੀਂ ਦਵਾਈ ਨਹੀਂ ਪਾਉਣਾ ਚਾਹੁੰਦੇ, ਕੀ ਕੋਈ ਇੱਦਾਂ ਦਾ ਹੱਲ ਹੈਗਾ ਆ ਜਿਹੜਾ ਅਸੀਂ ਬਿਨਾਂ ਦਵਾਈਆਂ ਤੋਂ ਵੀ ਵਰਤ ਸਕੀਏ? ਕਿਸਾਨ ਵੀਰੋ, ਬਿਲਕੁਲ ਆਪਾਂ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਕਹਿ ਲਈਏ ਕਿ ਮਿੱਤਰ ਕੀੜਿਆਂ ਦਾ ਪ੍ਰਯੋਗ ਕਰਨਾ। ਮਿੱਤਰ ਕੀੜਿਆਂ ਦਾ ਭਾਵ ਹੈਗਾ ਟ੍ਰਾਈਕੋ ਕਾਰਡ, ਇੱਕ ਕਾਰਡ ਮਿਲ ਜਾਂਦਾ ਆ ਜਿਹੜਾ ਉਸਦਾ ਸਾਈਜ਼ ਜਿਹੜਾ 10 ਤੋਂ 15 ਸੈਂਟੀਮੀਟਰ ਹੁੰਦਾ। ਇੱਕ ਕਾਰਡ ਦੇ ਤਕਰੀਬਨ 20,000 ਆਂਡਾ ਲੱਗਿਆ ਹੁੰਦਾ ਆ। ਅਤੇ ਇਹ ਜਿਹੜੇ ਕਾਰਡ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਡਿਪਾਰਟਮੈਂਟ ਆਫ ਐਂਟੋਮੋਲੋਜੀ ਕੀਟ ਵਿਗਿਆਨ ਵਿਭਾਗ ਤੋਂ ਆਪਾਂ ਉੱਥੋਂ ਲੈ ਸਕਦੇ ਹਾਂ, ਜਾਂ ਸਾਡਾ ਰੀਜਨਲ ਰਿਸਰਚ ਸਟੇਸ਼ਨ ਗੁਰਦਾਸਪੁਰ ਆ ਉੱਥੇ ਵੀ ਇਹ ਮਿਲ ਜਾਂਦੇ ਆ ਕਾਰਡ। ਅਤੇ ਇਹਦੀ ਕਾਰਡ ਦੀ ਜਿਹੜੀ ਵਰਤੋਂ ਕਰਨੀ ਆ, ਇੱਕ ਕਾਰਡ ਲੈ ਲੈਣਾ, ਉਹਦੇ ਤੁਸੀਂ 40 ਪੀਸ ਕਰ ਲੈਣੇ ਕੈਂਚੀ ਦੇ। ਇੱਕ ਕਿੱਲੇ 'ਚ ਆਪਾਂ 40 ਥਾਵਾਂ 'ਤੇ ਸਟੈਪਲਰ ਦੇ ਨਾਲ ਨੱਥੀ ਕਰ ਦੇਣੇ ਆ ਕੱਟ ਕੇ ਇਹਦੇ ਕਾਰਡ ਜਿਹੜੇ ਆ, ਅਤੇ 10 ਦਿਨਾਂ ਦੇ ਵਕਫੇ 'ਤੇ ਫਿਰ ਆਪਾਂ ਨਵੇਂ ਕਾਰਡ ਲੈਣੇ, ਉਹ ਫਿਰ ਸਟੈਪਲ ਕਰ ਦੇਣੇ ਆ। ਜੇ ਆਪਾਂ 8 ਤੋਂ 10 ਵਾਰ ਇਹ ਲਗਾ ਲਈਏ ਤਾਂ ਇਹਦੇ ਨਾਲ ਜਿਹੜੀ ਹੈ ਦੁਸ਼ਮਣ ਕੀੜਾ ਆ, ਚਾਹੇ ਅਗੇਤੀ ਫੋਰਡ ਦਾ ਗਡੂੰਗਾ ਆ ਜਾਂ ਆਗ ਦਾ ਗਡੂੰਗਾ ਆ, ਉਹਦੀ ਆਪਾਂ ਰੋਕਥਾਮ ਕਰ ਸਕਦੇ ਹਾਂ। ਇਸ ਵਿੱਚ ਜਿਹੜਾ ਮਿੱਤਰ ਕੀੜਾ ਆ ਉਹ ਨਿਕਲ ਕੇ ਜਿੱਥੇ ਸੂੰਡੀ ਦੇ ਆਂਡੇ ਦਿੱਤੇ ਹੁੰਦੇ ਆ ਉਹਦੇ ਵਿੱਚ ਡੰਗ ਮਾਰ ਦਿੰਦਾ ਆਪਣਾ। ਇਹਦਾ ਡੰਗ ਪਿਛਲਾ ਬਹੁਤ ਹੀ ਤਿੱਖਾ ਹੁੰਦਾ ਮਿੱਤਰ ਕੀੜੇ ਦਾ, ਉਹਦੇ ਵਿੱਚ ਆਪਣਾ ਡੰਗ ਮਾਰ ਦਿੰਦਾ ਅਤੇ ਉਹਦੀ ਜਿਹੜੀ ਦੁਸ਼ਮਣ ਕੀੜੇ ਦਾ ਅੰਡਾ ਆ ਉਹਨੂੰ ਖਤਮ ਕਰ ਦਿੰਦਾ, ਉਹਦੀ ਪੀੜ੍ਹੀ ਨਸ਼ਟ ਕਰ ਦਿੰਦਾ, ਉਹ ਅੱਗੇ ਵੱਧਦੀ ਨਹੀਂ ਹੈਗੀ। ਸੋ ਇਸ ਤਰੀਕੇ ਨਾਲ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਜਿਹੜੀ ਕਾਰਡ ਦੀ ਕੀਮਤ ਆ, ਟ੍ਰਾਈਕੋ ਕਾਰਡ ਦੀ ਕੀਮਤ ਆ, ਉਹ ਸਿਰਫ 50 ਰੁਪਏ ਆ। ਜਾਂ ਅਸੀਂ ਇੱਕ ਤਾਂ ਇਹ ਹੱਲ ਹੋ ਗਿਆ ਮਿੱਤਰ ਕੀੜਿਆਂ ਦਾ ਪ੍ਰਯੋਗ, ਇੱਕ ਫਿਰੋਮੋਨ ਟਰੈਪ ਆ। ਫਿਰੋਮੋਨ ਟਰੈਪ ਦਾ ਭਾਵ ਹੈਗਾ ਇੱਕ ਪਲਾਸਟਿਕ ਦਾ ਕੁੱਪਾ ਹੁੰਦਾ, ਉਸ ਦੇ ਨਾਲ ਇੱਕ ਕੈਪਸੂਲ ਲਿਓਰ ਲੱਗਿਆ ਹੁੰਦਾ, ਅਸੀਂ ਲਿਓਰ ਕਹਿੰਦੇ ਹਾਂ, ਉਹ ਕੈਪਸੂਲ ਹੁੰਦਾ ਜੀ, ਅਤੇ ਉਹਦੀ ਵਰਤੋਂ ਕਰ ਸਕਦੇ ਹਾਂ ਫਿਰੋਮੋਨ ਟਰੈਪ ਦੀ। ਨਾਲ ਇੱਕ ਲਿਫਾਫਾ ਹੁੰਦਾ ਜੀ, ਇਹਦੇ ਵਿੱਚ ਜਿਹੜਾ ਲਿਓਰ ਆ ਇਹ ਸੁਗੰਧ ਪੈਦਾ ਕਰਦਾ ਆ, ਖੁਸ਼ਬੋ ਪੈਦਾ ਕਰਦਾ ਆ। ਜਿਹੜੇ ਨਰ ਪਤੰਗੇ ਹੁੰਦੇ ਆ ਜੀ, ਨਰ ਪਤੰਗੇ ਨੂੰ ਇਹ ਆਪਣੇ ਵੱਲ ਖਿੱਚਦਾ ਆ, ਅਤੇ ਇਹ ਜਿਸ ਤਰ੍ਹਾਂ ਸੁਗੰਧ ਸਾਰੇ ਇਨਵਾਇਰਮੈਂਟ 'ਚ ਜਾਂਦੀ ਆ, ਨਰ ਪਤੰਗੇ ਇਹਦੇ ਵਿੱਚ ਆ ਕੇ ਫਸ ਜਾਂਦੇ, ਲਿਫਾਫੇ ਵਿੱਚ ਫਸ ਜਾਂਦੇ ਆ, ਅਤੇ ਬਾਹਰ ਸਿਰਫ ਮਾਦਾ ਰਹਿ ਜਾਂਦੀ ਆ, ਅਤੇ ਅੱਗੇ ਇਹਨਾਂ ਦੀ ਪੀੜ੍ਹੀ ਵੱਧਦੀ ਨਹੀਂ ਜੀ। ਇਸ ਤਰੀਕੇ ਨਾਲ ਅਸੀਂ ਫਿਰੋਮੋਨ ਟਰੈਪ ਲਾ ਕੇ ਵੀ ਇਹਦੀ ਰੋਕਥਾਮ ਕਰ ਸਕਦੇ ਹਾਂ। ਇਹ ਅਸੀਂ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਇਹਦੀ ਫਿਰੋਮੋਨ ਟਰੈਪ ਇਹਨੂੰ ਲਗਾ ਸਕਦੇ ਹਾਂ, ਅਤੇ ਇਹਦਾ ਜਿਹੜਾ ਲਿਓਰ ਆ ਕੈਪਸੂਲ ਜਿਹੜਾ ਉਹ 1 ਮਹੀਨੇ ਤੱਕ ਇਹ ਵਧੀਆ ਚੱਲਦਾ ਜੀ। 1 ਮਹੀਨੇ ਬਾਅਦ ਆਪਾਂ ਨੂੰ ਕੈਪਸੂਲ ਫਿਰ ਵਰਤਣਾ ਬਦਲਣਾ ਪੈਣਾ ਆ, ਅਤੇ ਇਹ ਜ਼ਰੂਰ ਇਹ ਜਿਹੜਾ ਫਿਰੋਮੋਨ ਟਰੈਪ ਲਗਾਇਆ ਜਾਵੇ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਝਾੜ ਆਪਾਂ ਲੈ ਸਕੀਏ ਅਤੇ ਘੱਟ ਤੋਂ ਘੱਟ ਦਵਾਈਆਂ ਆਪਾਂ ਪ੍ਰਯੋਗ ਕਰ ਸਕੀਏ। ਅਤੇ ਕਿਸਾਨ ਵੀਰਾਂ ਦਾ ਹੁਣ ਹੋਰ ਪ੍ਰਸ਼ਨ ਹੁੰਦਾ ਕਿ ਡਾਕਟਰ ਸਾਹਿਬ ਸਾਡਾ ਕਈ ਵਾਰ ਕਮਾਦ 'ਚ ਮੋਰੀਆਂ ਹੋ ਜਾਂਦੀਆਂ, ਛੇਕ ਹੋ ਜਾਂਦੇ ਆ ਗੰਨੇ ਦੇ, ਅਤੇ ਉਹਦਾ ਹੱਲ ਕੀ ਹੈ? ਜਿਸ ਤਰ੍ਹਾਂ ਆਪਾਂ ਕਈ ਵਾਰ ਯਾਰਡ ਜਾਂ ਟਰਾਲੀ ਆਉਂਦੀ ਆ ਆਪਾਂ ਗੰਨਾ ਖਿੱਚਦੇ ਹਾਂ ਅਤੇ ਮੋਰੀਆਂ ਹੋ ਜਾਂਦੀਆਂ ਜੀ, ਉਹ ਮੁੱਖ ਕਾਰਨ ਉਹਦਾ ਤਣੇ ਦਾ ਗੜੂੰਆਂ ਆ ਜੀ, ਸਟਾਕ ਬੋਰਰ। ਖਾਸ ਕਰਕੇ ਇਹ ਅਕਤੂਬਰ ਨਵੰਬਰ 'ਚ ਸਾਨੂੰ ਜ਼ਿਆਦਾ ਦਿਖਦਾ ਆ ਖੇਤ ਵਿੱਚ, ਅਤੇ ਇਹਦੀ ਪਹਿਚਾਣ ਇਹ ਹੈ ਜਦੋਂ ਆਪਾਂ ਖੇਤ ਵਿੱਚ ਜਾਵਾਂਗੇ, ਅਤੇ ਖੇਤ ਵਿੱਚ ਤਾਂ ਦਿਖਦਾ ਨਹੀਂ ਹੈਗਾ ਵੈਸੇ, ਜਦੋਂ ਆਪਾਂ ਖੋਰੀ ਲਾਉਂਦੇ ਹਾਂ ਅਤੇ ਉਹਦੇ ਥੱਲੇ ਇਹ ਸਿਮਟਮ ਇਹਦੇ ਦਿਖਦੇ ਆ। ਅਤੇ ਇਹਦੀ ਰੋਕਥਾਮ ਜਿਹੜੀ ਹੈ ਵਰਲਡ ਵਾਈਡ ਜੋ ਵੀ ਹੈ, ਅਤੇ ਇਹਦਾ ਕੀਟਨਾਸ਼ਕ ਕੋਈ ਦਵਾਈ ਨਹੀਂ ਬਣੀ ਹੈਗੀ, ਸਿਰਫ ਇਹਦਾ ਇਹੀ ਹੱਲ ਆ ਕਿ ਅਸੀਂ ਇਹਨੂੰ ਮਿੱਤਰ ਕੀੜਿਆਂ ਨਾਲ ਹੀ ਇਹਦੀ ਰੋਕਥਾਮ ਕੀਤੀ ਜਾਵੇ। ਮਿੱਤਰ ਕੀੜੇ ਜਦੋਂ ਵੀ ਆਪਾਂ ਕਾਰਡ ਲੈਣੇ ਆ, ਇਹ ਜ਼ਰੂਰ ਦੱਸਣਾ ਹੈ ਕਿ ਅਗੇਤੀ ਫੋਰਡ ਦੇ ਗਡੂਏ ਲਈ ਲੈਣਾ, ਆਗ ਦੇ ਗਡੂਏ ਲਈ ਲੈਣਾ ਜਾਂ ਤਣੇ ਦੇ ਗਡੂਏ ਲਈ ਲੈਣਾ। ਜੇ ਆਪਾਂ ਤਣੇ ਦੇ ਗਡੂਏ ਲਈ ਆਪਾਂ ਲੈਣਾ ਹੈ ਜੀ, ਤਾਂ ਇਹ ਜ਼ਰੂਰ ਦੱਸਣਾ ਹੈ ਕਿ ਅਸੀਂ ਇਹ ਅਸੀਂ ਆਹ ਮਹੀਨੇ 'ਚ ਲਾਉਣਾ ਆ, ਅਤੇ ਇਹ ਕਾਰਡ ਵਰਤਣਾ ਜੀ। ਅਤੇ ਜੇ ਅਸੀਂ ਇਹ ਕਾਰਡ ਅਸੀਂ ਵਰਤ ਲੈਂਦੇ ਹਾਂ 10 ਤੋਂ 12 ਵਾਰ, ਤਾਂ ਬਿਲਕੁਲ ਇਹ ਜਿਹੜੀ ਤਣੇ ਦੇ ਗਡੂਏ ਦੀ ਸਮੱਸਿਆ ਆ ਉਹ ਹੱਲ ਹੋ ਜਾਂਦੀ ਹੈ। ਅਤੇ ਸਾਡੇ ਕੋਲ ਕਈ ਵਾਰ ਹੋਰ ਪ੍ਰਸ਼ਨ ਆਉਣ ਲੱਗ ਪੈਂਦੇ, ਜਿਸ ਤਰ੍ਹਾਂ ਇਹ ਗੜੂਏ ਦੀ ਗੱਲ ਅਸੀਂ ਕਰ ਲਈ ਹੈ, ਅਤੇ ਕੋਈ ਰਸ ਚੂਸਣ ਵਾਲਾ ਵੀ ਕੀੜਾ ਹੁੰਦਾ ਹੈ ਜੀ? ਬਿਲਕੁਲ, ਕਮਾਦ ਵਿੱਚ 2 ਜਿਹੜੇ ਮੁੱਖ ਕੀੜੇ ਆ ਉਹ ਰਸ ਚੂਸਣ ਵਾਲੇ ਕੀੜੇ ਅਸੀਂ ਉਹਨੂੰ ਗਿਣਦੇ ਹਾਂ ਜੀ। ਅਤੇ ਇੱਕ ਜਿਹੜਾ ਕੀੜਾ ਨਾਮਰਾਤ ਕੀੜਾ ਆ ਉਹ ਕਾਲੀ ਕੀੜੀ ਹੈ। ਕਾਲੀ ਕੀੜੀ ਜਿਸ ਤਰ੍ਹਾਂ ਆਪਾਂ ਕਮਾਦ ਵੱਢ ਲੈਂਦੇ ਹਾਂ ਅਪ੍ਰੈਲ ਮਈ ਜੂਨ 'ਚ,

ਦੇਖਦੇ ਹਾਂ ਕਿ ਜਿਹੜੀ ਕੀੜੀ ਆ ਉਹ ਹਮਲਾ ਕਰ ਦਿੰਦੀ ਆ। ਹਮਲਾ ਜਦੋਂ ਕਰਦੀ ਹੈ ਪੱਤੇ ਬਿਲਕੁਲ ਹੀ ਪੀਲੇ ਹੋਣੇ ਸ਼ੁਰੂ ਹੋ ਜਾਂਦੇ। ਜਦੋਂ ਆਪਾਂ ਦੂਰੋਂ ਖੇਤ ਦੇਖਦੇ ਹਾਂ ਪੀਲਾਪਨ ਨਜ਼ਰ ਆਉਂਦਾ ਹੈ ਤਾਂ ਇਹਦਾ ਮਤਲਬ ਹੈਗਾ ਦੋ ਤਿੰਨ ਕਾਰਨ ਹੀ ਹੁੰਦੇ ਆ ਪੀਲਾਪਨ ਦੇ। ਜਾਂ ਤਾਂ ਆਪਾਂ ਖਾਦ ਘੱਟ ਪਾਈ ਆ ਤਾਂ ਪੀਲੇ ਹੋ ਗਏ ਪੱਤੇ ਜੀ, ਜਾਂ ਦੂਸਰਾ ਜਿਹੜਾ ਕਾਰਨ ਆ ਜਿੰਕ ਆਪਾਂ ਲੋਹੇ ਦੀ ਘਾਟ ਆ ਉਹ 'ਚ ਧਾਰੀਆਂ ਬਣ ਜਾਂਦੀਆਂ ਚਿੱਟੀਆਂ ਅਤੇ ਹਰੀਆਂ। ਤੀਸਰਾ ਜਿਹੜਾ ਮੁੱਖ ਕਾਰਨ ਆ ਉਹ ਕਾਲੀ ਕੀੜੀ ਕਰਕੇ ਹੁੰਦਾ ਜੀ। ਇਹ ਰਸ ਚੂਸ ਲੈਂਦੀ ਆ ਅਤੇ ਰਸ ਚੂਸ ਕੇ ਪੱਤੇ ਪੀਲੇ ਕਰ ਦਿੰਦੇ ਅਤੇ ਭੂਰੇ ਭੂਰੇ ਰੰਗ ਦੇ ਉੱਤੇ ਧੱਬੇ ਬਣਾ ਦਿੰਦੀ ਆ ਪੱਤਿਆਂ 'ਚ। ਜੇ ਇੱਦਾਂ ਦੀਆਂ ਨਿਸ਼ਾਨੀਆਂ ਹੈਗੀਆਂ ਤਾਂ ਕਾਲੀ ਕੀੜੀ ਆ ਜੀ। ਆਪਾਂ ਜੇ ਕਮਾਦ ਵਿੱਚ ਜਾਵਾਂਗੇ ਉਹਦੀ ਗੋਭ ਖੋਲ੍ਹ ਕੇ ਦੇਖਾਂਗੇ ਤਾਂ ਛੋਟੀ ਛੋਟੀ ਕੀੜੀਆਂ ਉਹ 'ਚ ਰਸ ਚੂਸ ਰਹੀਆਂ ਹੁੰਦੀਆਂ। ਅਤੇ ਇਹਦੀ ਜਿਹੜੀ ਰੋਕਥਾਮ ਆ ਅਸੀਂ ਕਹਿੰਦੇ ਕਿ ਦਵਾਈ ਆਪਾਂ ਵਰਤਣੀ ਹੈ ਕਲੋਰੋਪਾਇਰੀਫੋਸ 350 ml 400 ਲੀਟਰ ਪਾਣੀ 'ਚ ਘੋਲ ਕੇ ਆਪਾਂ ਸਪਰੇ ਕਰਨੀ ਆ। ਪਰ ਕਿਸਾਨ ਵੀਰਾਂ ਨੂੰ ਇੱਕ ਇੱਥੇ ਬੇਨਤੀ ਮੈਂ ਇੱਥੇ ਕਰੂੰਗਾ ਕਿ ਜਦੋਂ ਵੀ ਸਪਰੇ ਕਰਨੀ ਆਪਾਂ ਉੱਪਰੋਂ ਉੱਪਰੋਂ ਪੱਤਿਆਂ 'ਤੇ ਨਹੀਂ ਕਰਕੇ ਜਾਣਾ ਜੀ। ਆਪਾਂ ਇੱਕੋ ਹੀ ਸਿਆੜ ਫੜਨਾ ਆ ਅਤੇ ਉਹਦੀ ਹਲਕੀ ਜਿਹੀ ਨੋਜ਼ਲ ਖੋਲ੍ਹ ਲੈਣੀ ਹੈ ਸਪਰੇ ਪੰਪ ਦੀ। ਸਿੱਧੀ ਜਿਹੜੀ ਉਹਦੀ ਤਤੀਰੀ ਹੈ ਦਵਾਈ ਦੀ ਉਹ ਆਪਾਂ ਗੋਭ ਵਿੱਚ ਭਰੀ ਜਾਣੀ ਆ ਜੀ। ਪਹਿਲੇ ਗੋਭ ਨਾਲ ਦਵਾਈ ਭਰੀ ਜਾਣੀ ਫਿਰ ਆਪਾਂ ਅੱਗੇ ਨੂੰ ਤੁਰਨਾ। ਇਸ ਤਰੀਕੇ ਨਾਲ ਆਪਾਂ ਜੇ ਕਰਾਂਗੇ ਤਾਂ ਬਿਲਕੁਲ ਕਾਲੀ ਕੀੜੀ ਦਾ ਜਿਹੜਾ ਹਮਲੇ ਦੀ ਅਸੀਂ ਰੋਕਥਾਮ ਕਰ ਸਕਦੇ ਹਾਂ। ਇੱਕ ਹੋਰ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿਉਂਕਿ ਹੁਣ ਅਸੀਂ ਪੰਜਾਬ ਦੇ ਪੂਰੇ ਸਰਵੇ ਕਰ ਲਏ ਆ। ਕਿਸਾਨ ਵੀਰ ਕੁਛ ਕਿਸਾਨ ਵੀਰ ਕਾਫੀ ਜ਼ਿਲ੍ਹਿਆਂ 'ਚ ਕੋਰਾਜਨ ਦੀ ਵਰਤੋਂ ਕਰੀ ਜਾਂਦੇ ਆ ਕਾਲੀ ਕੀੜੀ ਲਈ ਜੀ। ਮੈਂ ਕਿਸਾਨ ਵੀਰੋ ਤੁਹਾਨੂੰ ਇੱਥੇ ਬੇਨਤੀ ਕਰਦਾ ਕਿ ਜਿਹੜੀ ਕੋਰਾਜਨ ਬਣੀ ਆ ਇਹ ਗੜੂਏ ਲਈ ਬਣੀ ਆ, ਮਤਲਬ ਸੂੰਡੀ ਲਈ ਬਣੀ ਆ। ਜਿਸ ਤਰ੍ਹਾਂ ਆਗ ਦਾ ਗੜੂਆ ਹੋ ਗਿਆ, ਅਗੇਤੀ ਫੋੜ ਦਾ ਗੜੂਆ ਹੋ ਗਿਆ, ਜਿਸ ਤਰ੍ਹਾਂ ਜੇ ਆਪਾਂ ਝੋਨੇ ਦੀ ਗੱਲ ਕਰ ਲਈਏ ਪੱਤਾ ਲਪੇਟ ਸੂੰਡੀ ਲਈ, ਉਹਨਾਂ ਲਈ ਬਣੀ ਆ, ਸੂੰਡੀ ਲਈ ਬਣੀ ਆ ਜੀ। ਰਸ ਚੂਸਣ ਵਾਲੇ ਕੀੜਿਆਂ ਲਈ ਨਹੀਂ ਕੋਰਾਜਨ ਬਣੀ ਹੈਗੀ। ਅਤੇ ਰਸ ਚੂਸਣ ਵਾਲੇ ਕੀੜੇ ਜਿਹੜੇ ਆ ਉਹਦੇ ਲਈ ਅਸੀਂ ਕਲੋਰੋਪਾਇਰੀਫੋਸ ਵਰਤਣੀ, ਕੋਰਾਜਨ ਉੱਥੇ ਨਹੀਂ ਵਰਤਣੀ। ਇਹ ਮੇਰੀ ਬੇਨਤੀ ਹੈ, ਜ਼ਰੂਰ ਸਵੀਕਾਰ ਕਰੀਓ ਜੀ। ਅਤੇ ਇਸ ਤਰ੍ਹਾਂ ਹੀ ਇੱਕ ਨਾਮਰਾਦ ਕੀੜਾ ਜਿਹੜਾ ਕਮਾਦ ਦਾ ਘੋੜਾ ਪਰਿਲਾ। ਹੁਣ ਦੇਖੋ ਹਿਊਮਿਡਿਟੀ ਅੱਗੇ ਬਣ ਜਾਣੀ ਆ ਜੀ ਅਗਸਤ ਸਤੰਬਰ 'ਚ, ਅਤੇ ਅਗਸਤ ਸਤੰਬਰ 'ਚ ਜਦੋਂ ਹਿਊਮਿਡ ਹੋ ਜਾਂਦਾ ਆ ਉਦੋਂ ਕਮਾਦ ਦਾ ਘੋੜਾ ਕਾਫੀ ਹਮਲਾ ਕਰਨ ਲੱਗ ਪੈਂਦਾ ਜੀ। ਅਤੇ ਇਹਦੀਆਂ ਨਿਸ਼ਾਨੀਆਂ ਹੁੰਦੀਆਂ, ਇਹ ਪਹਿਲੇ ਰਸ ਚੂਸਦਾ ਪੱਤੇ ਪੀਲੇ ਕਰ ਦਿੰਦਾ, ਅਤੇ ਇੱਕ ਪਿੱਛਿਓਂ ਇਹ ਆਪਣੇ ਸੁੱਟੀ ਮੋਲਡ ਕ੍ਰੀਏਟ ਕਰ ਦਿੰਦਾ, ਪੱਤੇ ਮਤਲਬ ਕਾਲਾ ਕਾਲੇ ਧੱਬੇ ਛੱਡਦਾ ਆ, ਪੱਤੇ ਬਿਲਕੁਲ ਹੀ ਕਾਲੇ ਕਰ ਦਿੰਦਾ ਆ ਜਦੋਂ ਜ਼ਿਆਦਾ ਹਮਲਾ ਹੋ ਜਾਂਦਾ ਆ। ਅਤੇ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਜਾਂਦੀ ਹੈ ਕਿ ਜਿਹੜੇ ਇਹਦੇ ਆਗ ਆ ਆਪਾਂ ਉਹ ਵੀ ਆਗ ਪਸ਼ੂਆਂ ਨੂੰ ਨਹੀਂ ਪਾ ਸਕਦੇ, ਅਤੇ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਜਾਂਦੀ। ਪਰ ਪਰਮਾਤਮਾ ਦੀ ਬਖਸ਼ਿਸ਼ ਹੈ ਜਦੋਂ ਇਹ ਨਾਮਰਾਦ ਕੀੜਾ ਆਉਂਦਾ ਆ ਤਾਂ ਮਿੱਤਰ ਕੀੜਾ ਵੀ ਨਾਲ ਹੀ ਆ ਜਾਂਦਾ ਆ। ਮਿੱਤਰ ਕੀੜਾ ਦਾ ਨਾਮ ਜਿਹੜਾ ਅਸੀਂ ਸਾਇੰਟੀਫਿਕ ਲੈਂਗੁਏਜ 'ਚ ਕਹਿੰਦੇ ਹਾਂ ਉਹ ਫਲਗੋਰੀਸੀਆ ਮਲਿਊਨੋਲਿਕਾ ਆ। ਉਹ ਨਾਲ ਹੀ ਇੱਕ ਜਿੱਦਾਂ ਚਿੱਟੇ ਚਿੱਟੇ ਰੰਗ ਦਾ ਹੁੰਦਾ, ਚਨੇ ਦਾ ਦਾਣਾ ਜਿੱਦਾਂ ਹੁੰਦਾ ਉਸ ਤਰ੍ਹਾਂ ਦਾ ਹੁੰਦਾ ਜੀ, ਅਤੇ ਇਹ ਨਾਲ ਹੀ ਆ ਜਾਂਦਾ ਆ। ਅਤੇ ਉਹਨੂੰ ਜਿਹੜਾ ਆਪਣਾ ਦੁਸ਼ਮਣ ਕੀੜਾ ਆ ਪਰਿਲਾ ਕਮਾਦ ਦਾ ਘੋੜਾ ਉਹਨੂੰ ਖਾਣ ਲੱਗ ਪੈਂਦਾ ਜੀ, ਕਾਫੀ ਕੰਟਰੋਲ ਕਰ ਜਾਂਦਾ। ਜੇ ਜੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਖੇਤ ਦਾ ਗੇੜਾ ਹੀ ਮਾਰਦੇ ਰਹਿਣ। ਜੇ ਮਿੱਤਰ ਕੀੜਾ ਨਾਲ ਹੈਗਾ ਫਿਰ ਸਪਰੇ ਕਰਨ ਦੀ ਜ਼ਿਆਦਾ ਲੋੜ ਨਹੀਂ ਹੈਗੀ, ਆਪਣੇ ਆਪ ਕੰਟਰੋਲ ਹੋ ਜੂਗਾ। ਜੇ ਤਾਂ ਮਿੱਤਰ ਕੀੜਾ ਨਹੀਂ ਹੈਗਾ ਫਿਰ ਅਸੀਂ ਉਹਦੇ ਵਿੱਚ ਦਵਾਈ ਵੀ ਸਿਫਾਰਿਸ਼ ਕੀਤੀ ਆ। ਇਹਦੇ ਵਿੱਚ ਅਸੀਂ ਕਲੋਰੋਪਾਇਰੀਫੋਸ 600 ml ਦਵਾਈ ਸਿਫਾਰਿਸ਼ ਕੀਤੀ ਹੈ। ਜੇ ਇਹਨੂੰ 400 ਲੀਟਰ ਪਾਣੀ 'ਚ ਘੋਲ ਲਈਏ ਅਤੇ ਇਹ ਸਪਰੇ ਕਰ ਦਈਏ ਤਾਂ ਬਹੁਤ ਵਧੀਆ ਕੰਟਰੋਲ ਹੋ ਜਾਂਦਾ, ਕਿਉਂਕਿ ਕਮਾਦ ਅਗਸਤ ਸਤੰਬਰ 'ਚ ਬਹੁਤ ਵੱਡਾ ਹੋ ਜਾਂਦਾ ਆ। ਅਤੇ ਅਸੀਂ ਇਹ ਸਿਫਾਰਿਸ਼ ਕਰਦੇ ਹਾਂ ਕਿ ਚਾਰੋਂ ਪਾਸੇ ਆਪਾਂ ਪਾਵਰ ਪੰਪ ਸਪਰੇਅਰ ਨਾਲ ਚੰਗੀ ਤਰ੍ਹਾਂ ਉਹ ਕਰ ਦਈਏ, ਕਿਉਂਕਿ ਇਹਨੂੰ ਇਹ ਜਿਹੜਾ ਕੀੜਾ ਆ ਇਹਨੂੰ ਆਕਸੀਜਨ ਦੀ ਸਾਹ ਦੀ ਜ਼ਿਆਦਾ ਲੋੜ ਹੁੰਦੀ ਆ ਅਤੇ ਇਹ ਬਾਹਰਲੇ ਪਾਸੇ ਆ ਕੇ ਬੈਠਿਆ ਹੁੰਦਾ। ਅਸੀਂ ਚਾਰੋਂ ਚੁਫੇਰੇ ਪਾਵਰ ਪੰਪ ਸਪਰੇਅਰ ਨਾਲ ਜੇ ਕਰ ਦਿੰਦੇ ਹਾਂ ਕਲੋਰੋਪਾਇਰੀਫੋਸ ਦੀ ਸਪਰੇ ਤਾਂ ਇਹ ਕੰਟਰੋਲ ਹੋ ਜਾਂਦਾ ਜੀ। ਇਹ ਜ਼ਰੂਰ ਆਪਾਂ ਕਰੀਏ। ਅਤੇ ਇੱਕ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਕਿ ਜਿਹੜਾ ਚੂਹੇ ਆ ਚਾਹੇ ਕਿਸੇ ਵੀ ਫਸਲ ਹੋਵੇ, ਕਮਾਦ ਹੋਵੇ ਝੋਨਾ ਹੋਵੇ, ਇਹ ਕਾਫੀ ਨੁਕਸਾਨ ਕਰ ਜਾਂਦੇ ਆ ਜੀ। ਅਤੇ ਚੂਹੇ ਜਦੋਂ ਨੁਕਸਾਨ ਕਰਦੇ ਆ ਤਾਂ ਆਪਣਾ ਝਾੜ ਘੱਟਦਾ, ਕਾਫੀ ਘੱਟ ਜਾਂਦਾ ਆ। ਅਤੇ ਇਹਦੀ ਰੋਕਥਾਮ ਜਿਹੜੀ ਆ ਅਸੀਂ ਕਹਿੰਦੇ ਕਿ ਜਾਂ ਤਾਂ ਆਪਾਂ ਪਿੰਜਰੇ ਲਾ ਲਈਏ, ਆਪਾਂ 16 ਪਿੰਜਰੇ ਵੀ ਸਿਫਾਰਿਸ਼ ਕੀਤੀ ਹੈ ਕਿ ਜੇ ਆਪਾਂ 16 ਪਿੰਜਰੇ ਰੱਖ ਲੈਂਦੇ ਹਾਂ ਅਤੇ ਉਹਦੇ ਨਾਲ ਵੀ ਰੋਕਥਾਮ ਹੋ ਸਕਦੀ ਹੈ। ਅਤੇ ਜਾਂ ਆਪਾਂ ਮਿਸ਼ਰਣ ਬਣਾ ਲਈਏ, ਦਵਾਈ ਦੇ ਬੇਟ ਬਣਾ ਲਈਏ। ਉਹ ਬੇਟ ਕਿਸ ਤਰ੍ਹਾਂ ਬਣਾਉਣਾ, ਦੋ ਦਵਾਈਆਂ ਇਹਦੇ ਵਿੱਚ ਸਿਫਾਰਿਸ਼ ਆ। ਜਿੰਕ ਫੋਸਫਾਈਡ ਜੇ ਆਪਾਂ ਬਣਾਉਣਾ ਲੈਣੀ ਹੈ ਜੀ, ਜਿੰਕ ਫੋਸਫਾਈਡ 20 ਗ੍ਰਾਮ ਆ, ਅਤੇ ਦਲੀਆ 1 ਕਿਲੋ ਲੈਣਾ, ਪੀਸੀ ਖੰਡ 20 ਗ੍ਰਾਮ ਲੈਣੀ ਆ, ਤੇਲ 20 ml ਲੈਣਾ, ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ। ਪੁੜੀਆਂ ਬਣਾ ਕੇ ਆਪਾਂ 40 ਥਾਵਾਂ 'ਤੇ ਇਸ ਤਰ੍ਹਾਂ ਰੱਖ ਲੈਣਾ। ਅਤੇ ਚੂਹੇ ਨੇ ਖਾ ਕੇ ਕਹਿ ਲਓ ਕਿ ਬਹੁਤ ਜਲਦੀ ਰਿਐਕਸ਼ਨ ਹੁੰਦਾ, ਜਿੱਦਾਂ ਹੀ ਚੂਹਾ ਖਾਂਦਾ ਉਹਦੇ ਪਾਣੀ ਦੇ ਨਾਲ ਅੰਦਰ ਆਂਦੜੀਆਂ 'ਚ ਰਿਐਕਸ਼ਨ ਹੁੰਦਾ, ਬਿਲਕੁਲ ਹੀ ਅੱਧੇ ਘੰਟੇ 'ਚ ਉਹਨੂੰ ਮਾਰ ਦਿੰਦਾ ਚੂਹੇ ਨੂੰ, ਅਤੇ ਮਰ ਜਾਂਦਾ। ਜਦੋਂ ਦੂਜੇ ਚੂਹੇ ਦੇਖਦੇ ਆ ਕਿ ਹਾਂ ਵੀ ਸਾਡਾ ਸਾਥੀ ਮਰ ਗਿਆ, ਉਹ ਥੋੜ੍ਹਾ ਭੱਜਦੇ ਆ,
ਅਤੇ ਇਸ

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343 ਸ਼ਹਿਰਾ 6 ਮੀਟਰ ਯਾਨੀ 873 ਕਿਲੋ ਹਰਟਸ ਡੀ ਆਰ ਐਮ 864 ਕਿਲੋ ਹਰਟਸ ਐਫ ਐਮ ਬੈਂਡ 100 ਸ਼ਹਿਰ 8 ਮੈਗਾ ਹਰਟਸ ਐਫ ਐਮ ਬੈਂਡ 100 ਸ਼ਹਿਰ 9 ਮੈਗਾ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 7:30 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕੇਂਦਰ ਦੀ NDA ਸਰਕਾਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ। ਪ੍ਰਧਾਨ ਮੰਤਰੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਜੀਂਦ ਵਿਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ ਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ 'ਚ ਮੰਤਰੀ ਸਮੂਹ ਦੀ ਇੱਕ ਮੀਟਿੰਗ ਹੋਈ। ਸਰਕਾਰ ਨੇ ਰਾਸ਼ਟਰੀ ਡੋਪਿੰਗ ਵਿਰੋਧੀ ਐਕਟ 2022 ਅਤੇ ਰਾਸ਼ਟਰੀ ਡੋਪਿੰਗ ਵਿਰੋਧੀ ਸੋਧ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਤੇ ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਕੇਂਦਰ ਦੀ NDA ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਤਾਂ ਜੋ ਉਨ੍ਹਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਵੱਖ ਵੱਖ ਯੋਜਨਾਵਾਂ ਤੇ ਹੋਰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਸੂਬੇ ਨੂੰ ਭੇਜੇ ਗਏ ਨੇ, ਹਾਲਾਂਕਿ ਸੂਬਾ ਸਰਕਾਰ ਉਨ੍ਹਾਂ ਫੰਡਾਂ ਨੂੰ ਸਹੀ ਦਿਸ਼ਾ ਵਿਚ ਵਰਤਣ 'ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਾਮ ਬਦਲ ਕੇ ਅਤੇ ਉਨ੍ਹਾਂ ਨੂੰ ਆਪਣਾ ਦੱਸ ਕੇ ਵਰਤ ਰਹੀ ਹੈ। ਪ੍ਰਧਾਨ ਮੰਤਰੀ, ਜੋ ਅੱਜ ਜਲੰਧਰ ਵਿਚ ਵੱਖ ਵੱਖ ਰੇਲ ਤੇ ਸੜਕ ਪ੍ਰੋਜੈਕਟਾਂ ਨੂੰ ਝੰਡੇ ਦਿਖਾਉਣ ਤੇ ਨੀਂਹ ਪੱਥਰ ਰੱਖਣ ਲਈ ਆਏ ਸਨ, ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ 'ਚ ਡੁੱਬੀ ਤੇ ਕਰਜ਼ੇ ਹੇਠ ਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਜਟ ਦੀ ਵਰਤੋਂ ਇਸ ਵੱਲੋਂ ਲਏ ਗਏ ਕਰਜ਼ੇ ਨੂੰ ਵਾਪਸ ਕਰਨ ਲਈ ਕੀਤੀ ਜਾ ਰਹੀ ਹੈ। ਸ੍ਰੀ ਮੋਦੀ ਨੇ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਅਪਰਾਧ ਤੇ ਨਸ਼ਿਆਂ ਵਿੱਚ ਵਾਧੇ ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ, ਖਾਸ ਕਰਕੇ ਕਿਸਾਨਾਂ ਤੇ ਨੌਜਵਾਨਾਂ ਕੋਲ ਪੰਜਾਬ ਨੂੰ ਮਜ਼ਬੂਤ ਤੇ ਵਿਕਸਿਤ ਕਰਨ ਦੀ ਬਹੁਤ ਸੰਭਾਵਨਾ ਹੈ, ਪਰ ਇਹ BJP ਦੀ ਡਬਲ ਇੰਜਨ ਸਰਕਾਰ ਨਾਲ ਹੀ ਕੀਤਾ ਜਾ ਸਕਦਾ ਹੈ, ਜਿਵੇਂ ਦੂਜੇ ਸੂਬਿਆਂ 'ਚ ਹੋਇਆ ਏ। ਉਨ੍ਹਾਂ ਕਿਹਾ ਕਿ BJP ਸਰਕਾਰ ਹੀ ਇਸ ਦੀ ਸ਼ਾਨ ਵਾਪਸ ਲਿਆ ਸਕਦੀ ਏ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਸੂਬੇ ਦੀ ਚਿੰਤਾ ਨਹੀਂ ਕਰਦੇ, ਸਗੋਂ ਆਪਣੇ ਹੀ ਮੁੱਦਿਆਂ 'ਚ ਉਲਝੇ ਹੋਏ ਨੇ। ਪ੍ਰਧਾਨ ਮੰਤਰੀ ਨੇ ਅੱਜ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਰੇਲ ਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ 'ਚ ਸੁਧਾਰ ਕਰਨਾ ਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਚੰਡੀਗੜ੍ਹ ਤੋਂ ਜਲੰਧਰ ਪਹੁੰਚਣ ਤੋਂ ਤੁਰੰਤ ਬਾਅਦ ਉਨ੍ਹਾਂ ਜਲੰਧਰ ਕੈਂਟ ਸਟੇਸ਼ਨ ਦਾ ਨਿੱਜੀ ਤੌਰ 'ਤੇ ਉਦਘਾਟਨ ਕੀਤਾ ਤੇ ਇਸ ਮਗਰੋਂ ਇੱਥੋਂ ਵਰਚੁਅਲ ਮਾਧਿਅਮ ਰਾਹੀਂ 20 ਰਾਜਾਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ਵਿੱਚ ਮੋਹਾਲੀ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸ਼ਾਮਲ ਨੇ। ਇਨ੍ਹਾਂ ਸਟੇਸ਼ਨਾਂ ਦਾ ਪੁਨਰ ਵਿਕਾਸ ਦੁਨੀਆਂ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਹਿੱਸਾ ਏ। ਇਹ ਰੇਲਵੇ ਸਟੇਸ਼ਨ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਨੇ। ਪ੍ਰਧਾਨ ਮੰਤਰੀ, ਜਿਨ੍ਹਾਂ ਦੇ ਨਾਲ ਕੇਂਦਰੀ ਰੇਲਵੇ ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਤੇ ਹੋਰ ਪਤਵੰਤੇ ਵੀ ਸਨ, ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਝੰਡੀ ਦਿਖਾਈ। ਇਹ ਭਾਰਤ ਦੇ ਸਭ ਤੋਂ ਸਤਿਕਾਰ ਅਧਿਆਤਮਿਕ ਤੇ ਸੱਭਿਆਚਾਰਕ ਕੇਂਦਰਾਂ ਅੰਮ੍ਰਿਤਸਰ ਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਹਫ਼ਤੇ 'ਚ 3 ਵਾਰ ਚੱਲਣ ਵਾਲੀ ਰੇਲ ਗੱਡੀ ਹੈ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
1: ਅੱਜ ਭਾਰਤ ਸਰਕਾਰ ਕਨੈਕਟਿਵਿਟੀ ਕੇ ਇਨਫਰਾਸਟ੍ਰਕਚਰ ਕੇ ਅਨੇਕ ਐਸੇ ਪ੍ਰੋਜੈਕਟ ਪਰ ਪੰਜਾਬ ਮੇਂ ਕਾਮ ਕਰ ਰਹੀ ਹੈ

0: भाजपा सरकार नहीं है, लेकिन हमारा पंजाब विकसित हो इसके लिए केंद्र की भाजपा एनडीए सरकार कोई कसर बाकी नहीं छोड़ रही है। आज मैं विशेष रूप से जालंधर के लोगों की भी सराहना करूंगा, जिन्होंने स्वच्छता से स्वागत पहल के माध्यम से इस कार्यक्रम को और सार्थक बना दिया है।
1: इस मौके बोलदिया केंद्रीय रेलवे के सूचना और प्रसारण मंत्री अश्विनी वैष्णव ने सूबे के विकास लिए केंद्र सरकार की वचनबद्धता जाहिर की।
2: पंजाब में अपार संभावना है साथियों, लुधियाना मैन्युफैक्चरिंग का हब बन सकता है, जालंधर खेल उद्योग का वैश्विक केंद्र बन सकता है, मोहाली टेक्नोलॉजी और स्टार्टअप्स का बड़ा हब बन सकता है। हम माननीय प्रधानमंत्री जी के नेतृत्व में पंजाब के हर नागरिक तक अच्छी रेल सुविधाएं पहुँचाने के लिए और आप सबका जीवन आसान बनाने के लिए कमिटेड है।
1: प्रधानमंत्री नरेंद्र मोदी ने आज हरियाणा के जींद रेलवे स्टेशन से जींद से सोनीपत दरम्यान भारत की पहली हाइड्रोजन रेलगड्डी नूं भी झंडी दिखा के रवाना किया। पहली हाइड्रोजन संचालित रेलगड्डी की शुरुआत रेलवे खेत्र च साफ ते चुगिरदे पक्षी आवाजाई नूं अपनाउण वाला एक महत्वपूर्ण कदम है। इस मौके प्रधानमंत्री ने कहा,
0: भविष्य में जब भी हाइड्रोजन ट्रेन का जिक्र आएगा तो जींद का, सोनीपत का, हरियाणा का नाम भी आएगा ही आएगा। मैं आप सभी को, पूरे देश को भारतीय रेल की आधुनिकता से जुड़े इस बड़े कदम के लिए बहुत बहुत बधाई देता हूँ।
1: इस तो बाद प्रधानमंत्री ने आज केंद्र शासित प्रदेश चंडीगढ़ में भी सेहत संभाल सिक्ख्या ते सड़क बुनियादी ढांचे नाल संबंधित करीब 4,700 करोड़ के वक्ख-वक्ख विकास प्रोजैक्टों का नींह पत्थर रख्या ते राष्ट्र नूं समर्पित किया। पंजाब इंजीनियरिंग कॉलेज चंडीगढ़ विखे आयोजित एक समागम च प्रधानमंत्री मोदी ने 505 करोड़ की लागत नाल बने एक एडवांस मदर एंड चाइल्ड केयर सेंटर ते 440 करोड़ की लागत नाल बने एक एडवांस न्यूरोसाइंस सेंटर राष्ट्र नूं समर्पित किया। एक जनतक इकट्ठ नूं संबोधन करदिआं प्रधानमंत्री ने कहा,
0: चंडीगढ़ एक ऐसा शहर है जहाँ एजुकेशन, इंजीनियरिंग, मेडिकल साइंस और रिसर्च से जुड़े बड़े संस्थान एक साथ मौजूद है। बहुत कम शहरों के पास ऐसा सामर्थ्य होता है। आने वाले समय में यही संस्थान नई टेक्नोलॉजी, हेल्थ केयर, स्टार्टअप्स और इनोवेशन के बड़े केंद्र बन सकते हैं। आज एजुकेशन से जुड़ी कई महत्वपूर्ण परियोजनाएं भी इस यात्रा को नई गति दे रही।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ 'ਚ ਮੰਤਰੀ ਸਮੂਹ ਦੀ ਇੱਕ ਮੀਟਿੰਗ ਹੋਈ। ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਰਾਜੀਵ ਰੰਜਨ ਸਿੰਘ, ਕਿੰਜਾ ਰਾਪਾ, ਰਾਮ ਮੋਹਨ ਰਾਇਡੂ ਅਤੇ ਕਿਰਨ ਰਿਜੀਜੂ ਇਸ ਮੀਟਿੰਗ 'ਚ ਮੌਜੂਦ ਰਹੇ। ਮੀਟਿੰਗ ਦੌਰਾਨ ਆਉਣ ਵਾਲੇ ਸੰਸਦੀ ਇਜਲਾਸ ਲਈ ਰਣਨੀਤੀਆਂ 'ਤੇ ਚਰਚਾ ਕੀਤੀ ਗਈ। ਸੰਸਦ ਦਾ ਮੌਨਸੂਨ ਇਜਲਾਸ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਏਗਾ ਅਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਸਰਕਾਰ ਨੇ ਦੇਸ਼ ਵਿਚ ਖੇਡਾਂ ਲਈ ਕਾਨੂੰਨੀ ਅਤੇ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਡੋਪਿੰਗ ਵਿਰੋਧੀ ਐਕਟ 2022 ਅਤੇ ਰਾਸ਼ਟਰੀ ਡੋਪਿੰਗ ਵਿਰੋਧੀ ਸੋਧ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਐਕਟ ਖੇਡਾਂ ਵਿਚ ਡੋਪਿੰਗ ਨੂੰ ਰੋਕਣ, ਖਿਡਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਤੇ ਅੰਤਰਰਾਸ਼ਟਰੀ ਪੱਧਰ ਤੇ ਮਨਜ਼ੂਰ ਡੋਪਿੰਗ ਵਿਰੋਧੀ ਮਾਪਦੰਡਾਂ ਮੁਤਾਬਕ ਖੇਡ ਮੁਕਾਬਲਿਆਂ ਦੀ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਇਕ ਵਿਆਪਕ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ। ਇਹ ਐਕਟ ਸੰਸਥਾਗਤ ਆਜ਼ਾਦੀ ਨੂੰ ਮਜ਼ਬੂਤ ਕਰਦਾ ਹੈ, ਪ੍ਰਕਿਰਿਆਤਮਕ ਸੁਰੱਖਿਆ ਉਪਰਾਲਿਆਂ ਨੂੰ ਵਧਾਉਂਦਾ ਹੈ ਤੇ ਵਿਵਾਦ ਨਿਪਟਾਰਾ ਵਿਧੀਆਂ ਨੂੰ ਸੁਚਾਰੂ ਬਣਾਉਂਦਾ ਹੈ। ਕੰਮ ਵਾਲੀ ਥਾਂ ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਰੋਕਥਾਮ ਮਨਾਹੀ ਅਤੇ ਨਿਵਾਰਨ ਐਕਟ 2013 ਬਾਰੇ ਰਾਸ਼ਟਰੀ ਮਹਿਲਾ ਕਮਿਸ਼ਨ ਦਾ 2 ਰੋਜ਼ਾ ਰਾਸ਼ਟਰੀ ਜਾਗਰੂਕਤਾ ਪ੍ਰੋਗਰਾਮ ਅੱਜ ਨਵੀਂ ਦਿੱਲੀ 'ਚ ਸ਼ੁਰੂ ਹੋਇਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸੁਰੱਖਿਅਤ, ਸਨਮਾਨਜਨਕ ਅਤੇ ਸਮਾਵੇਸ਼ੀ ਕਾਰਜ ਅਸਥਾਨਾਂ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਔਰਤ ਨੂੰ ਮਾਣ ਦੇ ਨਾਲ ਅਤੇ ਡਰ ਤੋਂ ਬਿਨਾਂ ਕੰਮ ਕਰਨ ਦਾ ਹੱਕ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਸੁਰੱਖਿਅਤ ਕਾਰਜ ਵਾਤਾਵਰਣ ਬਣਾਉਣਾ ਸਰਕਾਰਾਂ, ਮਾਲਕਾਂ ਅਤੇ ਸੰਸਥਾਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਰੋਗ ਨਿਗਰਾਨੀ ਅਤੇ ਜਨਤਕ ਸਿਹਤ ਪ੍ਰੋਗਰਾਮਾਂ ਉੱਤੇ 2 ਰੋਜ਼ਾ ਰਾਸ਼ਟਰੀ ਸਮੀਖਿਆ ਮੀਟਿੰਗ ਅੱਜ ਨਵੀਂ ਦਿੱਲੀ 'ਚ ਸਮਾਪਤ ਹੋ ਗਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਰਵਾਏ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਇਸ ਮੀਟਿੰਗ 'ਚ ਸ਼ਿਰਕਤ ਕੀਤੀ। ਮੀਟਿੰਗ ਵਿੱਚ ਮੁੱਖ ਜਨਤਕ ਸਿਹਤ ਪ੍ਰੋਗਰਾਮਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ ਗਈ, ਬਿਮਾਰੀ ਨਿਗਰਾਨੀ ਵਿੱਚ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ ਅਤੇ ਮੁੱਖ ਪ੍ਰਦਰਸ਼ਨ ਸੂਚਕਾਂ ਦੇ ਇੱਕ ਢਾਂਚਾਗਤ ਢਾਂਚੇ ਰਾਹੀਂ ਡੇਟਾ ਆਧਾਰਿਤ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ ਗਈ। ਅੱਜ ਪੱਛਮੀ ਬੰਗਾਲ ਦੇ ਕਰਨ ਸੁਬਰਮ ਰੇਲਵੇ ਸਟੇਸ਼ਨ ਨੇੜੇ ਵਾਪਰੇ ਸਕੂਲ ਵੈਨ

0: ਹਾਦਸੇ ਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਸਕੂਲ ਵੈਨ ਤੇ ਇੱਕ ਮੁਸਾਫਰ ਰੇਲ ਗੱਡੀ ਦੀ ਟੱਕਰ 'ਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ। ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਤੇ ਪ੍ਰਿੰਸੀਪਲ ਸੀਫ ਸੇਫਟੀ ਅਫਸਰ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣਾਉਣ ਦੇ ਹੁਕਮ ਵੀ ਦਿੱਤੇ ਗਏ ਨੇ। ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ 'ਚ ਹੋਣ ਵਾਲੇ ਇਸ ਵਕਾਰੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਅਗਵਾਈ ਮਿਡਫੀਲਡਰ ਸਲੀਮਾ ਟੇਟੇ ਕਰਨਗੇ। ਅਤੇ ਆਖਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕੇਂਦਰ ਦੀ NDA ਸਰਕਾਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ। ਪ੍ਰਧਾਨ ਮੰਤਰੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ 'ਚ ਮੰਤਰੀ ਸਮੂਹ ਦੀ ਇੱਕ ਮੀਟਿੰਗ ਹੋਈ ਅਤੇ ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਤੇ 7:40 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਬਰੰਗ। ਸਬਰੰਗ 'ਚ ਅਸੀਂ ਸੁਣਾਂਗੇ ਅਫਸਾਨਾ ਪਿਆਰ ਕਾ ਕਰਿਸ਼ਮਾ। ਅਫਸਾਨਾ ਨਿਗਾਰ ਹੋਣਗੇ ਸੁਰਜੀਤ ਸਿੰਘ ਮਰਜ਼ਾਰਾ।
2: ਭਾਈ ਸਾਹਿਬ, ਪੰਛੀ ਤੋਂ ਪਿਆਰ ਕੇ ਭੂਕੇ ਹੋਤੇ ਹੈ, ਜਹਾਂ ਕੋਈ ਚਾਹੇ ਬੁਲਾ ਲੇ, ਪਿਆਰ ਮੇਂ ਭੀਗਾ ਕੋਈ ਵੀ ਹੋ, ਕਭੀ ਕਿਸੀ ਸੇ ਨਹੀਂ ਡਰਤਾ, ਬਲਕਿ ਡਰ ਸੇ ਫੁਰਖਰੁ ਹੋ ਜਾਤਾ ਹੈ, ਪਿਆਰ ਸ਼ੈ ਹੀ ਐਸੀ ਹੈ। ਘਰ ਕਾ ਮਾਲਕ ਆਏ ਹੋਏ ਮਹਿਮਾਨੋ ਕੋ ਕਹਿ ਰਹਾ ਥਾ, ਘਰ ਆਏ ਮਹਿਮਾਨ ਨੇ ਆਗੇ ਪੂਛਾ ਥਾ, ਯੇ ਚੀਨਾ ਕਬੂਤਰ ਯਹਾਂ ਕੈਸੇ, ਯੇ ਤੋ ਆਪਕੇ ਕੰਧੇ ਕੇ ਉੱਪਰ ਝਾੜਾ ਬੈਠਾ ਹੈ, ਇਸਕੋ ਕਿਸੀ ਕਾ ਵੀ ਕੋਈ ਡਰ ਨਹੀਂ। ਜਬ ਮਹਿਮਾਨ ਘਰ ਮੇਂ ਦਾਖਲ ਹੋਏ ਤੋ ਚੀਨਾ ਕਬੂਤਰ ਘਰ ਕੇ ਪਿਛਲੇ ਕਮਰੇ ਸੇ ਉਡਾਰੀ ਲਗਾ ਕਰ ਮਾਲਕ ਕੇ ਸਾਥ ਹੀ ਬੈਠਕ ਮੇਂ ਆ ਗਿਆ ਥਾ। ਮਹਿਮਾਨ ਕੁਰਸੀਓ ਕੇ ਉੱਪਰ ਬੈਠੇ ਹੀ ਥੇ ਕਿ ਵੋ ਮਾਲਕ ਕੇ ਕੰਧੇ ਕੇ ਉੱਪਰ ਬਗੈਰ ਕਿਸੀ ਖੌਫ ਕੇ ਆ ਬੈਠਾ ਥਾ, ਜਿਸੇ ਦੇਖ ਕਰ ਦੋਨੋਂ ਮਹਿਮਾਨ ਚੀਨੇ ਕਬੂਤਰ ਕੇ ਐਸੇ ਵਰਤਾਰੇ ਪਰ ਕੁਰਬਾਨ ਜਾਤੇ ਥੇ। ਦੋਨੋਂ ਮਹਿਮਾਨ ਚੀਨੇ ਕਬੂਤਰ ਕੇ ਮੁਤਲਕ ਬਹੁਤ ਸਾਰੇ ਸਵਾਲ ਪੁੱਛਣੇ ਵਾਲੇ ਥੇ, ਲੇਕਿਨ ਪਹਿਲੇ ਉਹਨੇ ਚੀਨੇ ਕਬੂਤਰ ਕੀ ਸ਼ਕਲੋ ਸੂਰਤ ਬਾਰੇ ਔਰ ਗਰਦਨ ਕੇ ਸੁਰਖ ਰੰਗ ਕੀ ਕੁਦਰਤੀ ਗਾਨੀ ਕੋ ਦੇਖਣੇ ਮੇਂ ਹੀ ਕਾਫੀ ਵਕਤ ਲਗਾ ਦਿਆ ਥਾ। ਸਫੈਦ ਰੰਗ ਔਰ ਸੁਰਖ ਗਾਨੀ ਐਸੇ ਦਿਖਾਈ ਦੇ ਰਹੀ ਥੀ ਜੈਸੇ ਕਿਸੀ ਜਵਾਨ ਕੇ ਗਲੇ ਮੇਂ ਲਾਲ ਰੰਗ ਕੇ ਧਾਗੇ ਮੇਂ ਬੰਧਾ ਹੁਆ ਕੋਈ ਕੰਠਾ ਸਜ ਰਹਾ ਹੋ। ਛੋਟਾ ਬੱਚਾ ਮੇਜ਼ ਕੇ ਉੱਪਰ ਟ੍ਰੇ ਮੇਂ ਚਾਏ ਕੇ 3 ਕੱਪ ਬਿਸਕੁਟ ਔਰ ਨਮਕੀਨ ਰੱਖ ਗਿਆ ਥਾ। ਕਬੂਤਰ ਵੀ ਉੜ ਕਰ ਦਰਵਾਜ਼ੇ ਕੇ ਉੱਪਰ ਜਾ ਬੈਠਾ ਥਾ, ਜੈਸੇ ਤੀਨੋਂ ਕੋ ਚਾਏ ਮੇਂ ਸ਼ਾਮਿਲ ਹੋਣੇ ਕੇ ਲੀਏ ਕਹਿ ਰਹਾ ਹੋ। ਇਹ ਵੀ ਇੱਕ ਇਤਫਾਕ ਥਾ ਕਿ ਵੋ ਵੀ ਤੀਨੋਂ ਥੇ। ਦੋ ਕਬੂਤਰ ਤੋਂ ਚਬਾਰੇ ਕੀ ਮੰਡੇਰ ਪਰ ਬੈਠ ਕਰ ਆਪਣੇ ਟਿਕਾਣੋਂ ਕੀ ਤਰਫ ਚਲੇ ਗਏ ਥੇ, ਲੇਕਿਨ ਇਹ ਤੀਸਰਾ ਸਾਥੀ ਇਸ ਘਰ ਕਾ ਪੱਕਾ ਬਾਸ਼ਿੰਦਾ ਬਣ ਗਿਆ ਥਾ। ਤੀਨੋਂ ਸਾਥੀ ਇੱਕ ਦਫ਼ਾ ਦਿਨ ਮੇਂ ਜ਼ਰੂਰ ਮਿਲਤੇ ਥੇ। ਤੀਨੋਂ ਕੀ ਨਜ਼ਦੀਕੀ ਔਰ ਏਕਤਾ ਪਹਿਲੇ ਕੀ ਹੀ ਤਰ੍ਹਾਂ ਬਰਕਰਾਰ ਥੀ। ਤੁਹਾਰੇ ਘਰ ਮੇਂ ਇਸ ਮਹਿਮਾਨ ਕੀ ਕੈਸੇ ਆਮਦ ਹੋਈ, ਏਕ ਮਹਿਮਾਨ ਨੇ ਪੂਛ ਹੀ ਲਿਆ ਥਾ। ਯੇ ਤੋ ਭਾਈ ਸਾਹਿਬ ਪਿਆਰ ਕਾ ਕਰਿਸ਼ਮਾ ਹੈ, ਜਿਸਕੇ ਮੁਤਲਕ ਮੈਂ ਆਪਕੋ ਪਹਿਲੇ ਹੀ ਬਤਾ ਚੁੱਕਾ ਹੂੰ। ਪੰਛੀ ਔਰ ਬੱਚੇ ਏਕ ਜੈਸੇ ਹੋਤੇ ਹੈ, ਜੈਸੇ ਹਮ ਉਮਰ ਕੋ ਹਮ ਉਮਰ ਸੇ ਪਿਆਰ ਹੋਤਾ ਹੈ, ਵੈਸੇ ਹੀ ਇੱਕ ਕਬੂਤਰ ਵੀ ਬੱਚੋਂ ਕੇ ਨਜ਼ਦੀਕ ਆ ਗਿਆ ਥਾ। ਹਮਾਰਾ ਯੇ ਅਜੀਬ ਦੂਧ ਔਰ ਬਿਸਕੁਟੋਂ ਕਾ ਬੜਾ ਸ਼ੌਕੀਨ ਹੈ, ਬੱਚੇ ਜਬ ਬਿਸਕੁਟ ਖਾਤੇ ਥੇ ਤੋ ਇਸਕੋ ਸਾਥ ਵੀ ਖਿਲਾਤੇ ਥੇ, ਔਰ ਵੋ ਜਦ ਦੂਧ ਪੀਤੇ ਥੇ ਤੋ ਇਸਕੋ ਵੀ ਇੱਕ ਪਿਆਲਾ ਮੇਂ ਦੂਧ ਡਾਲ ਕਰ ਪਿਲਾਤੇ ਥੇ। ਯੇ ਸ਼ੌਕੀਨ ਗਟਗਟ ਕਰਕੇ ਪੀ ਜਾਤਾ ਥਾ, ਇਸਨੇ ਬੱਚੋਂ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਭ ਰੰਗ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 8 ਵੱਜ ਰਹੇ ਨੇ। ਸਾਡੀ ਅਗਲੀ ਘੋਸ਼ਣਾ ਦਾ ਇੰਤਜ਼ਾਰ ਕਰੋ।

0: ਅੱਜ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਤੇ ਜਲੰਧਰ ਦਾ ਦੌਰਾ ਕੀਤਾ। ਉਹਨਾਂ ਦੇ ਇਸ ਦੌਰੇ ਤੇ ਹੁਣ ਸੁਣੋ ਇੱਕ ਵਿਸ਼ੇਸ਼ ਰੇਡੀਓ ਰਿਪੋਰਟ।
1: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਚੰਡੀਗੜ੍ਹ ਤੇ ਜਲੰਧਰ ਦੀ ਆਮਦ ਨੇ ਪੂਰੇ ਪੰਜਾਬ ਵਿੱਚ ਉਤਸ਼ਾਹ ਤੇ ਭਾਵੁਕਤਾ ਦੀ ਇੱਕ ਨਵੀਂ ਲਹਿਰ ਦੌੜਾ ਦਿੱਤੀ ਹੈ। ਪੰਜਾਬੀਆਂ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਗਈਆਂ, ਕਿਉਂਕਿ ਇਹ ਫੇਰੀ ਸਿਰਫ ਇੱਕ ਰਸਮੀ ਦੌਰਾ ਨਹੀਂ, ਸਗੋਂ ਪੰਜਾਬ ਦੀ ਪਵਿੱਤਰ ਧਰਤੀ ਪ੍ਰਤੀ ਅਥਾਹ ਪਿਆਰ ਤੇ ਵਿਕਾਸ ਦੀ ਇੱਕ ਨਵੀਂ ਸਵੇਰ ਦਾ ਪ੍ਰਤੀਕ ਸੀ। ਇਸ ਇਤਿਹਾਸਿਕ ਦੌਰੇ ਦੇ ਦੌਰਾਨ ਕਰੋੜਾਂ ਰੁਪਈਆਂ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਚੰਡੀਗੜ੍ਹ ਵਿੱਚ ਆਧੁਨਿਕ ਸਹੂਲਤਾਂ ਤੇ ਜਲੰਧਰ ਵਿੱਚ ਉਦਯੋਗਿਕ ਤੇ ਖੇਡ ਜਗਤ ਨੂੰ ਮਜ਼ਬੂਤ ਕਰਨ ਲਈ ਵੱਡੇ ਐਲਾਨ ਹੋਏ। ਰੈਲੀਆਂ ਵਿੱਚ ਉਮੜਿਆ ਜਨ ਸੈਲਾਬ ਇਹ ਸਾਬਿਤ ਕਰਦਾ ਸੀ ਕਿ ਲੋਕ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਨੇ। ਇਹ ਫੇਰੀ ਸੂਬੇ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖੇਗੀ। ਪੰਜਾਬ ਦੇ ਦੌਰੇ ਤੇ ਆਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਆਏ, ਜਿੱਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਨ੍ਹਾਂ ਨੇ ਉਦਘਾਟਨ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਕੇਂਦਰੀ ਰੇਲਵੇ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ, ਲੋਕ ਸਭਾ ਸਾਂਸਦ ਤੇ ਮੈਂਬਰ ਮੁਨੀਸ਼ ਤਿਵਾੜੀ ਵੀ ਇੱਥੇ ਹਾਜ਼ਰ ਸਨ। ਇਸ ਮੌਕੇ ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦਾ ਸਵਾਗਤ ਕਰਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ।
2: ਇਹ ਮੇਰਾ ਸੌਭਾਗਯ ਹੈ ਕਿ ਅੱਜ ਆਦਰਣੀਯ ਪ੍ਰਧਾਨ ਮੰਤਰੀ ਜੀ ਕੋ ਮੈਂ ਆਪਣੀ ਓਰ ਸੇ, ਆਪ ਸਭ ਕੀ ਓਰ ਸੇ, PGI ਪਰਿਵਾਰ ਕੀ ਓਰ ਸੇ ਔਰ ਇਸ ਸ਼ਹਿਰ ਕੇ ਸਭੀ ਨਿਵਾਸੀਓ ਕੀ ਓਰ ਸੇ ਉਨਕਾ ਹਾਰਦਿਕ ਅਭਿਨੰਦਨ ਕਰਤਾ ਹੂੰ ਔਰ ਸਵਾਗਤ ਕਰਤਾ ਹੂੰ। ਆਦਰਣੀਯ ਪ੍ਰਧਾਨ ਮੰਤਰੀ ਜੀ ਕੇ ਨੇਤ੍ਰਿਤਵ ਮੇਂ ਦੇਸ਼ ਕੇ ਸਭੀ ਆਯਾਮੋ ਮੇਂ ਇੱਕ ਬਹੁਤ ਵਿਕਾਸ ਕੀ ਕਹਾਣੀ ਹਮ ਸਬਕੋ ਪਿਛਲੇ 12 ਵਰਸ਼ੋ ਮੇਂ ਦੇਖਨੇ ਕੋ ਮਿਲੀ ਹੈ। ਇੱਕ ਲੰਬੀ ਛਲਾਂਗ ਇਸ ਦੇਸ਼ ਮੇਂ ਸਭੀ ਆਯਾਮੋ ਮੇਂ ਆਪਕੇ ਨੇਤ੍ਰਿਤਵ ਮੇਂ ਦੇਸ਼ ਨੇ ਦੇਖਾ ਹੈ। ਯਹੀ ਅਗਰ ਹਮ ਬਾਤ ਕਹੇਂ ਤੋ ਸਵਾਸਥ ਕੇ ਖੇਤਰ ਮੇਂ ਵੀ ਆਪਨੇ ਔਰ ਆਪਕੇ ਨੇਤ੍ਰਿਤਵ ਮੇਂ ਜੋ ਕਾਰਯ ਹੋਏ ਹੈ ਵੋ ਅਭੂਤਪੂਰਵ ਕਾਰਯ ਹੋਏ, ਅਭੂਤਪੂਰਵ ਕਾਰਯ ਹੋਏ। ਮੈਂ ਯਹਾਂ ਇਹ ਵੀ ਬਤਾਨਾ ਚਾਹੂੰਗਾ ਕਿ ਆਪਕੀ ਸੋਚ ਥੀ ਆਯੁਸ਼ਮਾਨ ਆਰੋਗਯ ਮੰਦਿਰ, ਆਜ 1,85,000 ਆਯੁਸ਼ਮਾਨ ਆਰੋਗਯ ਮੰਦਿਰ ਆਜ ਇੱਕ ਤਰੀਕੇ ਸੇ 140 ਕਰੋੜ ਕੀ ਜਨਤਾ ਕੋ ਪ੍ਰਥਮ ਕੋਂਟੈਕਟ ਪੁਆਇੰਟ ਪਰ ਉਨਕੀ ਸੇਵਾ ਕਰਨੇ ਕੇ ਲਈ ਤਿਆਰ ਔਰ ਤਤਪਰ ਬੈਠੀ ਹੈ। ਇਸ ਤਰੀਕੇ ਕਾ ਕਾਰਯ ਹੋ ਰਹਾ ਹੈ। ਇਸੀ ਕੇ ਸਾਥ ਸਾਥ ਸੈਕੰਡਰੀ ਹੈਲਥ ਕੇਅਰ ਕੋ ਲਿੰਕ ਕਰਨਾ, ਸੈਕੰਡਰੀ ਹੈਲਥ ਕੇਅਰ ਕੋ ਆਗੇ ਬੜਾਨਾ ਔਰ ਸੈਕੰਡਰੀ ਹੈਲਥ ਕੇਅਰ ਕੇ ਸਾਥ ਸਾਥ ਟਰਸ਼ਰੀ ਹੈਲਥ ਕੇਅਰ ਪਰ ਜ਼ੋਰ ਦੇਣਾ, ਯਹ ਆਪਕੇ ਨੇਤ੍ਰਿਤਵ ਮੇਂ ਪਿਛਲੇ 12 ਸਾਲੋਂ ਮੇਂ ਹਮਨੇ ਦੇਖਾ ਹੈ ਔਰ ਇੱਕ ਲੰਬੀ ਛਲਾਂਗ ਹਮਨੇ ਇਸ ਪਰ ਲਗਾਈ ਹੈ। ਯਹ ਵੀ ਮੈਂ ਬਤਾਨਾ ਚਾਹਤਾ ਹੂੰ, ਆਪਕੇ ਨੇਤ੍ਰਿਤਵ ਮੇਂ ਦੁਨੀਆ ਕਾ ਸਬਸੇ ਬੜਾ ਹੈਲਥ ਕਵਰੇਜ ਆਯੁਸ਼ਮਾਨ ਭਾਰਤ ਔਰ ਆਯੁਸ਼ਮਾਨ ਭਾਰਤ ਕੇ ਸਾਥ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ PM ਜੈ, ਯਹ ਆਜ ਦੁਨੀਆ ਕਾ ਸਬਸੇ ਬੜਾ ਹੈਲਥ ਕਵਰੇਜ ਪ੍ਰੋਗਰਾਮ ਬਣ ਗਿਆ ਹੈ। ਉਸੀ ਤਰੀਕੇ ਸੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ABDM, ਯਹ ਵੀ ਦੁਨੀਆ ਕਾ ਇੱਕ ਸਬਸੇ ਬੜਾ ਡਿਜੀਟਲ ਪਲੇਟਫਾਰਮ ਬਣ ਰਹਾ ਹੈ। ਉਸੀ ਤਰੀਕੇ ਸੇ ਅਗਰ ਦੇਖੇ ਤੋ PM ਲਗਭਗ 90 ਕਰੋੜ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਯਹ ਕਾਰਡ ਡਿਸਟ੍ਰੀਬਿਊਟ ਹੋਏ ਹੈ ਔਰ ਅਬ ਆਪਕਾ ਕਾਰਡ ਕੇ ਰੂਪ ਮੇਂ ਉਸੀ ਕਾਰਡ ਪਰ ਡਿਜੀਟਲ ਦ੍ਰਿਸ਼ਟੀ ਸੇ ਆਪਕਾ ਹੈਲਥ ਰਿਕਾਰਡ ਮੇਨਟੇਨ ਹੋਗਾ। ਇਸ ਤਰੀਕੇ ਕੀ ਕਲਪਨਾ ਕੋ ਅਬ ਆਗੇ ਬਢਾ ਰਹੇ ਹੈ। ਜੋ ਵਿਕਾਸ ਕਾ ਕਾਰਯ ਆਪਕੇ ਨੇਤ੍ਰਿਤਵ ਮੇਂ ਚੱਲ ਰਹਾ ਹੈ ਵੋ ਭਾਰਤ ਕੋ ਆਤਮਨਿਰਭਰ ਭਾਰਤ ਔਰ ਵਿਕਸਿਤ ਭਾਰਤ ਬਣਾਉਣੇ ਮੇਂ ਕੋਈ ਕਸਰ ਨਹੀਂ ਛੋੜੇਗਾ ਔਰ ਵੋ ਪੂਰਾ ਹੋਗਾ। ਇਹ ਲਕਸ਼ ਮੈਂ ਨਿਸ਼ਚਿਤ ਰੂਪ ਸੇ ਆਪਕੋ ਵਿਸ਼ਵਾਸ ਦਿਲਾਤਾ ਹੂੰ। ਇਨ੍ਹੀਂ ਸ਼ਬਦੋਂ ਕੇ ਸਾਥ ਆਪਕਾ ਯਹਾਂ ਪੁਨਃ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਅਭਿਨੰਦਨ।
3: ਬਹੁਤ ਬਹੁਤ ਆਭਾਰ।

ਜਾਂ ਦੋਸਤੋ, ਜ਼ਿੰਦਗੀ ਵੀ ਸਾਡੀ ਸਿਤਾਰਿਆਂ ਵਾਂਗੂ ਚਮਕਾਉਂਦੀ ਹੈ, ਪਰ ਸ਼ੁਕਰਾਨਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੋਸਤੋ, ਕੁਦਰਤ ਸਾਡੀ ਜਾਇਦਾਦ ਨਹੀਂ, ਸਾਡੀ ਜ਼ਿੰਮੇਦਾਰੀ ਹੈ। ਜਿਸ ਦਿਨ ਅਸੀਂ ਦਰਖਤਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਾਂ, ਨਦੀਆਂ ਨੂੰ ਆਪਣੀਆਂ ਨਸਾਂ ਅਤੇ ਹਵਾ ਨੂੰ ਆਪਣੇ ਸਾਹ ਸਮਝ ਲਵਾਂਗੇ, ਉਸ ਦਿਨ ਸਾਡੀ ਸੋਚ ਬਦਲ ਜਾਵੇਗੀ। ਜ਼ਿੰਦਗੀ ਦੀ ਅਸਲੀ ਖੁਸ਼ੀ ਮਹਿੰਗੀਆਂ ਚੀਜ਼ਾਂ ਵਿੱਚ ਨਹੀਂ, ਸਗੋਂ ਸਵੇਰ ਦੀ ਠੰਡੀ ਹਵਾ, ਮੀਂਹ ਦੀਆਂ ਬੂੰਦਾਂ, ਚਿੜੀਆਂ ਦੀ ਚਹਿਚਹਾਟ ਅਤੇ ਹਰਿਆਲੀ ਵਿੱਚ ਲੁਕੀ ਹੋਈ ਹੈ। ਤੁਸੀਂ ਆਪਣੇ ਆਪ ਨਾਲ ਇੱਕ ਹੋਰ ਵਾਅਦਾ ਕਰੋ, ਘਰ ਤੋਂ ਬਾਹਰ ਨਿਕਲੋ, ਕਿਸੇ ਦਰਖਤ ਦੀ ਛਾਂ ਹੇਠਾਂ 2 ਮਿੰਟ ਬੈਠੋ, ਅਸਮਾਨ ਵੱਲ ਦੇਖੋ, ਡੂੰਘਾ ਸਾਹ ਲਓ ਅਤੇ ਆਪਣੇ ਆਪ ਨੂੰ ਪੁੱਛੋ, ਜੇ ਕੁਦਰਤ ਨਾ ਹੁੰਦੀ ਤਾਂ ਕੀ ਮੇਰੀ ਜ਼ਿੰਦਗੀ ਇੰਨੀ ਹਸੀਨ ਹੁੰਦੀ? ਸੋ ਜ਼ਿੰਦਗੀ ਦੇ ਵਿੱਚ ਸ਼ੁਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਿੰਦਗੀ ਹਸੀਨ ਮੱਲੋ ਮੱਲੀ ਆਪਣੇ ਆਪ ਹੋਣੀ ਸ਼ੁਰੂ ਹੋ ਜਾਏਗੀ। ਸੋ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਅਖੀਰਲਾ ਗੀਤ ਪੇਸ਼ ਹੈ ਜੀ, ਆਨੰਦ ਮਾਣੋ।

ਇਹ ਆਕਾਸ਼ਵਾਣੀ ਦਾ ਜਲੰਧਰ ਹੈ, ਕੇਂਦਰ ਹੈ। ਇਸ ਵੇਲੇ ਰਾਤ ਦੇ 10 ਵੱਜ ਰਹੇ ਨੇ। ਹੁਣ ਪੇਸ਼ ਹੈ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਦੀ

NDA ਸਰਕਾਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਖੜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਵਿੱਚ ਮੰਤਰੀ ਸਮੂਹ ਦੀ ਇੱਕ ਮੀਟਿੰਗ ਹੋਈ। ਸਰਕਾਰ ਨੇ ਰਾਸ਼ਟਰੀ ਡੋਪਿੰਗ ਵਿਰੋਧੀ ਐਕਟ 2022 ਅਤੇ ਰਾਸ਼ਟਰੀ ਡੋਪਿੰਗ ਵਿਰੋਧ ਸੋਧ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਏਗਾ। ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਰਾਜ ਬਾਲ ਅਧਿਕਾਰੀ ਸੁਰੱਖਿਆ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਅਤੇ ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਹੁਣ ਤੁਸੀਂ ਸੁਣ ਰਹੇ ਸੀ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 10:02 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸੁਰ ਛਨਕਾਰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਛਨਕਾਰ, ਮੀਡੀਅਮ ਵੇਵ 343 ਇਸ਼ਾਰਾ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 10:30 ਹੋ ਰਹੇ ਨੇ। ਹੁਣ ਵੀ ਲੈ ਪ੍ਰੋਗਰਾਮ ਸਰਗਮ ਦਾ। ਦੋਸਤੋ, ਆਕਾਸ਼ਵਾਣੀ ਦੇ ਸੁਰੀਲੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਮੈਂ ਸਵਾਗਤ ਕਰਦਾ ਵਾਂ। ਤੁਹਾਡਾ ਸਾਥੀ ਗਗਨ। ਸੰਗੀਤ ਇੱਕ ਇਹੋ ਜਿਹੀ ਭਾਸ਼ਾ ਹੈ ਜਿਹੜੀ ਸਮਝਣ ਲਈ, ਜਿਹਨੂੰ ਸਮਝਣ ਵਾਸਤੇ ਸ਼ਬਦਾਂ ਦੀ ਕੋਈ ਲੋੜ ਹੀ ਨਹੀਂ ਹੁੰਦੀ।

ਇਹ ਸਿੱਧਾ ਦਿਲ ਤੱਕ ਗੱਲ ਪਹੁੰਚਦੀ ਹੈ ਜੀ। ਖੁਸ਼ੀ ਦੇ ਪਲ ਹੋਣ ਜਾਂ ਗਮ ਦੀ ਕੜੀ, ਸੰਗੀਤ ਹਰ ਭਾਵਨਾ ਦਾ ਇੱਕ ਸਾਥੀ ਬਣ ਜਾਂਦਾ ਹੈ। ਅੱਜ ਦੀ ਪੱਗ ਦੌੜ ਵਾਲੀ ਇਸ ਜ਼ਿੰਦਗੀ ਦੇ ਵਿੱਚ ਜਦੋਂ ਮਨ ਥੱਕ ਜਾਵੇ ਤਾਂ ਇੱਕ ਮਿੱਠਾ ਜਿਹਾ ਗੀਤ, ਮਿੱਠਾ ਜਿਹਾ ਸੰਗੀਤ ਤਾਜ਼ਗੀ ਨਾਲ ਭਰ ਦਿੰਦਾ ਤੁਹਾਡੀ ਜ਼ਿੰਦਗੀ। ਪੁਰਾਣੇ ਗੀਤ ਹੋਣ ਜਾਂ ਨਵੇਂ ਗੀਤ, ਗੀਤ ਗੀਤ ਹੀ ਹੁੰਦਾ, ਸੰਗੀਤ ਸੰਗੀਤ ਹੀ ਹੁੰਦਾ, ਇੱਕ ਅਲੱਗ ਹੀ ਵਾਈਬ ਹੁੰਦੀ ਹੈ ਗੀਤਾਂ ਦੇ ਵਿੱਚ। ਸੋ ਅੱਜ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਸੋਹਣੇ ਜਿਹੇ ਗੀਤ ਦੇ ਨਾਲ। ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ, ਕਈ ਵਾਰ ਇੱਕ ਗੀਤ ਸਾਨੂੰ ਸਾਲਾਂ ਪਿੱਛੇ ਲੈ ਜਾਂਦਾ ਹੈ। ਕਿਸੇ ਪੁਰਾਣੇ ਦੋਸਤ ਦੀ ਯਾਦ, ਕਿਸੇ ਆਪਣੇ ਦੀ ਮੁਸਕਾਨ, ਕਿਸੇ ਸਫ਼ਰ ਦੀ ਖੁਸ਼ਬੂ। ਇਹ ਤਾਂ ਗੀਤ ਦਾ, ਸੰਗੀਤ ਦਾ ਜਾਦੂ ਹੁੰਦਾ ਹੈ। ਸਾਡੇ ਜੀਵਨ ਦੀ ਹਰ ਯਾਦ ਨਾਲ ਕੋਈ ਨਾ ਕੋਈ ਧੁਨ ਜੁੜੀ ਹੁੰਦੀ ਹੈ। ਤੁਸੀਂ ਕਦੇ ਵੀ ਇਹ ਮਹਿਸੂਸ ਕਰਕੇ ਦੇਖਿਓ ਜਾਂ ਮਹਿਸੂਸ ਕੀਤਾ ਵੀ ਹੋਏਗਾ, ਅਸੀਂ ਕੋਈ ਗੀਤ ਸੁਣਦੇ ਹੋਈਏ ਜਾਂ ਸੰਗੀਤ ਸੁਣਦੇ ਹੋਈਏ, ਜਦੋਂ ਦੀ ਧੁਨ ਸਾਡੇ ਕੰਨ 'ਚ ਪੈਂਦੀ ਹੈ, ਸਾਨੂੰ ਕਿਸੇ ਨਾ ਕਿਸੇ ਦੀ ਯਾਦ ਦਿਵਾਉਂਦੀ ਹੈ। ਸਾਡੇ ਜੀਵਨ ਦੀ ਹਰ ਯਾਦ ਨਾਲ ਕੋਈ ਨਾ ਕੋਈ ਧੁਨ ਜੁੜੀ ਹੁੰਦੀ ਹੈ। ਇਸ ਲਈ ਚੰਗੇ ਗੀਤ ਸੁਣੋ, ਚੰਗੀਆਂ ਯਾਦਾਂ ਬਣਾਓ ਅਤੇ ਜ਼ਿੰਦਗੀ ਨੂੰ ਮੁਸਕਰਾ ਕੇ ਜੀਓ। ਚਲੋ, ਇਸ ਲਈ ਇਸੇ ਗੱਲ ਦੇ ਉੱਤੇ ਹੁਣ ਆਪਣੇ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਜੀ। ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ, ਪ੍ਰੋਗਰਾਮ ਸਰਗਮ ਦਾ ਵੇਲਾ ਹੋ ਗਿਆ ਹੈ ਹੁਣ ਸਾਨੂੰ ਇਜਾਜ਼ਤ ਲੈਣ ਦਾ। ਇਸ ਗੀਤ ਤੋਂ ਬਾਅਦ ਅਸੀਂ ਤੁਹਾਡੇ ਤੋਂ ਲਵਾਂਗੇ ਇਜਾਜ਼ਤ। ਤਦ ਤੱਕ ਲਈ ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

6555-36077 ਸਾਨੂੰ ਉਡੀਕ ਰਹੇਗੀ ਤੁਹਾਡੇ ਪਿਆਰੇ ਪਿਆਰੇ ਵਟਸਐਪ ਮੈਸੇਜਿਸ ਦੀ ਔਰ ਤੁਹਾਡੇ ਫੋਨ ਕਾਲਸ ਦੀ। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਸਵੇਰੇ 1 ਵਜੇ ਤੱਕ। 1 ਵਜੇ ਆਪਾਂ ਸੁਣਾਂਗੇ ਪੰਜਾਬੀ ਮੈਲੋਡੀ ਸੰਗੀਤ ਦਾ ਪ੍ਰੋਗਰਾਮ, ਪੰਜਾਬੀ ਮੈਲੋਡੀ ਸੰਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਟਿਊਟ ਮਿਊਜ਼ਿਕ। ਇੱਥੇ ਅਸੀਂ ਦੱਸਣਾ ਚਾਹਾਂਗੇ ਕਿ ਪੰਜਾਬੀ ਡਿਊਟ ਮਿਊਜ਼ਿਕ ਔਰ ਪੰਜਾਬੀ ਮਲੇਡੀਜ਼ ਗੀਤ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਰੋਤਾ ਅਲੱਗ ਅਲੱਗ ਪ੍ਰੋਗਰਾਮਾਂ ਵਿੱਚ ਕਰਦੇ ਰਹਿੰਦੇ ਨੇ। ਸਵੇਰੇ 3 ਵਜੇ ਅੰਮ੍ਰਿਤ ਵੇਲਾ ਹੁੰਦਾ, ਪ੍ਰਭੂ ਭਗਤੀ ਦਾ, ਪਰਮਪਿਤਾ ਪਰਮੇਸ਼ਵਰ ਦੀ ਆਰਾਧਨਾ ਦਾ ਸਰਵਣ ਕਰਾਂਗੇ ਗੁਰਬਾਣੀ ਵਿਚਾਰ। ਠੀਕ 3:30 'ਤੇ ਸਰਵਣ ਕਰਾਂਗੇ ਕੁਛ ਭਜਨ, ਕੁਛ ਭਗਤੀ ਗੀਤ। ਸਵੇਰੇ ਤੜਕੇ 4 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੀਆਂ ਪ੍ਰੋਗਰਾਮਾਂ ਦੀ ਰੂਪਰੇਖਾ। ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ ਜੀ ਜਸਬੀਰ ਜੱਸੀ ਦੇ ਗਾਏ ਹੋਏ ਇੱਕ ਪੰਜਾਬੀ ਗੀਤ ਨਾਲ। ਅਤੇ ਤੁਸੀਂ ਫਟਾਫਟ ਸਾਨੂੰ ਕਾਲ ਕਰੋ, ਸਾਡਾ ਨੰਬਰ ਹੈ ਜੀ 0181-3242-141 ਔਰ ਵਟਸਐਪ ਮੈਸੇਜ ਭੇਜਣ ਦੇ ਲਈ 94-655-36-077।

ਪ੍ਰੋਗਰਾਮ ਚੱਲਿਆ ਜੀ ਸੌਗਾਤ ਅਤੇ ਮੈਂ ਤੁਹਾਡਾ ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਹਾਜ਼ਰ। ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਉਹਨਾਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਜੀ ਆਇਆਂ ਨੂੰ ਆਖਦੇ ਹਾਂ। ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਹੋ। ਸਾਨੂੰ ਕਾਲ ਕਰੋ 0181 3443 1 ਔਰ ਤੁਸੀਂ ਵਟਸਐਪ ਮੈਸੇਜ ਕਰਨ ਵਾਸਤੇ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰੋ 9465536077। ਪਹਿਲਾ ਵਟਸਐਪ ਮੈਸੇਜ ਸਾਨੂੰ ਮਿਲ ਰਿਹਾ ਜੀ ਵੜਿੰਗਖੇੜਾ ਪੰਜਾਬ ਤੋਂ। ਭੇਜ ਰਹੇ ਨੇ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਬਲਬੀਰ ਸਿੰਘ। ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਲਓ ਜੀ ਹੁਣੇ ਹੁਣੇ ਸਾਡੇ ਕੋਲ ਪਹੁੰਚੇ ਨੇ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਪਿੰਡ ਛਾਜਲੀ ਤੋਂ ਜੀ, ਔਰ ਸੰਗਰੂਰ ਦੇ ਰਹਿਣ ਵਾਲੇ ਨੇ। ਕਹਿੰਦੇ ਐਨੀ ਸੌਂਗ, ਬਹੁਤ ਬਹੁਤ ਸ਼ੁਕਰੀਆ ਸੁਖਵੀਰ ਜੀ, ਧੰਨਵਾਦ ਤੁਹਾਡਾ ਮੈਸੇਜ ਭੇਜਣ ਦੇ ਲਈ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ ਅਤੇ ਨਿਮਿਤ ਆਹੂਜਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੁਸੀਂ ਸਾਰਿਆਂ ਨੇ ਰਲ ਕੇ ਹਾਜ਼ਰ ਲਵਾਈਏ ਔਰ ਪ੍ਰੋਗਰਾਮ ਵਿੱਚ 4 ਚੰਦ ਲਗਾ ਦਿੱਤੇ ਨੇ ਜੀ। ਬਹੁਤ ਚੰਗਾ ਲੱਗਿਆ ਤੁਹਾਡੇ ਮੈਸੇਜਸ ਪੜ੍ਹ ਕੇ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ। ਆਓ ਸੁਣਦੇ ਹਾਂ ਜੀ ਗੁਰਦਾਸ ਮਾਨ ਅਤੇ ਅਲਕਾ ਯਾਗਨਿਕ ਦਾ ਗਾਇਆ ਹੋਇਆ ਇੱਕ ਪੰਜਾਬੀ ਯੁਗਲ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ। ਇਸ ਗੀਤ ਤੋਂ ਬਾਅਦ ਤੁਹਾਡਾ ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੁੰਦਾ ਜੀ। ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹੋ, ਤਾਂ ਫਟਾਫਟ ਡਾਇਲ ਕਰੋ ਜੀ 0181 3443 1

0: बहुत ही प्यारा गीत अलका याग्निक थे गुरदास मान उन्होंने गाया। उम्मीद करते हैं तो इसको पूरा पूरा इंजॉय किया होगा। प्रोग्राम में जारी रखते हुए जी आप हूँ गल करांगे प्रोग्राम के कॉलर के नाल, देखते हैं जी कौन ने कि जगह तो आए ने और कि गीत सुनना चाहते हैं। हैलो
1: हेलो वीर, नमस्कार।
0: हाँ जी कौन बोल रहे हैं कि जगह तो?
1: सुखबीर सिंह साजनी बोल रहा मेरे।
0: सुखबीर जी थोड़ा बहुत बहुत स्वागत है जी थोड़े अपने प्रोग्राम सौगात में, की हाल चाल है?
1: ਧੰਨਵਾਦ ਜੀ, ਮਿਹਰਬਾਨੀ, ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਚੱਲ ਵਧੀਆ ਚਾਹੀਦਾ ਜੀ, ਹੋਰ ਕੰਮ ਕਾਰ ਕਿਸ ਤਰ੍ਹਾਂ ਚੱਲ ਰਹੇ ਨੇ?
1: ਕੰਮ ਕਾਰ ਵਧੀਆ ਜੀ, ਚੱਲੀ ਜਾਂਦਾ ਬਸ।
0: ਤੇ ਤੁਹਾਡੇ ਸ਼ਹਿਰ ਦੇ ਮੌਸਮ ਦਾ ਕੀ ਹਾਲ ਚਾਲ ਨੇ?
1: ਮੌਸਮ ਤਾਂ ਜੀ ਗਰਮੀ ਹੋ ਰਹੀ ਹੈ ਬਹੁਤ ਜ਼ਿਆਦਾ ਜੀ, ਹੁਣ ਲਾਈਟ ਵੀ ਨਹੀਂ ਹੈਗੀ ਜੀ।
0: ਦੇਖੋ ਅਸੀਂ ਸਾਰੇ ਨਾ ਇਨਸਾਨ ਅਜੀਬ ਬਣੇ ਹੋਏ ਹਾਂ, ਵੈਸੇ ਧਿਆਨ ਨਾਲ ਸੋਚਣਾ, ਸਰਦੀਆਂ ਹੋਏ ਤਾਂ ਅਸੀਂ ਪਰੇਸ਼ਾਨ ਹੋਏ ਨੇ ਕਿ ਠੰਡ ਬਹੁਤ ਹੈ, ਗਰਮੀ ਹੋਏ ਤਾਂ ਅਸੀਂ ਤਾਂ ਵੀ ਪਰੇਸ਼ਾਨ ਹੋਏ ਗਰਮੀ ਬਹੁਤ ਹੈ। ਦੇਖੋ ਤਾਂ ਮਾਲਕ ਦੇ ਰੰਗ ਨੇ, ਸਰਦੀ ਵੀ ਆਉਣੀ ਔਰ ਗਰਮੀ ਵੀ ਆਉਣੀ ਹੈ।
1: ਗਰਮੀ ਦਾ ਚਲੋ ਠੀਕ ਹੈ ਜੀ, ਮੱਛਰ ਬਹੁਤ ਤੰਗ ਕਰਦਾ।
0: ਹਾਂ ਬਿਲਕੁਲ ਬਿਲਕੁਲ, ਮੱਛਰਾਂ ਖਾ ਲਿਆ ਜੀ।
1: ਚਲ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਖਾਸ ਕਰਕੇ ਜ਼ਿਆਦਾ ਹੁੰਦਾ ਨਾ।
0: ਉਹ ਭਾਜੀ ਅੱਜ ਕੱਲ੍ਹ ਪਿੰਡਾਂ ਦੇ ਸ਼ਹਿਰ ਇੱਕੋ ਜਿਹੇ ਨੇ, ਹਰ ਪਾਸੇ ਮੱਛਰ ਨੇ, ਇਹ ਗੱਲ ਛੱਡ ਦਿਓ ਤੁਸੀਂ।
1: ਅੱਛਾ ਜੀ,
0: ਅੱਜ ਕਿਹੜਾ ਗੀਤ ਸੁਣਵਾਈਏ ਤੁਹਾਨੂੰ?
1: ਸਾਰਾ ਗਾਣਾ ਆਪਣੀ ਮਰਜ਼ੀ ਦਾ ਲਾ ਦਿਓ, ਕੋਈ
0: ਆਪਣੀ ਮਰਜ਼ੀ ਦਾ ਲਾ ਦਿਓ। ਚਲੋ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੁਵੀਰ ਜੀ, ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਤੁਹਾਡੀ ਪਸੰਦ ਦਾ ਗੀਤ ਸੁਣਵਾਉਣ ਤੋਂ ਪਹਿਲਾਂ ਅਸੀਂ ਕੁਛ ਵਟਸਐਪ ਮੈਸੇਜਿਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ ਜੀ, ਜਿਹੜੇ ਸਾਡੇ ਸਰੋਤਾ ਸਾਨੂੰ ਫਟਾਫਟ ਭੇਜੀ ਜਾ ਰਹੇ ਨੇ, ਅਤੇ ਉਹਨਾਂ ਦੀ ਆਪਾਂ ਹਾਜ਼ਰੀ ਵੀ ਲਵਾਉਣੀ ਹੈ, ਉਹਨਾਂ ਦੇ ਪਸੰਦ ਦੇ ਗੀਤ ਵੀ ਸੁਣਾਉਣੇ ਨੇ।

ਪਿੰਡ ਥਾਣਾ ਬਠਿੰਡਾ ਤੋਂ ਤੁਹਾਨੂੰ ਮੈਸੇਜ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਬਹੁਤ ਬਹੁਤ ਮਿਹਰਬਾਨੀ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਆਦਰਣੀ ਪ੍ਰਸਾਰਕ ਮਹੋਦੇ, ਆਪਕੋ ਹਮਾਰੀ ਔਰ ਸੇ ਪਿਆਰ ਭਰਾ ਆਦਾਬ, ਨਮਸਕਾਰ। ਆਪ ਹਮੇਸ਼ ਕਿਸੇ ਵੀ ਸਦਾਬਹਾਰ ਪੰਜਾਬੀ ਗੀਤ ਮੇਂ ਸ਼ਾਮਿਲ ਕਰੇ, ਇਸ ਤਰ੍ਹਾਂ ਲਿਖ ਕੇ ਸਾਨੂੰ ਬੜਾ ਪਿਆਰਾ ਮੈਸੇਜ ਭੇਜ ਰਹੇ ਨੇ ਜੀ। ਤਾਜ ਮਹੋਦ ਅੰਸਾਰੀ ਇਹਨਾਂ ਦੇ ਨਾਲ ਨੇ, ਗੁਲਾਮ ਸਾਬਿਰ ਰਾਹੀ, ਮਿਹਰਾ ਜਹਾਂ ਰਹਿਣ ਵਾਲੇ ਨੇ ਆਜ਼ਾਦ ਨਗਰ ਲਸ਼ਕਰ ਹਰਿਦੁਆਰ ਉੱਤਰਾਖੰਡ ਤੇ। ਇੱਕ ਬੜਾ ਹੀ ਪਿਆਰਾ ਮੈਸੇਜ ਸਾਨੂੰ ਮਿਲਿਆ ਜੀ ਚਕਲਾ ਬਾਜ਼ਾਰ ਸਮਾਨਾ ਤੋਂ, ਭੇਜ ਰਹੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ, ਸੰਜੀਵ ਆਰਜ਼ੂ ਅਤੇ ਪੂਰਾ ਖੁਸ਼ਦਿਲ ਪਰਿਵਾਰ। ਇਹਨਾਂ ਨੇ ਬੜੇ ਪਿਆਰ ਨਾਲ ਮੈਸੇਜ ਬਣਾਇਆ ਜੀ, ਮੋਰ ਬਣਾਏ ਨੇ ਔਰ ਦਿਲ ਲਗਾਏ ਨੇ, ਫੁੱਲ ਲਗਾਏ ਨੇ ਬਹੁਤ ਸਾਰੇ, ਦੇਖ ਕੇ ਦਿਲ ਖੁਸ਼ ਹੋ ਗਿਆ। ਪੱਪੂ ਰਾਜਾ ਜੀ ਬਹੁਤ ਬਹੁਤ ਸ਼ੁਕਰੀਆ। ਅਗਰ ਤੁਸੀਂ ਵੀ ਸਾਨੂੰ ਮੈਸੇਜ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ, 94655 36070।

ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਸੁਰੇਸ਼ ਫਾਟਕਰ ਅਤੇ ਰਣਜੀਤ ਕੌਰ ਦਾ ਗਾਇਆ ਹੋਇਆ ਇੱਕ ਯੁਗਲ ਗੀਤ। ਔਰ ਤੁਸੀਂ ਅਗਰ ਕਾਲ ਕਰਨਾ ਚਾਹੁੰਦੇ ਹੋ ਸਾਡਾ ਨੰਬਰ 0181 3142 141।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾ ਅਤੇ ਮੈਂ ਤੁਹਾਡਾ ਆਰਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਇੱਕ ਵਾਰੀ ਫਿਰ ਤੋਂ ਹਾਜ਼ਰ। ਅਸੀਂ ਹੁਣ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਨੇ ਅਤੇ ਕਿਸ ਕੀ ਦੀ ਫਰਮਾਇਸ਼ ਲੈ ਕੇ ਆ ਰਹੇ ਨੇ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ, ਸਵਾਗਤ ਸੁਗਾਤ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਆਪਣਾ ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?

0: ਗੁਰਦਾਸਪੁਰ ਤੋਂ।
1: ਹਾਂ ਜਨਕ ਰਾਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
0: ਸ਼ੁਕਰ ਹੈ ਜੀ, ਆਪ ਜੀ ਦਾ ਮਾਲਕ ਦਾ ਆਸ਼ੀਰਵਾਦ ਹੈ ਜੀ।
1: ਚਲੋ ਬਹੁਤ ਅੱਛੀ ਗੱਲ ਹੈ ਜੀ,
0: ਹਾਂਜੀ ਹਾਂਜੀ,
1: ਅਤੇ ਤੁਹਾਡੀ ਕਾਲ ਲੱਗੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਦੇ ਰਾਹੀਂ ਪਹੁੰਚ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਕਿਹੜਾ ਗੀਤ ਸਾਨੂੰ ਸੁਣਵਾਓਗੇ? ਵਾਹ ਜੀ ਵਾਹ, ਪਿਆਰ ਦੇ ਭੁਲੇਖੇ ਯੁਗਲ ਗੀਤ ਹੈ ਜੀ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਹੋਣਾ ਦੀ ਆਵਾਜ਼ਾਂ, ਠੀਕ ਕਹਿ ਰਹੀਆਂ ਜੀ? ਅੱਛਾ ਜੀ ਅੱਛਾ ਜੀ, ਅਤੇ ਹੈਲੋ, ਇਹ ਤਾਂ ਬਹੁਤ ਪੁਰਾਣਾ ਗੀਤ ਹੈ ਜੀ, ਅਤੇ ਬਹੁਤ ਪੁਰਾਣੀ ਪਿਕਚਰ ਹੈ, ਗੁੱਡੀ ਫਿਲਮ ਹੈ ਸ਼ਾਇਦ, ਅਤੇ ਤੁਸੀਂ ਫਿਲਮ ਦੇਖੀ ਹੋਈ ਹੈ ਅਵਲੀ? ਅੱਛਾ, ਤੁਹਾਨੂੰ ਗੀਤ ਪਸੰਦ ਹੈ? ਚਲੋ ਠੀਕ ਹੈ ਜੀ, ਤੁਹਾਡੇ ਪਸੰਦ ਦਾ ਗੀਤ ਤੱਕ ਪਹੁੰਚ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਓਕੇ ਜੀ ਓਕੇ ਓਕੇ, ਜਨਕ ਰਾਜ ਜੀ ਪਸੰਦ ਦਾ ਗੀਤ ਸੁਣਨ ਤੋਂ ਪਹਿਲਾਂ ਕੁਛ ਵਟਸਐਪ ਮੈਸੇਜਸ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜੋਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ। ਮੰਡੀ ਹਰਜੀ ਰਾਮ ਮਲੋਟ ਤੋਂ ਨਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਅਸੀਂ ਵੀ ਆ ਗਏ ਜੀ, ਇਸ ਤਰ੍ਹਾਂ ਬੜਾ ਪਿਆਰਾ ਜਿਹਾ ਸ਼ੈਤਾਨੀ ਜਿਹਾ ਮੈਸੇਜ ਭੇਜ ਰਹੇ ਨੇ ਸਾਡੇ ਰੈਗੂਲਰ ਸਰੋਤਾਂ ਨੇ। ਗੁਰਮੀਤ ਸਿੰਘ ਮੀਤਾ ਜੀ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ, ਜੀ ਆਇਆਂ ਨੂੰ ਆਖਦੇ ਹਾਂ ਮੀਤਾ ਸਾਹਿਬ, ਤੁਹਾਡਾ ਸਵਾਗਤ ਹੈ, ਤੁਹਾਡਾ ਆਪਣਾ ਪ੍ਰੋਗਰਾਮ, ਸੁਗਾਤ ਚੱਲ ਰਿਹਾ ਅਤੇ ਤੁਸੀਂ ਕਦੀ ਵੀ ਆ ਸਕਦੇ ਹੋ, ਪਰ ਪ੍ਰੋਗਰਾਮ ਪੂਰਾ ਇੰਜੋਏ ਕਰਨਾ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ, ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਚਨੀ। ਭਾਈ ਸਾਹਿਬ ਹਮਾਰਾ ਵੀ ਮੈਸੇਜ ਸ਼ਾਮਿਲ ਕਰ ਲਏ, ਇਨਾਇਤ ਹੋ ਗਈ ਜੀ, ਇਸ ਤਰ੍ਹਾਂ ਬੜਾ ਪਿਆਰਾ ਲਿਖ ਕੇ ਭੇਜ ਰਹੇ ਨੇ। ਅਨਾਰਕਲੀ ਬਾਜ਼ਾਰ ਜਗਰਾਓਂ ਪੰਜਾਬ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਕਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ, ਵਿਨੋਦਪੁਰੀ, ਹਮਾਰੇ ਨਾਮ ਜ਼ਰੂਰ ਸ਼ਾਮਿਲ ਕਰਨਾ ਜੀ। ਲਓ ਜੀ, ਤੁਹਾਡਾ ਨਾਮ ਸ਼ਾਮਿਲ ਕਰ ਲੈਣਾ ਜੀ, ਅਤੇ ਉਮੀਦ ਕਰਦੇ ਤੁਸੀਂ ਸੁਣ ਵੀ ਰਹੇ ਹੋਗੇ। ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਮੈਸੇਜ ਭੇਜ ਰਹੇ ਸੁਖਵਿੰਦਰ ਸਿੰਘ ਜੋੜਾ, ਸਵੀਟੀ ਦੀਵਾਨਾ। ਤੇ ਲਓ ਜੀ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਜਨਕ ਰਾਜ ਹੁਣ ਦੀ ਪਸੰਦ ਆ, ਗੀਤ ਰਫੀ ਅਤੇ ਲਤਾ ਮੰਗੇਸ਼ਕਰ ਦਾ ਯੁਗਲ ਗੀਤ।

ਪ੍ਰੋਗਰਾਮ ਚੱਲਿਆ ਜੀ ਸੁਗਾਤ, ਤੁਸੀਂ ਹੁਣ ਆਨੰਦ ਲੈ ਰਹੇ ਸੀ ਰਫੀ ਅਤੇ ਲਤਾ ਮੰਗੇਸ਼ਕਰ ਦੇ ਇੱਕ ਯੁਗਲ ਗੀਤ ਦਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਹੁਣ ਅਗਲਾ ਵਟਸਐਪ ਮੈਸੇਜ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਮਜ਼ਨੂੰ ਕਟੀਲਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਕਮਲ ਬਾਲੂਜਾ।

0: ਮਧੂ ਬਾਲੂਜਾ, ਸਾਗਰ ਬਾਲੂਜਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ, ਇਹਨਾਂ ਦਾ ਵੀ ਸਵਾਗਤ ਜੀ ਆਇਆਂ ਨੂੰ ਆਖਦੇ ਹਾਂ। ਆਦਰਣੀ ਮੇਜ਼ਬਾਨ ਜੀ, ਨਮਸਕਾਰ। ਕੋਈ ਵੀ ਗੀਤ ਸੁਣਾ ਦੇ। ਆਦਰਸ਼ਨਗਰ ਮਲੋਟ ਤੋਂ ਇਸ ਤਰ੍ਹਾਂ ਲਿਖ ਕੇ ਭੇਜ ਰਹੇ ਨੇ ਸਾਡੇ ਸਰੋਤਾ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਅਤੇ ਨਿਵਾਨ ਸ਼ਰਮਾ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਜੀ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਗੁਰਦਾਸ ਮਾਨ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ।
1: ਕਰੈਕਸ਼ਨ ਚੈਂਬਰ ਹੈ, ਇੱਥੇ ਬੰਦੇ ਸਿੱਧੇ ਕੀਤੇ ਜਾ ਦਿਆਂਗਾ। ਆ ਤੇ
2: ਇਹ ਵੀ ਪੁੱਛਦਾ, ਉਹ ਵੀ ਪੁੱਛਦਾ, ਇਹ ਵੀ ਪੁੱਛਦਾ, ਉਹ ਵੀ ਪੁੱਛਦਾ, ਹਰ ਕੋਈ ਪੁੱਛਦਾ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ। ਜਿਸ ਤੱਕ ਤੁਸੀਂ ਜਾਣਦੇ ਹੋ ਪ੍ਰੋਗਰਾਮ ਸੁਗਾਤ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਰੋਤਾ ਕਰਦੇ ਨੇ। ਆਓ ਹੁਣ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਸਰੋਤਾ ਦੇ ਨਾਲ ਜਿਹੜਾ ਕਿ 0183-4241 ਮਿਲਾ ਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੇ ਨੇ। ਹੈਲੋ
1: ਅਮਿਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ?
1: ਦੇਸਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਦੇਸਰਾਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ, ਬਸ ਤੁਹਾਡੇ

0: ਹਾਲ ਨੇ ਜੀ, ਤੁਸੀਂ ਦੱਸੋ
1: ਕਿਆ
0: ਤੁਹਾਡੇ ਕੀ
1: ਬਾਤ ਹੈ,
0: ਹਾਲ
1: ਕਿਆ
0: ਨੇ?
1: ਬਾਤ ਹੈ, ਸ਼ੁਕਰੀਆ ਜੀ, ਸਾਡਾ ਖਿਆਲ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ। ਦਿਸਰਾ ਜੀ, ਤੁਹਾਡੇ ਸ਼ਹਿਰ ਦੇ ਕੀ ਹਾਲ ਚਾਲ ਹੈ, ਮੌਸਮ ਕਿਸ ਤਰ੍ਹਾਂ ਦਾ?
0: ਮੌਸਮ ਮੀਡੀਅਮ ਹੈਗਾ, ਨਾ ਠੰਡਾ ਨਾ ਗਰਮ।
1: ਅੱਛਾ ਜੀ, ਮਤਲਬ ਓਕੇ, ਰਿਪੋਰਟ ਚੱਲ ਰਿਹਾ ਕੰਮ।
0: ਹਾਂਜੀ ਹਾਂਜੀ,
1: ਕਿਉਂਕਿ ਬਾਕੀ ਜਗ੍ਹਾ ਤੋਂ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਤਾਂ ਲੋਕ ਪਰੇਸ਼ਾਨ ਹੋ ਰਹੇ ਕਿ ਗਰਮੀ ਬਹੁਤ ਜ਼ਿਆਦਾ ਹੈ।
0: ਨਹੀਂ, ਮੀਡੀਅਮ ਹੈਗਾ ਜੀ।
1: ਠੀਕ ਹੈ, ਅੱਜ ਕਿਹੜਾ ਗੀਤ ਸੁਣਵਾਓਗੇ ਸਾਨੂੰ ਤੁਸੀਂ?
0: ਬੀ ਪਰਾਗ ਦਾ ਲਾ ਦਿਓ ਜੀ।
1: ਬੀ ਪਰਾਗ ਦਾ ਗੀਤ ਸੁਣਨਾ ਚਾਹੁੰਦੇ ਹੋ?
0: ਹਾਂਜੀ।
1: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਦੇ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਸੁਣਾਂਗੇ ਜੀ। ਪਹਿਲਾਂ ਆਪਾਂ ਕੁਝ ਵਟਸਐਪ ਮੈਸੇਜ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਹੁਸ਼ਿਆਰਪੁਰ ਤੋਂ, ਭੇਜਣ ਵਾਲੇ ਨੇ ਬਬਲੂ, ਰਾਜੂ ਅਤੇ ਇਹਨਾਂ ਦੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈ। ਕਹਿੰਦੇ ਨੇ ਜੀ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ, ਸਾਨੂੰ ਸੁਣ ਕੇ ਬਹੁਤ ਚੰਗਾ ਲੱਗ ਰਿਹਾ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਔਰ ਤੁਸੀਂ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ ਹੈ, ਅਤੇ ਮੈਸੇਜ ਭੇਜਣ ਲਈ ਤੁਹਾਡਾ ਬਹੁਤ

0: ਪ੍ਰਾਕ ਦਾ ਲਾ ਦਿਓ ਜੀ।
1: 20 ਪ੍ਰਾਕ ਦਾ ਗੀਤ ਸੁਣਨਾ ਚਾਹੁੰਦੇ ਹੋ?
0: ਹਾਂਜੀ।
1: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਦੇ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਸੁਣਾਂਗੇ ਜੀ। ਪਹਿਲਾਂ ਆਪਾਂ ਕੁਝ ਵਟਸਐਪ ਮੈਸੇਜ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਹੁਸ਼ਿਆਰਪੁਰ ਤੋਂ, ਭੇਜਣ ਵਾਲੇ ਨੇ ਬਬਲੂ, ਰਾਜੂ ਅਤੇ ਇਹਨਾਂ ਦੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈ। ਕਹਿੰਦੇ ਨੇ ਜੀ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ, ਸਾਨੂੰ ਸੁਣ ਕੇ ਬਹੁਤ ਚੰਗਾ ਲੱਗ ਰਿਹਾ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਔਰ ਤੁਸੀਂ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ ਹੈ, ਅਤੇ ਮੈਸੇਜ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਮੈਸੇਜ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਿਆ। ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਦਸੂਆ ਤੋਂ, ਭੇਜਣ ਵਾਲੇ ਨੇ ਰਾਮ ਗੋਪਾਲ ਸ਼ਰਮਾ, ਮਧੂ ਸ਼ਰਮਾ, ਲਵਲੀ ਸ਼ਰਮਾ ਅਤੇ ਬਹੁਤ ਸਾਰੇ ਸਾਥੀ ਨੇ ਜੀ। ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਪੁਰਾਣਾ ਗੀਤ ਸੁਣਾ ਦਿਉ। ਬਿਲਕੁਲ ਜੀ, ਤੁਹਾਡੀ ਪਸੰਦ ਦੇ ਮੁਤਾਬਕ ਹੀ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ, ਔਰ ਗੀਤ ਵੀ ਅਸੀਂ ਉਹੀ ਪਲੇ ਕਰਦੇ ਹਾਂ ਜਿਹਨਾਂ ਸਾਨੂੰ ਫਰਮਾਇਸ਼ ਅਕਸਰ ਆਉਂਦੀ ਰਹਿੰਦੀ ਹੈ। ਨਵੇਂ ਗੀਤ ਵੀ ਆਉਣਗੇ ਔਰ ਪੁਰਾਣੇ ਗੀਤ ਵੀ ਆਪਾਂ ਜ਼ਰੂਰ ਜ਼ਰੂਰ ਪੇ ਕਰਾਂਗੇ। ਪ੍ਰੋਗਰਾਮ ਵਿੱਚ ਮੈਸੇਜ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਸਭਾ ਅਤੇ ਜਸਮੀਨ ਅਖਤਰ ਦਾ ਗਾਇਆ ਹੋਇਆ ਇੱਕ ਯੁਗਲ ਗੀਤ।

ਕੀ ਸੁਣਵਾ ਰਹੇ ਹੋ ਸਾਰਿਆਂ ਨੂੰ? ਨੱਚੋ ਨੱਚੋ, ਇਹ ਤੇ ਗੀਤ ਹੈਗਾ ਜੀ ਸਰਬਜੀਤ ਚੀਮਾ ਹੋਣਾ ਦੀ ਆਵਾਜ਼ਾਂ ਦੇ ਵਿੱਚ। ਪਰ ਇੱਕ ਗੱਲ ਦੱਸੋ, ਰਾਤ ਦੇ 12 ਵਜ ਰਹੇ ਨੇ, ਇਸ ਲਈ ਕੋਈ ਪਾਰਟੀ ਸ਼ਾਰਟੀ ਚੱਲ ਰਹੀ ਨੱਚੋ ਨੱਚੋ ਕਿ ਵੈਸੇ ਹੀ ਮੂਡ ਬਣ ਗਿਆ ਵੀ ਇਹ ਗੀਤ ਸੁਣੀਏ? ਠੀਕ ਹੈ ਜੀ, ਹਾਂਜੀ ਹਾਂਜੀ ਹਾਂਜੀ ਹਾਂਜੀ, ਚਲੋ ਤੁਹਾਡੀ ਪਸੰਦ ਦਾ ਗੀਤ ਪਲੇ ਕਰ ਰਹੇ ਹਾਂ ਜੀ। ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ ਹਾਂਜੀ ਬਿਲਕੁਲ, ਸਾਵਣ ਸ਼ੁਰੂ ਹੋ ਗਿਆ ਜੀ, ਬਿਲਕੁਲ ਠੀਕ ਕਹਿ ਰਹੇ ਹੋ। ਬਿਲਕੁਲ ਜੀ ਬਿਲਕੁਲ ਬਿਲਕੁਲ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਪਸੰਦ ਦਾ ਗੀਤ ਤਦ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਆਓ ਸੁਣਦੇ ਹਾਂ ਜੀ ਸਰਬਜੀਤ ਚੀਮਾ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ।

0: ਵਾਜਿਓ ਬਹੁਤ ਹੀ ਪਿਆਰਾ ਗੀਤ ਸਭਾ ਅਤੇ ਜਸਮੀਨ ਅਖਤਰ ਦੀ ਆਵਾਜ਼ਾਂ ਅਸੀਂ ਸੁਣਿਆ ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਮਨਜੀਤ ਕੌਰ ਬੋਲ ਰਹੀ ਹਾਂ ਜੀ, ਦਿੱਲੀ ਤੋਂ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਤੁਹਾਡਾ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਜੀ ਥੈਂਕ ਯੂ, ਧੰਨਵਾਦ। ਹੋਰ ਠੀਕ ਠਾਕ ਹੋ ਜੀ?
0: ਬਹੁਤ ਵਧੀਆ ਜੀ, ਤੁਹਾਡਾ ਪਿਆਰ ਮਿਲ ਰਿਹਾ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਇਹ ਦੱਸੋ ਜੀ, ਦਿੱਲੀ ਦੇ ਹਾਲ ਚਾਲ ਕੀ ਨੇ, ਮੌਸਮ ਕਿਸ ਤਰ੍ਹਾਂ ਦਾ?
1: ਮੌਸਮ ਗਰਮਾ ਗਰਮ।
0: ਅੱਛਾ ਜੀ, ਮਤਲਬ ਬਾਰਿਸ਼ ਦੇ ਕੋਈ ਆਸਾਰ ਨਹੀਂ ਹੈਗੇ?
1: ਹਾਂਜੀ,
0: ਹਾਲੇ ਮਤਲਬ ਬਾਰਿਸ਼ ਦੇ ਕੋਈ ਆਸਾਰ ਨਹੀਂ?
1: ਨਾ, ਬਾਰਿਸ਼ ਦਾ ਕੋਈ ਆਸਾਰ ਨਹੀਂ ਲੱਗ ਰਿਹਾ ਹਾਲੇ ਤੱਕ।
0: ਚਲੋ, ਮਾਲਕ ਦੇ ਰੰਗ ਨੇ ਜੀ,
1: ਖਬਰਾਂ ਚ
0: ਜੀ ਜੀ ਜੀ ਚਲੋ, ਮਾਲਕ ਦੇ ਰੰਗ ਨੇ, ਜ਼ਰੂਰ ਮੌਸਮ ਬਦਲੇਗਾ। ਅੱਜ ਕਿਹੜਾ

0: ਬਹੁਤ ਹੀ ਪਿਆਰਾ ਗੀਤ ਸਰਬਜੀਤ ਚੀਮਾ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਅਸੀਂ ਸੁਣੀਆਂ ਨੱਚੋ ਨੱਚੋ ਦੀ ਫਰਮਾਇਸ਼ ਸਾਨੂੰ ਦਿੱਲੀ ਤੋਂ ਮਨਜੀਤ ਕੌਰ ਜੀ ਨੇ ਕੀਤੀ ਸੀ। ਬਹੁਤ ਬਹੁਤ ਸ਼ੁਕਰੀਆ ਮਨਜੀਤ ਕੌਰ ਜੀ, ਤੁਹਾਡੇ ਇਸ ਗੀਤ ਨੇ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲਗਾ ਦਿੱਤੇ, ਸਮਾਂ ਤੁਸੀਂ ਬਿਲਕੁਲ ਕੀਲ ਕੇ ਰੱਖ ਦਿੱਤਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਪ੍ਰੋਗਰਾਮ ਨੂੰ ਹੁਣ ਆਪਾਂ ਅੱਗੇ ਵਧਾਉਂਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਆਏ ਨੇ, ਕਿਹੜੀ ਜਗ੍ਹਾ ਤੋਂ ਆਏ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਰਾਜੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ?
1: ਧੰਨਵਾਦ ਸਰ, ਬਹੁਤ ਵਧੀਆ ਨੇ ਸਰ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਚਲੋ ਰਾਜੂ ਜੀ, ਕੀ ਕਰ ਰਹੇ ਸੀ? ਬਿਲਕੁਲ, ਇਸ ਤੋਂ ਪਹਿਲਾਂ ਕਿ ਤੁਸੀਂ ਨਾਰਾਜ਼ਗੀ ਦੱਸੋ, ਮੈਂ ਮੰਨਦਾ ਵੀ ਸਾਡਾ ਫੋਨ ਮਿਲਾਉਣਾ ਥੋੜ੍ਹਾ ਜਿਹਾ ਮੁਸ਼ਕਿਲ ਕੰਮ ਹੈ ਅਤੇ ਬਹੁਤ ਲਗਾਤਾਰ ਕੋਸ਼ਿਸ਼ ਜਾਰੀ ਰੱਖਣੀ ਪੈਂਦੀ, ਮੈਂ ਮੰਨਦਾ ਇਸ ਗੱਲ ਨੂੰ, ਲੇਕਿਨ ਜਿਹੜੇ ਕੋਸ਼ਿਸ਼ ਕਰਦੇ ਰਹਿਣ ਉਹਨਾਂ ਦੀ ਕਦੀ ਹਾਰ ਨਹੀਂ ਹੁੰਦੀ, ਔਰ ਮਜ਼ਾ ਵੀ ਤਾਂ ਹੀ ਆਉਂਦਾ ਜੋ ਕੋਈ ਚੀਜ਼ ਮੁਸ਼ਕਿਲ ਨਾ ਮਿਲੇ, ਥੋੜ੍ਹੀ ਮਿਹਨਤ ਕਰਕੇ ਮਿਲੇ। ਅਤੇ ਅੱਜ ਦਿਨ ਕਿਸ ਤਰ੍ਹਾਂ ਬੀਤਿਆ ਜੀ, ਕਿਸ ਤਰ੍ਹਾਂ ਦਿਨ ਗਿਆ ਅੱਜ?
1: ਦਿਨ ਵਧੀਆ ਬੀਤਿਆ ਸਰ ਜੀ।
0: ਚਲੋ ਸ਼ੁਕਰ ਹੈ ਪਰਮਾਤਮਾ, ਦਿਨ ਵਧੀਆ ਨਿਕਲ ਗਿਆ। ਅੱਜ ਕਿਹੜਾ ਗੀਤ ਸੁਣਵਾਓਗੇ?
1: ਮਨੋਹਰ ਵਾਰਸ ਦਾ ਗੀਤ ਸੁਣਨਾ ਜੀ।
0: ਚਲੋ ਕਾਲ ਕਰਨ ਲਈ ਸ਼ੁਕਰੀਆ ਜੀ, ਤੁਹਾਡੀ ਪਸੰਦ ਦਾ ਗੀਤ ਰਾਜੂ ਜੀ ਤੁਹਾਡੇ ਤੱਕ ਪਹੁੰਚ ਰਿਹਾ, ਇੰਜੋਏ ਕਰੋ ਜੀ। ਕਾਲ ਕਰਨ ਲਈ ਬਹੁਤ ਸ਼ੁਕਰੀਆ, ਸਾਨੂੰ ਉਮੀਦ ਹੈ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 081-23-2171।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਆਓ ਕੁਛ ਵਟਸਐਪ ਮੈਸੇਜ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਜੀ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜਨਕਪੁਰੀ ਸਹਾਰਨਪੁਰ ਤੋਂ। ਭੇਜਣ ਵਾਲੇ ਸਾਡੇ ਸਰੋਤਾ ਨੇ ਜੀ ਜੌਨ ਡਿਕੋਸਟਰਾ, ਰੋਜ਼ੀ ਡਿਕੋਸਟਰਾ, ਪਰਲ ਅਤੇ ਵਿਲਿਸ ਡਿਕੋਸਟਰਾ। ਇਹ ਕਹਿੰਦੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸਾਨੂੰ ਪਲੇਅ ਕਰ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਹਰਿਆਣਾ ਤੋਂ ਸਾਨੂੰ ਦੇਸ ਰਾਜ ਜੀ ਨੇ ਮੈਸੇਜ ਕੀਤਾ ਹੈ। ਇਹ ਸੁਣਨਾ ਚਾਹੁੰਦੇ ਨੇ ਗੁਰਨਾਮ ਭੁੱਲਰ ਦਾ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਮੈਸੇਜ ਭੇਜਣ ਲਈ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇਅ ਕਰਾਂਗੇ ਜੀ। ਕਰਨੀ ਖੇੜਾ ਫਾਜ਼ਿਲਕਾ ਤੋਂ ਪੰਜਾਬ ਤੋਂ ਗੁਰਦੀਪ ਸਿੰਘ ਕਟਵਾਲ, ਮੀਤੋਬਾਈ, ਸੁਖਚੈਨ ਰਾਣੋ, ਪ੍ਰਵੀਨ ਅਤੇ ਬੂਟਾ ਮਨੀਤਾ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਗੁਰਨਾਮ ਭੁੱਲਰ ਦਾ ਗਾਇਆ ਹੋਇਆ ਪੰਜਾਬੀ ਗੀਤ।

ਸੈਕਟਰ 18 ਜਗਾਦਰੀ ਜ਼ਿਲ੍ਹਾ ਜਮੁਨਾਨਗਰ ਹਰਿਆਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਵਿਨੀ ਮੋਹਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ। ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਪਦਮਾ ਟਾਕੀਸ ਨਿਪਾਪੁਰ ਮੱਧ ਪ੍ਰਦੇਸ਼ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਬੰਗਲਾਮੈਨ ਸ਼ਾਹ, ਰਜਿੰਦਰ ਸ਼ਾਹ। ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਇਹ ਸੁਣਨਾ ਚਾਹੁੰਦੇ ਨੇ ਅਨੁਰਾਧਾ ਪੌੜਵਾਲ ਅਤੇ ਮਹਿੰਦਰ ਕਪੂਰ ਦਾ ਗਾਇਆ ਹੋਇਆ ਇੱਕ ਯੁਗਲ ਗੀਤ। ਤਾਂ ਲਓ ਜੀ, ਇਹਨਾਂ ਸਭ ਦੀ ਫਰਮਾਇਸ਼ 'ਤੇ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

0: ਪ੍ਰੋਗਰਾਮ ਚੱਲਿਆ ਜੀ ਸੌਗਾਤ, ਅਤੇ ਹੁਣੇ ਤੁਸੀਂ ਆਨੰਦ ਮਾਨੇ ਸੀ ਅਨੁਰਾਧਾ ਪੌਡਵਾਲ ਅਤੇ ਮਹਿੰਦਰ ਕਪੂਰ ਦੇ ਗਾਇਆ ਹੋਇਆ ਇੱਕ ਯੁਗਲ ਪੰਜਾਬੀ ਗੀਤ ਆ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹਾਂਜੀ ਨਮਸਕਾਰ ਜੀ।
0: ਹੈਲੋ,
1: ਹਾਂਜੀ ਨਮਸਕਾਰ ਬਾਬੂ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਭੂਸ਼ਣ ਕਟਾਰੀਆ ਮਲੌੜ ਤੋਂ ਬੋਲਦਾ ਜੀ।
0: ਕਟਾਰੀ ਸਾਹਿਬ, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ, ਮੌਸਮ ਦਾ ਕੀ ਹਾਲ ਹੈ ਤੁਹਾਨੂੰ ਮਲੌੜ ਦਾ? ਗਰਮੀ ਪੈ ਰਹੀ ਕਿ ਮੌਸਮ ਠੀਕ ਹੈ?
1: ਗਰਮੀ ਬਹੁਤ ਜ਼ਿਆਦਾ।
0: ਹਾਂਜੀ ਹਾਂਜੀ ਹਾਂਜੀ, ਚਲੋ ਕੋਈ ਨੀ, ਪਰਮਾਤਮਾ ਅੱਗੇ ਅਰਦਾਸ ਹੈ ਵੀ ਮੌਸਮ ਜਲਦੀ ਠੀਕ ਹੋਵੇ, ਹੈ ਨਾ ਜੀ।
1: ਹਾਂਜੀ ਹਾਂਜੀ, ਚੰਗੀ ਗੱਲ ਹੈ ਜੀ, ਠੀਕ ਹੋ ਜੇ
0: ਤਾਂ। ਅੱਜ ਕਿਹੜਾ ਗੀਤ ਸੁਣਵਾਓਗੇ ਸੰਸਾਰਿਆਂ ਨੂੰ?
1: ਹਰਜੀਤ ਹਰਮਨ ਜੀ ਦਾ ਸੁਣਾ ਦਿਓ, ਪੰਜੇਬਾ ਜੀ।
0: ਚਲੋ, ਕਾਲ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ, ਅਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਸਾਹਿਬ। ਲਓ ਜੀ, ਭੂਸ਼ਣ ਕਟਾਰੀਆ ਹੁਣ ਉਹਨਾਂ ਦੀ ਫਰਮਾਇਸ਼ ਦਾ ਗੀਤ ਅਸੀਂ ਸਾਰੇ ਇੰਜੋਏ ਕਰਦੇ ਹਾਂ ਜੀ।

0: ਅਸੀਂ ਸਭ ਰਲ ਕੇ ਇੰਜੋਏ ਕਰ ਰਹੇ ਸੀ ਹਰਜੀਤ ਹਰਮਨ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ। ਇਹਦੀ ਫਰਮਾਇਸ਼ ਸਾਨੂੰ ਭੂਸ਼ਣ ਕਟਾਰੀਆ ਜੀ ਨੇ ਮਲੋਟ ਤੋਂ ਕੀਤੀ ਸੀ। ਬਹੁਤ ਹੀ ਪਿਆਰਾ ਗੀਤ ਸੁਣਿਆ, ਬਹੁਤ ਆਨੰਦ ਆਇਆ। ਬਹੁਤ ਬਹੁਤ ਸ਼ੁਕਰੀਆ ਭੂਸ਼ਣ ਜੀ ਕਾਲ ਕਰਨ ਦੇ ਲਈ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਸਰ ਜੀ, ਪਿਆਰ ਸਤਿਕਾਰ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਮੈਂ ਅਮਿਤ ਬੋਲਿਆ, ਤੁਸੀਂ ਆਪਣਾ ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਮੈਂ ਜੀ ਪਿੰਡ ਮੌੜਕੁਰ ਦੇ ਜ਼ਿਲ੍ਹਾ ਬਠਿੰਡਾ ਜਗਜੀਤ ਮੱਟੂ ਬੋਲਦਾ ਸਰ ਜੀ।
0: ਮੱਟੂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ੁਰੂਆਤ ਵਿੱਚ। ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਵਧੀਆ ਜੀ। ਤੁਹਾਡੇ ਪ੍ਰੋਗਰਾਮ ਜੀ ਇੰਨੇ ਸੋਹਣੇ ਲੱਗਦੇ ਜੀ। ਹੁਣ ਤੁਸੀਂ ਐਂ ਹਿਸਾਬ ਲਾ ਲਓ ਜੀ, ਰਾਤ ਦੇ 12:30 ਹੋ ਗਏ ਜੀ, ਫਿਰ ਵੀ ਤੁਹਾਡੇ ਪ੍ਰੋਗਰਾਮ ਮਿੱਠੇ ਮਿੱਠੇ ਲੱਗਦੇ ਆ ਜੀ।
0: ਇੱਕ ਗੱਲ ਦੱਸੋ, ਮੈਂ ਤੁਹਾਡੇ ਅਕਸਰ ਮੈਸੇਜਸ ਪੜ੍ਹਦਾ ਔਰ ਅਕਸਰ ਤੁਹਾਡੀ ਚਿੱਠੀਆਂ ਪੜ੍ਹਦਾ ਰਹਿੰਦਾ, ਪਰ ਹੁਣ ਅੱਜ ਕੱਲ੍ਹ ਚਿੱਠੀ ਘੱਟ ਪਾ ਰਹੇ ਹੋ ਅਤੇ ਮੈਸੇਜ ਵੀ ਘੱਟ ਪਾ ਰਹੇ ਹੋ, ਕੀ ਚੱਕਰ ਹੈ?
1: ਸਰ ਜੀ ਕੋਈ ਬਾਈ ਨਹੀਂ ਪਾਉਂਦੀ, ਕਿਸੇ ਹੋਰ ਟਾਈਮ ਲੈ ਲੈਂਦੇ ਜੀ, ਇਹੋ ਤਾਂ ਕੋਈ ਗੱਲ ਨਹੀਂ।
0: ਅੱਛਾ, ਕਾਲ ਤੁਹਾਡੀ ਬਹੁਤ ਦਿਨਾਂ ਬਾਅਦ ਲੱਗੀ ਕਿ ਲੱਗਦੀ ਰਹਿੰਦੀ ਹੈ?
1: ਨਹੀਂ, ਲੱਗਦੀ ਰਹਿੰਦੀ ਹੈ ਸਰ ਜੀ, ਲੱਗਦੀ ਰਹਿੰਦੀ ਹੈ।
0: ਚਲੋ, ਆਪਣਾ ਪਿਆਰ ਜਿਹੜਾ ਬਰਕਰਾਰ ਰੱਖੋ, ਸਾਨੂੰ ਮੈਸੇਜਸ ਵੀ ਕਰਦੇ ਰਹੋ 94655-36077 ਇਸ ਨੰਬਰ ਦੇ ਉੱਪਰ, ਔਰ ਚਿੱਠੀਆਂ ਵੀ ਰੈਗੂਲਰ ਪਾਉਂਦੇ ਰਹੋ।
1: ਹਾਂਜੀ ਭੈਣ, ਆਪਣੇ ਸੰਗੀਤ ਪੈਰ ਹੋਈ ਜੀ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਜੀ ਮੇਰੀ।
0: ਚਲੋ ਜ਼ਰੂਰ, ਅਤੇ ਤੁਹਾਡੇ ਵਰਗੇ ਹੀ ਪਿਆਰੇ ਪਿਆਰੇ ਸਰੋਤਿਆਂ ਨਾਲ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਚੱਲਦਾ, ਸਾਨੂੰ ਪਿਆਰ ਮਿਲਦਾ ਰਹੇ ਅਸੀਂ ਇਹ ਚਾਹੁੰਦੇ ਹਾਂ। ਠੀਕ ਹੈ ਜੀ।
1: ਸਰ ਜੀ, ਸਰ ਜੀ 1988 ਤੋਂ ਰੇਡੀਓ ਦਾ ਸੁਣਦਾ ਜੀ ਮੈਂ, ਰੇਡੀਓ ਜੀ
0: ਜੀ।
1: ਹਾਂਜੀ, ਆਪਣੇ ਜੀ ਸੁਖਵਿੰਦਰ ਸੁੱਖੀ ਜੀ ਪੇਸ਼ ਕਰ ਦਿੰਦੇ ਜੀ, ਉਹ ਪੋਸਟ ਕਾਰਡ ਨੂੰ ਜੀ 15% ਦਾ ਜੀ
0: ਜੀ।
1: ਦੇਸ਼ ਪੰਜਾਬ ਪ੍ਰੋਗਰਾਮ ਚੱਲਦਾ ਸੀ ਬੁੱਧਵਾਰ ਨੂੰ ਪੰਜਾਬੀ।
0: ਹਾਂਜੀ ਹਾਂਜੀ
1: ਹਾਂਜੀ, ਅਸੀਂ ਉਹ ਸੁਣਦੇ ਹੁੰਦੇ ਸੀਗੇ ਜੀ।
0: ਚਲੋ ਚਲੋ, ਤੇ ਤੁਸੀਂ ਸਿਰਫ ਗਾਣੇ ਸੁਣਦੇ ਹੋ ਕਿ ਕੋਈ ਤੁਹਾਨੂੰ ਸ਼ੌਂਕ ਵੀ ਹੈ?
1: ਸ਼ੌਂਕ ਵੀ ਹੈ ਜੀ, ਮੈਂ ਮਾਨਕ ਸਾਹਿਬ ਦਾ ਕੀਤਾ, ਮੈਂ ਗੀਤ ਗਾ ਲੈਣਾ ਜੀ ਮਾਨਕ ਸਾਹਿਬ ਦੇ ਜੀ।
0: ਅੱਛਾ, ਚਲੋ ਸੁਣਾਓ ਫਿਰ ਦੋ ਕੁ ਲੈਣਾ।
1: ਸਹੀ ਸੁਣੋ ਕਿ ਜੀ, ਹਾਂਜੀ
0: ਸੁਣਾਓ ਫਿਰ ਦੋ ਕੁ ਲੈਣਾ ਸਾਨੂੰ ਸਾਰਿਆਂ ਨੂੰ।
1: ਇੱਕ ਮਿੰਟ ਸਰ ਜੀ, ਸਾਡੇ ਨਾ ਜੀ ਰਾਜਗੜ੍ਹ ਕੁੱਬੇ ਪਿੰਡ ਵਿੱਚ ਨੇੜੇ ਮੌੜ ਮੰਡੀ ਦੇ,
0: ਹਾਂਜੀ,
1: ਤੇ ਮਾਨਕ ਸਾਹਿਬ ਲੇਟ ਹੋ ਗਏ ਜੀ, ਮੈਨੂੰ ਟਾਈਮ ਦੇ ਦਿੱਤਾ ਜੀ ਉੱਥੋਂ।
0: ਅੱਛਾ,
1: ਖਾਣਾ ਲੱਗਿਆ ਸੀਗਾ ਜੀ ਤੇ ਸ਼ਾਮ ਦਾ ਟਾਈਮ ਸੀਗਾ ਜੀ।
0: ਜੀ ਜੀ,
1: ਸਾਡੇ ਜੀ ਸੁਖਵਿੰਦਰ ਸਿੰਘ ਧਾਲੀਵਾਲ ਇੱਥੋਂ ਦੇ ਐਸਐਚਓ ਸਾਹਿਬ, ਉਹਨਾਂ ਨੂੰ ਪੁੱਤਰ ਦੀ ਕਸਮ ਕਦੇ ਲੱਖਾਂ ਦਿਖਾਈਏ ਨਾ, ਉਹ ਗੀਤ ਲਿਖੇ ਹੋਏ ਆ।
0: ਅੱਛਾ ਜੀ,
1: ਤੇ ਜੀ ਮਾਨਕ ਸਾਹਿਬ ਦੀ ਮੈਨੂੰ ਦੇਤਾ ਜੀ, ਮੈਂ ਗਾਇਆ ਬੰਦਪਾਰ ਬਾਬਾ ਬੰਦਾ ਸਿੰਘ ਬਹਾਦਰ ਜੀ, ਇਹ 35 ਸਾਲਾਂ ਦੀ ਗੱਲ ਆ ਜੀ।
0: ਓਕੇ ਜੀ।
1: ਤੇ ਜੀ ਮੇਰਾ ਲਾਸਟ ਪੈਦਾ ਰਹਿ ਗਿਆ ਸੀ ਤੇ ਉੱਧਰੋਂ ਮਾਨਕ ਸਾਹਿਬ ਆ ਗਏ ਜੀ, ਤੇ ਮੇਰਾ ਜੀ ਥਰਮ ਥਰਮ ਕੰਬਲ ਲੱਗਾ, ਮੈਂ ਪਹਿਲਾਂ ਤਾਂ ਪੂਰਾ ਕਰਤਾ ਜੀ
0: ਜੀ।
1: ਜਦੋਂ ਮਾਨਕ ਸਾਹਿਬ ਸਟੇਜ ਤੇ ਆ ਜੀ, ਮੈਨੂੰ ਗ੍ਰਫੜੀ ਪਾ ਲਈ, ਮੈਂ ਪੈਰੀ ਹੱਥ ਪਾਇਆ ਜੀ, ਮੈਨੂੰ 50 ਦਾ ਨੋਟ ਦਿੱਤਾ ਜੀ।
0: ਓ ਵਾਹ ਜੀ ਵਾਹ, ਉਹ ਨੋਟ ਹੱਲੇ ਵੀ ਹੈਗਾ? ਖਰਚ ਦਿੱਤਾ ਜੇ?
1: ਨਹੀਂ ਸਰ ਜੀ, ਉਹ ਤਾਂ ਜੀ ਲਾਪਤਾ ਹੋ ਗਿਆ ਜੀ, ਪਤਾ ਹੀ ਨਹੀਂ ਲੱਗਾ ਕਿੱਧਰ ਗਿਆ ਜੀ ਕਿੱਧਰ।
0: ਕਿਹੜੇ ਸਾਲ ਦੀ ਗੱਲ ਹੈ
1: ਇਹ ਜੀ? ਇਹ ਹੈਗੀ ਹੈ ਜੀ 35 ਸਾਲਾਂ ਦੀ ਗੱਲ ਆ ਜੀ।
0: ਓ ਵਾਹ ਜੀ ਵਾਹ, ਚਲੋ।
1: ਹਾਂ
0: ਜੀ, ਅੱਜ ਕਿਹੜਾ ਗੀਤ ਸੁਣਵਾਓਗੇ ਸਾਨੂੰ ਤੁਸੀਂ?
1: ਅੱਜ ਜੀ ਸੁਣੋ ਜੀ, ਫਿਰ ਮਾਨਕ ਸਾਹਿਬ ਦਾ ਗੀਤ ਆ ਜੀ, ਪੁੱਤਰ ਦੀ ਕਸਮ ਕਰੀ ਸੁਖਵਿੰਦਰ ਧਾਲੀਵਾਲ ਨੇ ਲਿਖਿਆ ਜੀ, ਕੋਈ ਪੈਣਾ ਨਹੀਂ।
0: ਹਾਂਜੀ ਹਾਂਜੀ ਹਾਂਜੀ,
1: ਲਓ ਸੁਣੋ ਜੀ। ਹੋ ਪੋ ਜਨਤੇ ਪਾਜਨ ਖਜਾਨਾ, ਪਰਦੇ ਬਿਨ ਰੱਖੀਏ ਨਾ, ਆਪਣੀ ਗੱਲ ਕਰਕੇ ਕਹਿੰਦੇ ਆਪੇ ਹੀ ਹੱਸੀਏ ਨਾ, ਬੂਹੇ ਤੇ ਅੱਖ ਸਿਆਣ ਕਹਿੰਦੇ ਕਦੇ ਲਾਈਏ ਨਾ, ਪੁੱਤਰ ਦੀ ਕਸਮ ਕਰੇ
0: ਵਾਹ ਜੀ ਵਾਹ, ਬਹੁਤ ਪਿਆਰੀ ਆਵਾਜ਼ ਹੈ ਮੱਟੂ ਸਾਹਿਬ, ਬਹੁਤ ਚੰਗਾ ਲੱਗਿਆ। ਤੇ ਮੱਟੂ ਸਾਹਿਬ, ਤੁਸੀਂ ਗੀਤ ਸਿੱਖਿਆ, ਮਤਲਬ ਕਿ ਗਾਇਕੀ ਸਿੱਖੀ ਹੈ ਕਿ ਸਿਰਫ ਵੈਸੇ ਹੀ ਹੈ?
1: ਨਹੀਂ ਸਰ ਜੀ, ਮਾਨਕ ਸਾਹਿਬ ਜੀ ਪਹਿਲੇ ਦਿਨ ਮੈਂ 5ਵੀਂ ਪੜ੍ਹਦਾ ਸੀਗਾ ਜੀ, ਉਦੋਂ ਮੈਂ ਗੀਤ ਇਕੱਲਾ ਹੀ ਗਾਉਂਦਾ ਸੀ, ਸਕੂਲ ਦੇ ਵਿੱਚ ਮੀਟਿੰਗ ਲੱਗਦੀ ਹੁੰਦੀ ਸੀ 12 ਵਜੇ ਦੀ।
0: ਹਾਂਜੀ ਹਾਂਜੀ
1: ਹਾਂਜੀ, ਤੇ ਮਾਨਕ ਦਾ ਮੈਂ ਇੰਨਾ ਸ਼ਕੀਨ ਆ ਜੀ, ਇਹਨਾਂ ਜਨਮ ਦਿਨ ਤੋਂ ਲੈ ਕੇ ਜੀ ਮਰਨ ਤੱਕ ਦੱਸ ਨੀ, ਇਹ ਜੀ 15/10/1951 ਦਾ ਜਨਮ ਸੀ ਇਹਨਾਂ ਦਾ, ਤੇ 28

0: 11 ਨੂੰ ਇਹਨਾਂ ਦੀ ਇਹਨਾਂ ਦਾ ਇਹ ਢਿੱਲੇ ਹੋ ਗਏ ਜੀ ਦੀਪਨਾਥ ਸਿੰਘ ਹੋਮ ਦੇ ਵਿੱਚ 30/11 ਨੂੰ ਇਹਨਾਂ ਦੀ ਮੌਤ ਹੋ ਗਈ ਜੀ।
1: ਬਿਲਕੁਲ ਜੀ ਬਿਲਕੁਲ।
0: ਤੇ 2/12/1911 ਨੂੰ ਜੀ ਫਿਰ 30/11/11 ਨੂੰ ਜੀ
1: ਬਹੁਤ ਚੰਗਾ ਲੱਗਿਆ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੇ ਮਨਪਸੰਦ ਸਿੰਗਰ ਗਾਇਕ ਕੁਲਦੀਪ ਮਾਨਕ ਸਾਹਿਬ, ਜਿਹਨਾਂ ਨੂੰ ਪਿਆਰ ਨਾਲ ਕਲੀਆਂ ਦਾ ਬਾਦਸ਼ਾਹ ਵੀ ਕਹਿੰਦੇ ਹਾਂ, ਉਹਨਾਂ ਦਾ ਗੀਤ ਪਲੇ ਕਰ ਰਿਹਾ।

ਬਹੁਤ ਹੀ ਪਿਆਰਾ ਗੀਤ ਆਪਾਂ ਸਭ ਨੇ ਇੰਜੋਏ ਕੀਤਾ ਕੁਲਦੀਪ ਮਾਨਕ ਹੁਣਾਂ ਦੀ ਆਵਾਜ਼ਾਂ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਨੂੰ ਮੱਟੂ ਸਾਹਿਬ ਨੇ ਕੀਤੀ ਸੀ ਅਤੇ ਮੱਟੂ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕੁਲਦੀਪ ਮਾਨਕ ਹੁਣਾਂ ਦੇ ਨਾਲ ਰਿਲੇਟਿਡ, ਉਹਨਾਂ ਦੀ ਗੱਲਬਾਤ ਹੈ, ਪਤਾ ਲੱਗ ਰਿਹਾ ਸੀ ਕਿ ਬਹੁਤ ਫੈਨ ਨੇ, ਬਹੁਤ ਪਸੰਦ ਕਰਦੇ ਨੇ ਕੁਲਦੀਪ ਮਾਨਕ ਸਾਹਿਬ ਨੂੰ। ਬਹੁਤ ਬਹੁਤ ਸ਼ੁਕਰੀਆ ਮੱਟੂ ਸਾਹਿਬ ਹਾਜ਼ਰੀ ਲਗਵਾਉਣ ਦੇ ਲਈ, ਕਾਲ ਕਰਨ ਦੇ ਲਈ। ਅਤੇ ਲਓ ਜੀ ਹੁਣ ਕੁਛ ਖਤ ਸ਼ਾਮਿਲ ਕਰਦੇ ਹਾਂ ਜੀ ਪ੍ਰੋਗਰਾਮ ਸੁਗਾਤ ਵਿੱਚ।

ਪਹਿਲਾ ਖਤ ਯਾਨੀ ਕਿ ਚਿੱਠੀ ਸਾਨੂੰ ਭੇਜ ਰਹੇ ਨੇ ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ। ਹੀਰਾਬਾਗ ਜਗਰਾਓਂ ਤੋਂ ਲੁਧਿਆਣਾ ਤੋਂ ਸਾਨੂੰ ਚਿੱਠੀ ਭੇਜ ਰਹੇ ਨੇ ਮਹਿਤਾ ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ, ਪਾਰੂਸ਼ੀ ਮਹਿਤਾ, ਦੀਪਾਂਸ਼ੂ ਮਹਿਤਾ। ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਖਤ ਭੇਜਣ ਦੇ ਲਈ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਾਰਤ ਮੱਕੜ, ਕਮਲ ਕਮਲ ਸਾਹਨੀ ਪੀਂਗਾ ਵਾਲਾ ਚੌਂਕ ਗੁਰਾਇਆ ਤੋਂ ਸਾਨੂੰ ਚਿੱਠੀ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਉੱਪਰਕੋਟ ਮੁਹੱਲਾ ਬੁਲੰਦਸ਼ਹਿਰ ਤੋਂ ਸਾਨੂੰ ਖਤ ਭੇਜ ਰਹੇ ਨੇ ਮੁਹੰਮਦ ਸਈਦ ਅਬਾਸੀ, ਸ਼ਹਿਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜ਼ਾਨ ਅਬਾਨ ਅਤੇ ਬਹੁਤ ਸਾਰੇ ਸਾਥੀ ਨੇ ਜੀ। ਔਰ ਸਿਕੰਦਰਜੀਤ ਸਿੰਘ ਢਿੱਲੋਂ ਪਿੰਡ ਮਾਦੇਵੀ ਮਲੇਰਕੋਟਲਾ ਤੋਂ ਚਿੱਠੀ ਭੇਜ ਰਹੇ ਨੇ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਕਮਰ ਗਰੇਵਾਲ ਦਾ ਗਾਇਆ ਹੋਇਆ ਪੰਜਾਬੀ ਗੀਤ।

ਫਾਜ਼ਿਲਕਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਨੀ ਖੇੜਾ ਅਤੇ ਟਿਵਾਂਸ਼ੀ ਖੇੜਾ। ਇਹ ਸੁਣਨਾ ਚਾਹੁੰਦੇ ਨੇ ਰੋਸ਼ਨ ਪ੍ਰਿੰਸ ਅਤੇ ਜਸਪਿੰਦਰ ਨਰੂਲਾ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼, ਪੰਜਾਬੀ ਗੀਤ ਬੱਬੂ ਮਾਨ ਅਤੇ ਸਾਥੀਆਂ ਹੁਣਾਂ ਦੀ ਆਵਾਜ਼ਾਂ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਭੇਜ ਰਹੇ ਨੇ ਸਾਡੇ ਸਰੋਤਾ। ਬੱਸ ਸਟੈਂਡ ਦੇ ਨਜ਼ਦੀਕ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਇਹਨਾਂ ਦੇ ਨਾਲ ਨੇ ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ ਅਤੇ ਪੂਰਾ ਵਰਮਾ ਪਰਿਵਾਰ। ਪਿੰਡ ਰਾਇਨ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਡਾਕਟਰ ਬਨਵਾਰੀ ਲਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼ ਅਤੇ ਬਹੁਤ ਸਾਰੇ ਸਾਥੀ। ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਬੱਬੂ ਮਾਨ ਹੁਣਾਂ ਦੀ ਆਵਾਜ਼ ਸੁਣਾ ਦਿਓ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼, ਬੱਬੂ ਮਾਨ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ।

ਇਸ ਗੀਤ ਦੇ ਨਾਲ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਪਰ ਤੁਸੀਂ ਕਿਧਰੇ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਦੁਬਾਰਾ ਬਹੁਤ ਜਲਦੀ ਮਿਲਣ ਦੇ ਵਾਅਦੇ ਨਾਲ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।

ਹੁਣ ਤੁਸੀਂ ਸੁਣੇ ਸੀ ਸੁਗਾਤ ਲਾਈਵ ਫੋਨ ਇਨ ਖਤਾਂ ਦੇ ਅਧਾਰਿਤ ਔਰ ਵਟਸਐਪ ਮੈਸੇਜਸ ਤੇ ਅਧਾਰਿਤ ਪ੍ਰੋਗਰਾਮ ਸੁਗਾਤ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਕ ਇਸ ਸਵੇਰ ਦੇ 1 ਵਜ ਰਹੇ ਨੇ। ਸਮਾਂ ਹੋ ਰਿਹਾ ਜੀ ਪੰਜਾਬੀ ਮੈਲੋਡੀਅਸ ਕੀਤਾ। ਆਓ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੀ ਸ਼ੁਰੂਆਤ। ਸਭ ਤੋਂ ਪਹਿਲਾਂ ਸੁਣਦੇ ਹਾਂ ਜੀ ਨਵਰਾਜ ਹੰਸ ਅਤੇ ਹਰਸ਼ਦੀਪ ਕੌਰ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ।

ਪ੍ਰੋਗਰਾਮ ਚੱਲਿਆ ਜੀ ਪੰਜਾਬੀ ਮੈਲੋਡੀਅਸ ਗੀਤ, ਤੇ ਆਓ ਸੁਣਦੇ ਹਾਂ ਮਿਸ ਪੂਜਾ ਤੇ ਸਾਥੀਆਂ ਦੀ ਆਵਾਜ਼ਾਂ 'ਚ ਇੱਕ ਪੰਜਾਬੀ ਗੀਤ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਇਸ ਤੋਂ ਬਾਅਦ ਤੁਸੀਂ ਸੁਣ ਸਕੋਗੇ ਆਰਿਫ ਲੋਹਾਰ ਅਤੇ ਹਰਸ਼ਦੀਪ ਕੌਰ ਦਾ ਇੱਕ ਪੰਜਾਬੀ ਗੀਤ।

ਮਿਸ ਪੂਜਾ ਤੇ ਗਾਏ ਹੋਏ ਇਸ ਗੀਤ ਤੋਂ ਬਾਅਦ ਆਓ ਸੁਣਦੇ ਹਾਂ ਜੀ ਆਰਿਫ ਲੋਹਾਰ ਤੇ ਹਰਸ਼ਦੀਪ ਕੌਰ ਦਾ ਇੱਕ ਪੰਜਾਬੀ ਯੁਗਲ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਮੈਲੋਡੀਅਸ ਗੀਤ। ਇਸੇ ਤਰ੍ਹਾਂ ਦੇ ਪਿਆਰੇ ਪਿਆਰੇ ਪੰਜਾਬੀ ਗੀਤ ਸੁਣਨ ਦੇ ਲਈ ਸਾਡੇ ਨਾਲ ਬਣੇ ਰਹੋ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸਦਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

कड़ा वजदा

ਬਿਨਾਂ ਕੋਈ ਦਵਾਈ ਦਾਰੂ ਨਹੀਂ ਹੈ। ਇਸ ਜਗਤ ਨੂੰ ਅਤੇ ਇਸ ਦੀ ਦਵਾਈ ਨੂੰ ਬਣਾਉਣ ਵਾਲਾ ਬੇਅੰਤ ਪ੍ਰਭੂ ਤੂੰ ਆਪ ਹੀ ਹੈ। ਇਹ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਾਰੂ ਅਵਰ ਨਾਸਤ ਕਰਨਹਾਰ ਅਪਾਰ। ਆਓ ਇਹ ਸਮਝਣ ਦਾ ਯਤਨ ਕਰੀਏ ਕਿ ਇਹ ਵਿਕਾਰ ਕਿਵੇਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਸਾਡਾ ਮਨ ਵਿਕਾਰਾਂ ਦਾ ਘਰ ਹੈ ਅਤੇ ਇਹ ਵਿਕਾਰ ਚੋਰ ਦੀ ਨਿਆਈ ਹਨ। ਇਹ ਵਿਕਾਰ ਮਨੁੱਖੀ ਮਨ ਨੂੰ ਹਰੇਕ ਪਾਸਿਓਂ ਘੇਰਦੇ ਹਨ। ਮਨ ਹਮੇਸ਼ਾ ਇਹਨਾਂ ਵਿਕਾਰਾਂ ਵੱਲ ਦੌੜਦਾ ਹੈ। ਪਦਾਰਥਵਾਦ ਇਸ ਵਿੱਚ ਅੱਗ ਵਿੱਚ ਘਿਓ ਵਾਂਗਰ ਕੰਮ ਕਰਦਾ ਹੈ। ਮਨੁੱਖ ਪਦਾਰਥਵਾਦ ਵਿੱਚ ਫਸਿਆ ਸੰਸਾਰ ਦੀਆਂ ਘੁੰਮਣ ਘੇਰੀਆਂ ਵਿੱਚ ਹੋਰ ਗ੍ਰਸਤ ਹੋ ਜਾਂਦਾ ਹੈ। ਸੰਸਾਰੀ ਸੁੱਖਾਂ ਨੂੰ ਅੰਤਮ ਸੁੱਖ ਮੰਨਣ ਦੀ ਭੁੱਲ ਕਰਨ ਵਾਲਾ ਮਨੁੱਖ ਨੂੰ ਜਦੋਂ ਉਮਰ ਢਲਣ ਦੇ ਮੋੜ 'ਤੇ ਆਤਮਕ ਨਾ ਤ੍ਰਿਪਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਭਟਕਦਾ ਮਨੁੱਖ ਕਿਸੇ ਵਿਅਕਤੀਵਾਦ ਦਾ ਸਹਾਰਾ ਭਾਲਦਾ ਹੈ ਅਤੇ ਉਸ ਵਿੱਚ ਗੁਰੂ ਨੂੰ ਦੇਖਣ ਦੀ ਭੁੱਲ ਕਰ ਬੈਠਦਾ ਹੈ। ਸਮਾਂ ਪਾ ਕੇ ਜਦੋਂ ਸੋਹਣੇ ਸੋਹਣੇ ਸ਼ਬਦਾਂ ਨਾਲ ਗਿਆਨ ਵੰਡਣ ਵਾਲੇ ਦੇਹਧਾਰੀ ਗੁਰੂ ਨੂੰ ਆਤਮਕ ਅਤੇ ਵਿਹਾਰਕ ਤੌਰ 'ਤੇ ਅੰਦਰੋਂ ਖਾਲੀ ਵੇਖਦਾ ਹੈ ਤਾਂ ਫਿਰ ਉਸ ਦਾ ਰੱਬ ਤੋਂ ਵੀ ਵਿਸ਼ਵਾਸ ਉੱਠ ਜਾਂਦਾ ਹੈ। ਸੱਚੇ ਗੁਰੂ ਦੀ ਪ੍ਰਾਪਤੀ ਨਾਲ ਨਾਮ ਹਿਰਦੇ ਵਿੱਚ ਵੱਸ ਜਾਂਦਾ ਹੈ ਅਤੇ ਗੁਰੂ ਹੀ ਜਗਿਆਸੂ ਨੂੰ ਅਕਾਲ ਪੁਰਖ ਵਿੱਚ ਅਭੇਦ ਕਰਾਉਣ ਦਾ ਜ਼ਰੀਆ ਬਣਦਾ ਹੈ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ। ਇਹ ਵਿਕਾਰ ਸਾਡੇ ਅੰਦਰ ਕੂੜ ਦੀ ਕੰਧ ਪਾ ਲੈਂਦੇ ਹਨ ਅਤੇ ਇਹ ਕੰਧ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਅਤੇ ਨਾਮ ਬਾਣੀ ਦੇ ਸਿਮਰਨ ਨਾਲ ਹੀ ਮਿਟਦੀ ਹੈ। ਪਰਮਾਤਮਾ ਸੱਚ ਹੈ ਅਤੇ ਸੱਚ ਦੀ ਉਸਤਤ ਹੀ ਸੱਚ ਨੂੰ ਪ੍ਰਗਟ ਕਰਦੀ ਹੈ। ਉਸ ਮਾਲਕ ਪ੍ਰਭੂ ਦੇ ਹੁਕਮ ਰਜ਼ਾ ਵਿੱਚ ਰਹਿਣ ਨਾਲ ਹੀ ਕੂੜ ਦੀ ਕੰਧ ਤੋੜੀ ਜਾ ਸਕਦੀ ਹੈ ਅਤੇ ਸਚਿਆਰਾ ਬਣਿਆ ਜਾ ਸਕਦਾ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਪ੍ਰਭੂ ਨੂੰ ਸਮਝਣ ਅਰਥਾਤ ਬੁੱਝਣ ਲਈ ਹੀ ਸਚਿਆਰ ਬਣਿਆ ਜਾ ਸਕਦਾ ਹੈ। ਜੇ ਕੋ ਬੁੱਝੈ ਹੋਵੇ ਸਚਿਆਰ। ਦੁਨਿਆਵੀ ਅਧਿਆਤਮਿਕ ਪਰਿਭਾਸ਼ਾ ਨੂੰ ਤੀਜੇ ਸਤਿਗੁਰੂ ਗੁਰੂ ਅਮਰਦਾਸ ਜੀ ਦਰੁਸਤ ਕਰਦੇ ਹੋਏ ਫਰਮਾਉਂਦੇ ਹਨ ਕਿ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਨੂੰ ਬਿੰਦਦਾ ਹੈ ਅਰਥਾਤ ਧਿਆਉਂਦਾ ਹੈ, ਸੱਚ ਰੂਪ ਸੰਜਮ ਰੱਖਦਾ ਹੈ ਅਤੇ ਉਸ ਦਾ ਹਉਮੈ ਰੋਗ ਦੂਰ ਹੋ ਜਾਂਦਾ ਹੈ। ਹਰੀ ਦੇ ਗੁਣ ਗਾਉਂਦਾ ਹੈ, ਰੱਬੀ ਗੁਣ ਇਕੱਤਰ ਕਰਦਾ ਹੈ ਅਤੇ ਪਰਮ ਜੋਤ ਵਿੱਚ ਆਪਣੀ ਆਤਮਾ ਮਿਲਾਈ ਰੱਖਦਾ ਹੈ। ਮਨੁੱਖਾ ਜੀਵਨ ਵਿੱਚ ਕੋਈ ਵਿਰਲਾ ਹੀ ਬ੍ਰਹਮ ਨੂੰ ਜਾਣਨ ਵਾਲਾ ਹੈ। ਇਹੋ ਜਿਹੇ ਬ੍ਰਹਮ ਗਿਆਨੀ ਨੂੰ ਮਿਲ ਕੇ ਸਦਾ ਸੁੱਖ ਮਿਲਦਾ ਹੈ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅਣਦਿਨ ਹਰ ਲਿਵ ਲਾਏ, ਸਤਿਗੁਰ ਪੁੱਛੈ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਏ, ਹਰ ਗੁਣ ਗਾਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ, ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ, ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਜੇ ਅਣਦਿਨ ਹਰ ਨਾਮ ਧਿਆਏ। ਮਾਲਕ ਪ੍ਰਭੂ ਦਾ ਗਿਆਨ ਅਤੇ ਪ੍ਰਭੂ ਦੀ ਪ੍ਰਾਪਤੀ ਅਲੱਗ ਅਲੱਗ ਨਹੀਂ ਹੈ। ਵਿਚਾਰ ਅਧੀਨ ਇਸ ਪੰਕਤੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਬ੍ਰਹਮ ਨੂੰ ਸਮਝਣ ਵਾਲਾ ਅਰਥਾਤ ਬ੍ਰਹਮ ਗਿਆਨੀ ਹੀ ਮਨੁੱਖ ਨੂੰ ਵਿਕਾਰਾਂ ਦੇ ਇਸ ਮੱਕੜ ਜਾਲ ਵਿੱਚੋਂ ਕੱਢ ਸਕਦਾ ਹੈ। ਪੰਚਮ ਸਤਿਗੁਰੂ ਬ੍ਰਹਮ ਦੇ ਗਿਆਨ ਵਾਲੇ ਮਨੁੱਖ ਦੀਆਂ ਅਧਿਆਤਮਿਕ ਉਚਾਈਆਂ ਅਤੇ ਵਿਸ਼ੇਸ਼ਤਾਈਆਂ ਦਾ ਸਾਰ ਸੁਖਮਨੀ ਸਾਹਿਬ ਦੀ ਅੱਠਵੀਂ ਅਸ਼ਟਪਤੀ ਦੇ ਸਲੋਕ ਵਿੱਚ ਕਰਦੇ ਹਨ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭਿੱਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਵਿਚਾਰ ਅਧੀਨ ਪੰਕਤੀ ਜੋ ਕਿ ਸੋਹਿਲਾ ਸਾਹਿਬ ਬਾਣੀ ਦੇ ਪੰਜਵੇਂ ਅਤੇ ਆਖਰੀ ਸ਼ਬਦ ਦਾ ਹਿੱਸਾ ਹੈ ਦੇ ਪੂਰੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਹੇ ਮੇਰੇ ਮਿੱਤਰੋ, ਮੈਂ ਬੇਨਤੀ ਕਰਦਾ ਹਾਂ ਕਿ ਗੁਰਸਿੱਖਾਂ ਦੀ ਸੇਵਾ ਕਰਨ ਦਾ ਵੇਲਾ ਹੈ ਅਤੇ ਇਹ ਸੇਵਾ ਕਰਕੇ ਪ੍ਰਭੂ ਦੇ ਨਾਮ ਦੀ ਖੱਟੀ ਇਸ ਜਨਮ ਵਿੱਚ ਤਾਂ ਹੋਵੇਗੀ ਹੀ, ਪ੍ਰਲੋਕ ਵਿੱਚ ਵੀ ਰਹਿਣਾ ਸੌਖਾ ਹੋ ਜਾਵੇਗਾ। ਹੇ ਭਾਈ, ਸਮਾਂ ਬੀਤੀ ਜਾ ਰਿਹਾ ਹੈ, ਉਮਰ ਘਟਦੀ ਜਾ ਰਹੀ ਹੈ, ਮਨੁੱਖੀ ਮਨ ਸੰਸਾਰਕ ਉਲਝਣਾਂ ਅਤੇ ਝਮੇਲਿਆਂ ਵਿੱਚ ਉਲਝਿਆ ਹੋਇਆ ਹੈ, ਇਸ ਜੀਵਨ ਵਿੱਚ ਹੀ ਪ੍ਰਭੂ ਨਾਲ ਮਿਲਾਪ ਕੀਤਾ ਜਾ ਸਕਦਾ ਹੈ। ਹੇ ਮੇਰੇ ਮਨ, ਉੱਠ, ਗੁਰੂ ਨੂੰ ਮਿਲ ਕੇ ਆਪਣਾ ਮਨੋਰਥ ਪੂਰਾ ਕਰ। ਜਿਸ ਪਿਆਰੇ ਨੂੰ ਪ੍ਰਭੂ ਆਪ ਜਗਾ ਕੇ ਨਾਮ ਅੰਮ੍ਰਿਤ ਪਿਆਉਂਦਾ ਹੈ, ਉਸ ਦੇ ਇਕੱਠ ਪ੍ਰਭੂ ਦੀਆਂ ਗੱਲਾਂ ਕਰਨ ਦੀ ਜਾਚ ਸਿੱਖ ਲਈ ਹੈ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈ ਹਾਂ ਖਾੜ ਚਲੋ ਹਰਲਾਹਾ, ਆਗੇ ਬਸਨ ਸੁਹੇਲਾ, ਆਉਦ ਘਟੇ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ, ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨ।

0: ਨਹੀਂ ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ। ਹੇ ਭਾਈ ਜਿਸ ਕੰਮ ਵਾਸਤੇ ਆਏ ਹੋ ਉਸ ਦਾ ਵਣਜ ਕਰੋ। ਹਰੀ ਦਾ ਨਾਮ ਗੁਰੂ ਦੇ ਰਾਹੀਂ ਹੀ ਮਨ ਵਿੱਚ ਵੱਸ ਸਕਦਾ ਹੈ। ਜੇ ਗੁਰੂ ਦੀ ਸ਼ਰਨ ਪਵੋਗੇ ਤਾਂ ਆਤਮਕ ਆਨੰਦ ਅਤੇ ਅਡੋਲਤਾ ਵਿੱਚ ਟਿਕਾ ਕੇ ਆਪਣਾ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ, ਫਿਰ ਜਨਮ ਮਰਨ ਦਾ ਗੇੜ ਮੁੱਕ ਜਾਵੇਗਾ। ਹਰੇਕ ਦੀ ਗੱਲ ਜਾਣਨ ਵਾਲੇ ਸਰਵ ਵਿਆਪਕ ਸਿਰਜਣਹਾਰ, ਮੇਰੇ ਮਨ ਦੀ ਇੱਛਾ ਪੂਰੀ ਕਰ। ਦਾਸ ਨਾਨਕ ਤੇਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਝਰਨਾਂ ਦੀ ਧੂੜ ਬਣਾ ਦੇ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹੈਂ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ।
1: ਇਹ ਸੰਸਾਰ ਬਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਮੇਹਰਪ੍ਰੀਤ ਸਿੰਘ। ਜਗਤਗੁਰੂ ਬਾਬਾ ਨਾਨਕ ਜੀ ਰਾਮਕਲੀ ਰਾਗ ਵਿੱਚ ਉਚਾਰੇ ਸ਼ਬਦ ਵਿੱਚ ਇਸ ਪਵਜਲ ਵਿੱਚ ਫਸੇ ਪ੍ਰਾਣੀ ਦੀ ਅਵਸਥਾ ਅਤੇ ਅਕਾਲ ਪੁਰਖ ਪ੍ਰਭੂ 'ਤੇ ਪੂਰਨ ਭਰੋਸਾ ਰੱਖਦੇ ਹੋਏ ਬੇਨਤੀ ਕਰਨ ਦੀ ਅਵਸਥਾ ਬਿਆਨ ਕਰਦੇ ਹਨ ਕਿ ਹੇ ਤਾਰਨਹਾਰ ਪ੍ਰਭੂ, ਮੈਨੂੰ ਵੀ ਇਸ ਸੰਸਾਰ ਸਾਗਰ 'ਚੋਂ ਪਾਰ ਕਰੋ ਅਤੇ ਅਵਿਨਾਸ਼ੀ ਪ੍ਰਭੂ ਆਪਣੀ ਭਗਤੀ ਦਾ ਦਾਨ ਬਖਸ਼ੋ। ਮੈਂ ਆਪਣਾ ਆਪਾ ਆਪ ਜੀ ਅੱਗੇ ਅਰਪਣ ਕਰਦੀ ਹਾਂ। ਗੁਰ ਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਅਵਿਨਾਸੀ, ਹਉ ਤੁਜਕਉ ਬਲਿਹਾਰਿਆ। ਇਸ ਸ਼ਬਦ ਦਾ ਗਾਇਨ ਕੀਤਾ ਬੀਬੀ ਕਮਲਜੀਤ ਕੌਰ ਹੋਰਾਂ ਨੇ।

ਹੁਣੇ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਤੇਰੇ ਮਨ ਭਾਉਂਦੇ ਦਰਸ ਹੋਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਰੇ ਦਰ ਢੋਣਾ ਲੈਣੀ ਤਾਉਂਦੇ ਇੱਕ ਮੂਲ ਨਾ ਬੁੱਝਣ ਆਪਣਾ ਅਣਹੁੰਦਾ ਆਪ ਗਣਾਏਂਦੇ ਆਉਣ ਢਾਡੀ ਕੰਨੀ ਜਲ ਹੋਰ ਖੂੰਜਾ ਸੁਣਾਏਂਦੇ ਤਿੰਨ ਮੰਗ ਦੂਜੇ ਧਿਆਏਂਦੇ।

ਪੜਿਆ ਹੋਵੇ ਗੁਨਾਹਗਾਰ ਤੋਂ ਉਮੀਦ ਨਾ ਮਾਰੀਐ ਜਿਹਾ ਕਾਲੇ ਕਾਲਣਾ ਤਿਵੇਂ ਹੋ ਨਾ ਪਚਾਰੀਐ ਐਸੀ ਕਲਾ ਨਾ ਖੇਡੀਏ ਜਿੱਤ ਦਿੱਤ ਕੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹੇ ਚੱਲੇ ਸੋ ਅੱਗੇ ਮਾਰੀਐ ਮੋਹੇ ਚੱਲੇ ਸੋ ਅੱਗੇ

ਰੰਚ ਕਰੇਤ ਖੇਤ ਧਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਰ ਵਿਪਤ ਹਰੀ ਮਾਤ ਪਿਤਾ ਭਾਈ ਹਰ ਬੰਦ ਬੂਜਨ ਕੀ ਸਭ ਸੂਝ ਪਰੀ ਵਰਧਮਾਨ।

ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗਏ ਰਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਵ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸਿਓ ਮੋਹ ਬੜੋ ਸੋਕਣਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ

ਮਨ ਇਹ ਵਿਦ ਕਰਤ ਔਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਸ ਪੰਖੇ ਬਿਰਖ ਸਥਾਵਰ ਬਹੁ ਵਿਦ ਜੋਨ।

ਅਸਤ ਕ੍ਰਿਮ ਉਦਰ ਭਰਿਓ ਹੈ, ਦਹ ਦਿਸ ਧਾਏ ਮਹਾ ਬਿਖਿਆ ਕੋ, ਪਰ ਧਨ ਛੀਨ ਅਗਿਆਨ ਹਰਿਓ ਹੈ, ਜੋਬਨ ਬੀਤ ਜਰਾ ਰੋ।

ਹਰ ਪਰ ਦੁਖ ਹਰ ਸਰਬ ਰੋ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨ ਬਿਨਸ ਜਾਹੇ ਹਰ ਨਾਮ ਉਚਾਰੀ ਇਸ਼ਨਾਮ ਦਾਨ ਤਾਪਨ ਸੁਚ ਕਿਰਿਆ ਚਰਨ

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰੀਅੰਗ ਹਸ ਕਮਲ ਮਾਥੇ ਪਰ ਧਰੀਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ।

ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾ

बंदना हर बंदना गुण गावहु गोपाल राय। बंदना हर बंदना

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ

ਦੇ ਸੰਭਾਲਿਆ, ਜਿਣਕਾ ਦੇਸ ਗਿਆਨ ਅੰਜਨ ਦੀ ਆ ਇੰਨੇ ਦੀ ਜੋਤ ਨਿਹਾਲਿਆ, ਖਸਮ ਸੋੜ ਦੂਜਾ ਲੱਗਾ ਡੂਬੇ ਸੇਵਣ ਜਾ ਰਿਹਾ, ਸਤਿਗੁਰ ਹੈ ਬਾਜ ਥਾਬਰ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ।

ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਹੈ ਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ।

ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨਹੀਂ

ਤਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ

ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾ

ਹਜ਼ੂਰ ਕੜਾਹਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ।

ਸਾਹਿਬ ਹੋਏ ਦਿਆਲ ਕਿਰਪਾ ਕਰ ਤਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਉਸ ਨੂੰ ਘੁੰਮਣ ਆਏ ਸੀ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ ਕਸਮੇ ਪਾਵੇ ਸੋ ਕਰੇ ਮਨੋ ਜਿੰਦਿਆ ਸੋ